ਖਸਮ ਵਸਾਰਹਿ ਤੇ ਕਮ ਜਾਤ। ਨਾਨਕ ਨਾਮੇ ਬਾਸ ਨਾਰਾ ਗੁਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਅਮਰੀ ਰਹਿ ਰਾਸ ਰਹਾਓ। ਹਰ ਜਨ ਗਏ ਵਡ ਪਾਗ ਵਡੇਰੇ, ਜਿਨ ਹਰਾ ਸਰਦਾਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ, ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰਾ ਸੁਨਾਮ ਨਾ ਪਾਇਆ, ਤੇ ਪਾਗ ਨਿਜਮ ਪਾਸ, ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਕ ਜੀਵੇ ਤ੍ਰਿਕ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੋਰ ਮਸਤਕ ਲਿਖਿਆ ਲਖਾਸ, ਤਨ ਤਨ ਸਾਸੋ ਜਿਤ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ, ਗੁਰੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤ ਹੁਦਮ ਜਾਣਾ ਜੀਓ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾਰਜ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ ਹਰਿਆ ਰਹਾਉ। ਜਨਨ ਪਿਤਾ ਲੋ ਸੁਤ ਬੰਤਾ, ਕੋਈ ਨਾ ਕਿਸ ਕੀ ਤਰਿਆ, ਸੇ ਸੇ ਰਿਨ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਉੜੇ ਉੜਾ ਵੈਸੇ ਕੋਸਾ, ਤੇ ਪਾਸੇ ਬਾਰੇ ਸਰਿਆ, ਤਿਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਭਨ ਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ। ਜਰ ਨਾਨਕ ਬਲ ਬਲ ਸਦ ਬਲ ਜਾਈ ਹੈ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਕਿਉ ਓੰਕਾਰ, ਸਤਿਗੁਰ ਪ੍ਰਸਾਦ ਸੋ ਪੁਰਖ ਮਜਣਾਰ ਪੁੰਨਣ, ਗਮ ਗਮ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੋਜੀ, ਹਰ ਸੱਚੇ ਸਿਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਤਾਰਾ, ਹਰ ਦਿਆਵੋ ਸੰਤੋ ਜੀ, ਸਭ ਦੋ ਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸੰਭਾੜਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨਾ ਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬਹਿਣ ਜੀ, ਤੇਰੇ ਕਿਆ ਗੁਣ ਆਪ ਵਖਾਣਾ। ਜੋ ਸੇਵੈ ਜੋ ਸੇਵੈ ਤੋ ਜੀ, ਜਾਂ ਨਾਨਕ ਤਿਨ ਕੁਰਬਾਣਾ, ਹਰ ਦਿਆ ਵਿਰ ਦਿਆ ਵੇ ਤੋ ਜੀ, ਸੇ ਜਾਂ ਜੁਗ ਮੈਂ ਸੋ ਵਾਸੀ, ਸੇ ਮੋਹ ਸੈ ਮੋਦ ਭੈ, ਜਿਨ ਹਰ ਧਿਆਇਆ ਜੀ, ਤਿਨ ਤੁਟੇ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਹੁਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ, ਅਨਕ ਅਨੇਕ ਅਨੰਤਾ। ਤੇਰੇ ਅਨੇਕ ਤਿਨ ਕਰੇ ਹਰ ਪੂਜਾ ਜੀ, ਤਬ ਤਾਪੇ ਜਾਵੇ ਬੇਅੰਤਾ। ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁਤ ਸਿਮਰ ਸਾਹਿਬ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ ਸੇ ਪਤ ਪਰੇ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ। ਤੂੰ ਆਦਪੁਰ ਪਰੰਬਰ ਕਰਤਾ, ਤੂੰ ਜੇ ਵੜਵਰ ਨਾ ਕੋਈ, ਤੂੰ ਜੋ ਜੋ ਏਕੋ ਸਦਾ, ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ। ਤੁਹਾਡੇ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ, ਤੁਹਾਡੇ ਆਪੇ ਸੇ ਸਭ ਪਾਈ ਦੀ, ਤੁਹਾਡੇ ਆਪੇ ਸੇ ਸਭ ਗੋਈ।
जनन गुण गावे करते के जी, जो हो सबसे का जानो आसा महला चौथा। तू करता सचान मैडा साई, जो तू पावे सोई थी सी, जो तू दे सोई पाई रहाओ। सब तेरी तू सब नहीं त्याया, जिहनों कृपा करे ते नाम रतन पाया। गुरमहला दा मन मोह गवाया, तुदिया विछोड़िया आप मलाया। तू दरियाओ सब तुझे माहे, तुझ बिन दूजा कोई नाहे। जे जन सब तेरा खेल, विजोग मिल विछड़िया संजोगी मेल। जिसनों तू जाना है सोई जन जाने, हर गुण साधी आप खाने। जिन हर सेवया तिन सुख पाया, सहजे ही हर नाम समाया। तू आपे करता तेरा किया सब होए, तुद बिंदु जावर न कोय। तू कर कर वेखे जाने सोए, जर नान गुरमुख पर टोया। सा महला पहला तित सर्व लै भई लहनवासा, पानी पाव तिने किया। पंगज मोह पग नहीं चल, हम देखा तै डूबी अले। मन एक न चेस मूड मना, हर बिस्व तेरे गुण गलिया रहाओ। ना हूं जस तीनी पढ़िया, मूर्ख मोदा जन्म भया। प्रण नानक तिनकी सरना, जिन तो नाही विसरिया। आसा महला पंजवा, पही प्राप्त मानुख देहुरिया। गोबिंद मिलन की है तेरी बरिया, अवर काज तेरे किते ना काम। मिल सास पाई केवल नाम, सर अंजाम ला पव चल तरन कै। जन्म बिरथा जात रंग माया के रहाओ। जाप तप संयम तरम ना कमाया, सेवा साध ना जानिया हर राया। कहो नानक हम नीच करमा, शरण परे की राखो शर्मा। पातशाही दसवीं कव्यवाज बेनती चो पई, हमरी करो हाथ दै रक्षा। पूर्ण होए चित की इच्छा, ताव चरण मर हमारा। अपना जान करो प्रतपारा, हमरे दुसवे तुम काबो। आप हाथे मोहे बचाबो, सुखी वसे मोरो परवारा। सेव से सब करतारा, मोर अच्छा नहीं कर दे करिए। सब बैरन को आज संगरी है, पूर्ण होए हमारी आसा। तोर पहिन की रहे प्यासा, तुम्हें शाड़ कोई अवर ना त्याऊं। जो बरचाऊं तुम ते पाऊं, सेवक से कमारे तारी है। चौन चौन सतर हमारे मारी है, आप हाथ दे मुझे अबरी है। मन काल का त्रासन वरी है, हूं जो सदा हमारे पच्छा। सिरिया तो जो करियो रच्छा, रा लियो मोय राखण हारे। साहिब संत सहाय प्यारे, दीन बंदुष्टन के हंता। तुम उपरी चतरदास कंता, काल पाए ब्रह्मा अवतरा। काल पाए शिव जो अवतरा, काल पाए कर्म प्रकाशा। सगल काल का किया तमाशा, जवन काल जोगी शिव की हो। बेदराज ब्रह्मा ज्योति हो, जवन काल सब लोग सवारा। नमस्कार है ताय हमारा, जवन काल सब जगत बनायो। देव दै जशन उपजायो, आदि अंत के अवतारा। सोई गुरु समझी हो हमारा, नमस्कार तिसी को हमारी ही। सर पर जज ने आप सवारी,
ਸੇਵਕਨ ਗੋ ਸੇਵਗੋਨ ਸੋ ਦੀਓ ਸਤਰਨ ਕੋ ਪਲਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਠੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦਿਸ਼ ਕਰ ਫੂਲਾ ਸੰਤਨ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੇ ਕੱਟ ਕੱਟ ਕੇ ਪੜ ਪੜ ਕੀ ਜਾਣੇ ਜਬ ਉਦ ਕਰ ਕਰਾਂ ਕਰਤਾਰਾ ਪਰ ਜਾ ਤਰਤਾ ਦੇ ਅਪਾਰਾ ਜਾ ਬਾ ਕਰ ਕਰ ਤੋ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੂੰ ਜੇਤੇ ਬਨ ਸੇ ਸਭ ਥਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਨ ਬੇ ਭੇਦ ਰਿਆਲਮ ਨੰਕਾਰ ਨਿਰਬਿਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਚਾਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਮਾਨਤ ਮਹਾ ਮੂੜ ਕੈ ਭੇ ਨਾ ਜਾਨ ਮਹਾਦੇਵ ਕੋ ਕਹਿ ਸਦਾਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਣਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬਿਸਾ ਪ੍ਰਥਮ ਸੰਸਾਰਾ ਇਕ ਰੂਪ ਅਨੂ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡ ਜੇ ਰਹਿ ਸੇ ਤਜਕੀਨੀ ਉਤਪੁ ਖਾਨ ਬਹੁਰ ਰਚ ਦੀਨੀ ਕਹੂੰ ਬੂਰਾ ਜਾ ਹੂੰ ਬੈਠਾ ਕਹੂੰ ਸਿੰਨ ਪਿਓ ਸੰਗਰ ਕੈਠਾ ਸਗਰੀ ਸੇ ਦਿਖਾਏ ਅਚੰਭੋ ਆਜ ਗਾਸਰੂ ਸੇ ਅੰਭੋ ਅਬ ਰਚਾ ਮੇਰੀ ਤੁਮ ਕਰੋ ਸਿੱਖ ਅਬਾਰੇ ਸਿੱਖ ਸੰਗਰੋ ਦੋ ਜਿਤੇ ਉਠਦ ਪਾਤਾ ਸਗਨ ਮਲੇਸ਼ ਕਰੋ ਰਣਗਾਤਾ ਜੇ ਆ ਤੋ ਸਭ ਸਰਣੀ ਪਰੇ ਤਿਨ ਕਹਿ ਦੁਸ਼ਟ ਦੋ ਤਹਾ ਮਰੇ ਪੁਰ ਜਨ ਬਾ ਪਰੇ ਤਿਆਰੇ ਤਿਨ ਕਹਿ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਹਰੀ ਧਰੇ ਤਦ ਕਾਲਾ ਕਿਰਪਾ ਦਿਰ ਤਨ ਜਾਏ ਨਾਰ ਹੋ ਤਾ ਕੇ ਤਾਵ ਤੰਗ ਮੈਂ ਹਰ ਹੋ ਰਿਦ ਸਿਦ ਕਰਮੋ ਸਭ ਹੋਈ ਦੋ ਸਹਿ ਸਹਿ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਵਾਂ ਤੇ ਤੰਗ ਬਾਰਾ ਜਿਨਰ ਨਾਮ ਤਿਆਰੋ ਕਹਾ ਦਾਰ ਦੂਧੋ ਤੇਰਾ ਖੜਗ ਕਹਿਤ ਮੈਂ ਸਰਨ ਤਿਹਾਰੀ ਆਭਾ ਦੇ ਲਿਓ ਅਬਾਰੀ ਸਰਵ ਡੋਰ ਮੋਹੋ ਸਹਾਈ ਦੋਸ਼ਟ ਦੋ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਦੇ ਗੁਣ ਆਮ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਣ ਕੁਰਾਨ ਨੇ ਕਹਿ ਮਾਤੇ ਕ ਨਾ ਮਾਨੇ ਓ ਸਿਮਰਤ ਸ਼ਾਸਤਰ ਬੇਸਬੈ ਬਹੁ ਭੇਦ ਗਿਆ ਮੇਘ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਏ ਬਖਾਨੇ ਓ ਦੋਹਰਾ ਸਲ ਦੁਆਰ ਕੋ ਛਾੜ ਕੇ ਗਿਆ ਤੁਆਰ ਹੋ ਦੁਆਰ ਬਣ ਗਏ ਕੀ ਲਾਜ ਅਸ ਗੋਬਿੰਦਾਸ ਤੁਆਰ ਰਾਮ ਕਲੀ ਮਹਿਲਾ ਤੀਜਾ ਆਨੰਦ ਕਿਉ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਧ ਤਨ ਪਰਿਵਾਰ ਭਰੀਆਂ ਸ਼ਬਦ ਗਾਉਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਾਂਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨ ਸਭਨਾ ਗੱਲਾਂ ਸਮਰਾਜ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਪੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ
ज्ञान

ਸ਼ਾਹ ਸਾਹਿਬ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀ ਆ ਪੈਂਦੋ ਤੁਦ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਪਾਗੀ ਓ ਸਲ ਮਨੋਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਦੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਇ ਉਧਾਰੋ ਇਹ ਵਸਤ ਜੀ ਨੈ ਜਾਈ ਨਿਤਿਨ ਰਾਖੁਰ ਤਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਿੰਘਣੀਆਂ ਸਿੰਘਣੀਆਂ ਧਰਮੇ ਸ਼ਹੀਦ ਤੇ ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਖਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਰ ਸ਼ਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਓਟਿਆਂ ਦੇ ਆਉਣ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਆਪਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ ਸ਼ਬਦ ਚੰਕ ਜੇ ਕੀਰਤਨ ਸੋਦਰ ਰਹਿ ਸਾਹਿਬ ਦੇ ਪਾਠ ਜੀ ਕੀ ਅਰਦਾਸ ਭੁੱਲ ਚੋ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨਗੀਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਣੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਸਮੂਹ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਤੁਰਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਦਰ ਪ੍ਰਵਾਨ ਕਰਨੀ ਇਸ ਦੀਵਾਨ ਸੱਜ ਰਹੇ ਨੇ ਮਿਹਰ ਪ੍ਰਿਆਤ ਰੱਖਣਾ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ

ਅਕਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਦਇਆ ਕਰਨ ਦੁੱਖ ਹਰਣ ਉਚਰ ਨਾਮ ਕੀਰਤਨ ਦਿਆਲ ਪੁਰਖ ਭਗਵਾਨ ਨਾਨਕ ਲਿਵਤ ਨ ਮਾਇਆ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਵਿਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਸੋ ਕਹੋ ਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਕਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਦਰ ਤੋਰ ਸ਼ੋਰ ਬਿਖਿਆ ਤੀ ਗੁਰ ਕੋ ਸ਼ਬਦ ਮੇਰੇ ਹਿਯਰੇ ਦੀਨ ਰੂਪ ਅਨੁਰੂਪ ਮੁਰ ਕਛੁ ਨ ਵਿਚਾਰਿਓ ਪ੍ਰੇਮ ਗਿਓ ਮੋਇ ਹਰ ਰੰਗ ਭੀਨ ਵੇਖਿਓ ਲਾਲਣ ਪਾਟ ਬੀਚ ਖੋਏ ਅਨੰਦ ਜਿਤਾ ਹਰ ਖੇ ਪਤੀਨ ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸੀ ਕੋ ਤੀਨ ਵੇਖਿਓ ਲਾਲਣ ਪਾਟ ਬੀਚ ਖੋਏ ਅਨੰਦ ਜਿਤਾ ਹਰ ਖੇ ਪਤੀਨ ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਿਸੰਗ ਜੀ ਸਤਿਗੁਰ ਜੀ ਭਾਰ ਬਖਸ਼ ਰਹਿਮਤ ਹੋਈ ਹੈ ਸੋਧਰ ਦੇ ਦੀਵਾਨ ਦੀਆਂ ਹਾਸੋਈਆਂ ਭਰੀਆਂ ਨੇ ਸ਼ਬਦ ਚੌਂਕੀ ਚ ਕੀਰਤਨ ਸੋਧਰ ਐਸਾ ਦੇ ਪਾਠ ਨੇ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤਾ, ਗੁਰੂ ਕਿਰਪਾ ਕਰੇ ਬਖਸ਼ਿਆ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ ਔਰ ਜੋ ਹੁਕਮ ਸਤਿਗੁਰ ਨੇ ਬਖਸ਼ ਕੀਤਾ ਉਹ ਸਾਡੇ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣ ਸਕੇ। ਕਿਉਂਕਿ ਗੁਰੂ ਦੇ ਪਾਸ ਜਦੋਂ ਕੋਈ ਪਰਾਣੀ ਬਖਸ਼ਿਸ਼ ਪਾਉਂਦਾ ਲੈਣ ਆਉਂਦਾ ਤੇ ਗੁਰੂ ਕਿਰਪਾ ਕਰਦਾ, ਗੁਰਮੁਖ ਪਿਆਰੋ ਔਗਣ ਤਿਆਗ ਖੜ੍ਹ ਦਿੰਦਾ ਅਤੇ ਗੁਣ ਪੈਦਾ ਕਰ ਦਿੰਦਾ। ਮੇਰੇ ਗੁਰੂ ਨੇ ਵੀ ਐਸੀ ਕਿਰਪਾ ਕੀਤੀ ਕਿ ਮੇਰੇ ਅੰਦਰ ਚੰਗੇ ਗੁਣ ਪੈਦਾ ਕਰ ਦਿੱਤੇ। ਕਿਹੜੇ ਕਿਹੜੇ ਗੁਣ? ਔਗਣ ਕਿਹੜੇ ਕਿਹੜੇ ਸੀ? ਜਿਹੜੇ ਪੰਜ ਦੋਖ ਸੀ, ਕਾਮ, ਕ੍ਰੋਧ, ਮੋਹ, ਹੰਕਾਰ, ਇਹ ਤੋਂ ਕਿ ਹਉਮੈ ਦਾ ਰੋਗ ਜਿਹੜਾ ਸੀ ਇਹ ਵੀ ਦੂਰ ਕਰ ਦਿੱਤਾ। ਪਰ ਉਹ ਗੁਰਮੁਖ ਪਿਆਰੋ ਨੇ ਮੇਰੇ ਹਿਰਦੇ 'ਚ ਸ਼ਬਦ ਵਸਾ ਦਿੱਤਾ। ਪਰ ਇੱਕ ਗੱਲ ਜਿਹੜੀ ਅਗਲੀ ਹੈ ਨਾ, ਉਹ ਬੜੀ ਗੁਰਮੁਖ ਪਿਆਰੋ ਪਾਏਦਾਰ ਗੱਲ ਹੈ। ਰੂਪ ਅਨੁਰੂਪ ਮੇਰੇ ਕਛੂ ਨਾ ਬਚਾ ਰਿਹਾ, ਉਹਨੇ ਮੇਰੇ ਵੱਲ ਨਹੀਂ ਵੇਖਿਆ ਮੈਂ ਕੌਣ ਹਾਂ, ਮੈਂ ਕਿਹੋ ਜਿਹਾ, ਮੈਂ ਕਿੱਥੇ ਰਹਿੰਦਾ, ਮੇਰਾ ਕਿੰਨਾ। ਉਹ ਮੇਰੇ ਪ੍ਰੇਮ 'ਚ ਭਿੱਜ ਗਿਆ। ਅਤੇ ਸੱਚ ਕਹਿੰਦਾ ਗੁਰਮੁਖ ਪਿਆਰਿਓ, ਸਾਚ ਕਹੂੰ ਸਭ ਸੁਣ ਲਿਓ, ਸਭੇ ਜਿਨ ਪ੍ਰੇਮ ਕੀਓ ਤੈਨੀ ਬਾਣੀ ਸਰਬ ਸਾਂਝੀ ਹੈ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਅੰਤ ਪਰਮ ਗਤ ਪਾਏ। ਇਹਨੂੰ ਕੋਈ ਵੀ ਗਾਏ, ਕੋਈ ਪੜ੍ਹੇ, ਕੋਈ ਇਹਨੂੰ ਵਿਚਾਰੇ, ਕੋਈ ਵੀ ਇਹਦੇ ਨਾਲ ਜੁੜ ਜਾਵੇ, ਸੱਚ ਜਾਣੇ ਉਹਦਾ ਪਾਰ ਉਤਾਰਾ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਾਨੂੰ ਬਾਣੀ ਨਾਲ ਪ੍ਰੇਮ ਹੋ ਜਾਏ, ਬਾਣੀ ਨਾਲ ਪਿਆਰ ਹੋ ਜਾਏ, ਗੁਰੂ ਨਾਲ ਪ੍ਰੇਮ ਹੋ ਜਾਏ,
ਤੇ ਜੀਵਨ ਹੀ ਸਫਲ ਸਫਲ ਹੈ। ਸਭ ਦਾ ਤੁਹਾਨੂੰ ਕੱਲ੍ਹ ਨੂੰ ਨਵਾਂ ਮਹੀਨਾ ਆਰੰਭ ਹੋਣਾ ਹੈ, ਸੰਗਰਾਮ ਦਾ ਦਿਹਾੜਾ, ਹਾਜ਼ਰੀਆਂ ਭਰਿਓ। ਵੈਸੇ ਤਾਂ ਸਾਡੇ ਲਈ ਸਭ ਦਿਹਾੜੇ ਸ਼ੁਭ ਨੇ, ਪਰ ਫਿਰ ਵੀ ਸਾਡੀ ਆਸਥਾ ਇਹਨਾਂ ਦਿਹਾੜਿਆਂ 'ਤੇ, ਪੂਰਨਮਾਸ਼ੀ 'ਤੇ, ਮੱਸਿਆ 'ਤੇ। ਪੁੱਛਦੇ ਨੇ ਜੀ ਮੱਸਿਆ ਕਦੋਂ ਆ, ਪੁੰਨੇ ਆ ਕਦੋਂ, ਅਸੀਂ ਇਹਨੇ ਸਾਡੇ ਲਈ ਰੋਜ਼ ਹੀ ਮੱਸਿਆ ਅਤੇ ਰੋਜ਼ ਹੀ ਪੁੰਨੇ ਆ, ਇਸ ਕਰਕੇ ਹਰ ਇੱਕ ਦਿਨ ਸੋਹਣਾ। ਪਰ ਚਲੋ ਆਪਾਂ ਮਾਲਕ ਦੀ ਕਿਰਪਾ ਨਾਲ ਕੱਲ੍ਹ ਨੂੰ ਸੰਗਰਾਮ ਦਾ ਹਾਜ਼ਰੀਆਂ ਭਰਨੀਆਂ ਨੇ। ਆਓ ਸਰਵਗਰੀਏ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ ਦਰਬਾਰ ਸਾਹਿਬ ਹਜ਼ੂਰੀ ਲਾਗੇ ਜਿੱਥੇ ਪਾਸੋਂ ਕੀਰਤਨ ਗੁਰੂ ਕੇ ਲੰਗਰਾਂ ਸੇਵਾ ਹੋ ਰਹੀ ਹੈ, ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਕੀਰਤਨ ਦੀਆਂ ਸਵਾਂ ਪ੍ਰਵਾਨ ਕਰਨੀਆਂ ਜੀ, ਬਾਣੀ ਪੜ੍ਹਦਿਆਂ ਕੀਰਤਨ ਕਰਦੇ ਹੋਈਆਂ ਬੇਅੰਤ ਬੋਲਾਂ ਦੀ ਮਾਫੀ ਗੁਰੂ ਕੀ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਯੋਗ ਹਨ। ਆਓ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਜੀ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਇੱਥੇ ਹੀ ਦਾਸਿਆਂ ਦੀ ਕੀਰਤਨ ਦੀ ਸਮਾਪਤੀ ਹੈ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸਿੱਧ ਦਰਬਾਰ ਸਾਹਿਬ ਅੰਮ੍ਰਿਤਸਰ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਰ ਕੀਰਤਨ ਸਰਵਣ ਕਰਾਇਆ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਕੱਲ੍ਹ ਨੂੰ ਨਵਾਂ ਮਹੀਨਾ ਆਰੰਭ ਹੋਣਾ, ਸੰਗਰਾਂਦ ਹੈ। ਆਪ ਸਭ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਅਤੇ ਕੋਸ਼ਿਸ਼ ਕਰਿਓ ਆਉਣ ਤੋਂ ਪਹਿਲਾਂ। ਆਪਣੇ ਕੋਲ ਸਾਰਿਆਂ ਕੋਲ ਫੋਨ ਨੇ, ਅਸੀਂ ਆਪਣੇ ਫੋਨ ਤੋਂ ਇਸ ਮਹੀਨੇ ਦਾ ਜੋ ਸਾਵਣ ਮਹੀਨਾ ਆਰੰਭ ਹੋਣਾ ਉਹਦਾ ਕੀ ਉਪਦੇਸ਼ ਸਤਿਗੁਰ ਨੇ ਬਖਸ਼ਿਸ਼ ਕੀਤਾ, ਦੋ ਤਿੰਨ ਵਾਰ ਅਸੀਂ ਕੱਲ੍ਹ ਤੱਕ ਪੜ੍ਹ ਲਿਆ, ਅਤੇ ਸਾਨੂੰ ਇਸ ਮਹੀਨੇ ਦਾ ਜੋ ਉਪਦੇਸ਼ ਹੈ ਗੁਰੂ ਮਹਾਰਾਜ ਨੇ ਸਾਨੂੰ ਦੋ ਬਾਣੀ ਦਿੱਤਾ ਹੈ, ਉਹ ਸਾਡੇ ਜਿਹਨ ਵਿੱਚ ਵੱਸ ਸਕਦਾ। ਕਿਤੇ ਇਹ ਨਾ ਹੋਵੇ ਵੀ ਪੁਰਾਣੇ ਜ਼ਮਾਨਿਆਂ ਵਾਂਗੂ ਜੀ ਅੱਜ ਮਹੀਨਾ ਕਿਹੜਾ ਚੜ੍ਹਿਆ ਅਤੇ ਆਪਾਂ ਕਹਿ ਦੇਣਾ ਸਾਵਣ ਅਤੇ ਅਗਲਿਆਂ ਕਿਹੜਾ ਵਾਹਿਗੁਰੂ, ਬਸ ਇੱਥੋਂ ਤੱਕ ਨਾ ਰਹਿ ਜੇ ਕਿ ਵਾਹਿਗੁਰੂ ਤੱਕ ਹੀ ਰਹਿ ਜੇ ਕਿ ਇਹਦਾ ਉਪਦੇਸ਼ ਕੀ ਹੈ। ਜ਼ਰੂਰ ਸੁਣਨ ਦਾ ਯਤਨ ਕਰਨਾ, ਕੱਲ੍ਹ ਨੂੰ ਜ਼ਰੂਰ ਇਹਦੀ ਕਥਾ ਹੋਏਗੀ। ਸੋ ਆਓ ਹੁਣ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਕੂੰ,

0: जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते, दसां पातशाहियां दी जोत, साहिब सच्चे पातशाह, सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच सजे इन्हां दीवानां दीआं हाजरियां भर रहे सन्मान योग सत्कार योग सत संगी जनों, सतगुरां दी बड़ी अपार बख्शिश रहमत होई है, आप सब गुरु के पावन दरबार विच सज बैठ के मेरे तो पहला सत्कार योग भाई हरमनदीप सिंह जी, हजूरी रागी श्री दरबार साहब अमृतसर वालियां दे पासों रब्बी बाणी दे कीर्तन श्रवण कर रहे सी। बड़े कीमती उपदेश उन्होंने सतगुरु की बाणी दे विच्चों गायन कीते ने, ते बड़ा सुंदर कंठ है। तो आओ हुण समा है लड़ीवार चल रहे कबीर साहब जी दे पावन श्लोकां दी विचार दा, जिन्ने श्री आप सतगुरां दे हजूर बैठे हो विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब दे दो श्लोकां दा पाठ मैं आप जी दे नाल सांझा कीता है। 178 नंबर श्लोक पहला श्लोक है जिहड़ा कि गुरु ग्रंथ साहब जी दे अंक 1374 दे उत्ते शुभायमान है। इस श्लोक विच उन्हां ने मनुखी हस्ती का जिक्र किया है, जिवें कि भाई साहब भी आप जी नूं शब्द श्रवण करा के गए सी कि बंदा जिस शरीर की होमे हंकार विच फसिया रहिंदा है, इस शरीर नाशवंत है, इन्हें सदीव नहीं रहना। तो तीन अवस्था महाराज बाणी विच कहिंदे ने कि बाल जवानी अर बिरध फुन, तीन अवस्था जान। कदी असीं बालपन विच सी, जवान होए, बुढ़ेपा आया, जार आई, ते जिहड़ा शरीर एक पानी दी बूंद तों बनिया सी वो मिट्टी वड्डी होई ते मिट्टी दे ढेर विच, खाक दे ढेर विच फिर ये शरीर मिल जाना है। सतगुरु महाराज कहिंदे ने बंदा इस शरीर दी होमे करदा है, पदार्थ दा अहंकार करदा है, ते इस गल नूं समझदा नहीं है वी इत्थे वड्डे वड्डे आए जिन्हां ने दुनिया उत्ते बड़ा धरो बेईमानी कमाई ते अखीर मिट्टी हो गए, खत्म हो गए। वड्डे वड्डे तनाड़ अमीर बादशाह पातशाह पीर पैगंबर आए ते अंत नूं सारे ही कबरां विच जाके पै गए। जिवें शब्द भाई साहब पढ़ रहे सी कि लंका गढ़ सोने का भया, मूर्ख रावण क्या ले गया, जिदे बारे ये कहा जाता है भी जिदी सोने की लंका सी, जिदा गढ़ गढ़ दा अर्थ हुंदा किला, जिदा सोने का किला सी, आख्या वह मूर्ख रावण दुनिया तो की खट के गया। इसे तरह जिदा बड़ा वड्डा नाऊं सी, जिस रावण बारे गल कही जाती सी भी 1 लख पूत 1.25 लख नाती, ते रावण घर दिया ना बाती, जिदा 1 लख पुत्र 1.25 लख जिदा दोता नाती, दोते नूं कहिंदे ने, उस रावण दी मूर्खता करके उहदे घर विच कोई दीवा जगाउण वाला भी ना बचिया। तुम्हाराज वार वार बाणी विच सानूं इह गल समझाउंदे ने वी हे मनुख, जिहड़ियां चीजां दा तूं अहंकार करदा है इह कदी भी स्थिर नहीं हन, सदा रहण वालियां नहीं हन। महाराज की बाणी के वाक पढ़ो, श्री राग विच गुरु नानक साहब फरमाते ने, धन जोबन अर फुलड़ा, धन हो गया ਸੁਖਮਨੀ ਸਾਹਿਬ ਦੀ ਬਾਣੀ ਵਿੱਚ ਤੁਸੀਂ ਇਹਦੇ ਬਾਰੇ ਪੜ੍ਹਿਆ ਵੀ ਧੰਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ। ਆਖਿਆ ਜਿਹੜਾ ਕੋਈ ਧਨ ਦਾ ਭੂਮੀ ਦਾ ਕਿਸੇ ਤਰ੍ਹਾਂ ਦਾ ਵੀ ਇਨਕਾਰ ਕਰਦਾ ਹੈ ਉਹ ਮੂਰਖ ਹੈ ਅੰਨਾ ਹੈ, ਉਹ ਸੱਚ ਨੂੰ ਜਾਣਦਾ ਨਹੀਂ ਹੈ। ਧਨ ਜੋਬਨ, ਜੋਬਨ ਦਾ ਅਰਥ ਹੈ ਜਵਾਨੀ, ਅਰ ਫੁੱਲੜਾ, ਇਹ ਇੱਦਾਂ ਦੀ ਗੱਲ ਹੈ ਵੀ ਜਿਵੇਂ ਫੁੱਲ ਚਾਰ ਦਿਨ ਸੁਗੰਧੀ ਦਿੰਦਾ ਹੈ ਤੇ ਅਖੀਰ ਉਹ ਫੁੱਲ ਮੁਰਝਾ ਜਾਂਦਾ, ਖਤਮ ਹੋ ਜਾਂਦਾ। ਇੱਦਾਂ ਹੀ ਧਨ ਦੌਲਤ ਸੰਪਤੀ ਬੰਦੇ ਦਾ ਸਰੀਰ ਜਵਾਨੀ ਸਾਰਾ ਕੁਝ ਇੱਕ ਦਿਨ ਮੁਰਝਾ ਜਾਵੇਗਾ। ਤੋ ਇਹ ਜ਼ਿੰਦਗੀ ਦਾ ਇੱਕ ਅਲਟੀਮੇਟ ਸੱਚ ਹੈ। ਸਤਿਗੁਰੂ ਗੁਰੂ ਗਰੀਬ ਨਿਵਾਜ ਮਹਾਰਾਜ ਕਹਿੰਦੇ ਨੇ ਬੰਦਾ ਮਿੱਟੀ ਇਕੱਠੀ ਕਰਦਾ ਹੈ, ਮਿੱਟੀ ਦਾ ਹੀ ਬਣਿਆ ਹੋਇਆ। ਹੁਣ ਦੋਵੇਂ ਅਰਥ ਨੇ, ਆਪਾਂ ਥੋੜ੍ਹਾ ਜਿਹਾ ਅੱਜ ਇਸ ਸਲੋਕ ਨੂੰ ਸਮਝਣਾ ਹੈ। ਜੇ ਤੇ ਸਿੱਧੇ ਅਰਥ ਇਹਦੇ ਇੱਦਾਂ ਕਰੀਏ ਵੀ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ, ਦੇਹ ਬੰਦੇ ਦਾ ਜਿਹੜਾ ਦੇਹ ਦਾ ਅਰਥ ਕੀ ਹੁੰਦਾ ਸਰੀਰ। ਤੇ ਇੱਥੇ ਇੱਕ ਖਿਆਲ ਥੋੜ੍ਹਾ ਜਿਹਾ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਦਿਆਂ, ਇੱਕ ਸ਼ਬਦ ਗਿਆਨੀ ਗਿਆਨ ਸਿੰਘ ਦਾ ਦੋਹਰਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖਲੋ ਕੇ ਵੀ ਪੜ੍ਹਦੇ ਹਾਂ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉੱਥੇ ਵੀ ਇੱਕ ਸ਼ਬਦ ਕੀ ਵਰਤਿਆ ਜਾਂਦਾ ਦੇ। ਗੁਰੂ ਗ੍ਰੰਥ ਸਾਹਿਬ ਦੇ ਲਈ ਸ਼ਬਦ ਕੀ ਵਰਤਿਆ ਗਿਆ ਦੇ। ਤੇ ਇਸ ਗੱਲ ਨੂੰ ਹਮੇਸ਼ਾ ਅੱਡੋ ਅੱਡ ਕਰਕੇ ਵੇਖਣਾ ਹੈ, ਇਹ ਗੱਲ ਸਮਝਣ ਲਈ ਬੜੀ ਜ਼ਰੂਰੀ ਹੈ। ਸਾਡੇ ਜਿਹੜੀ ਮੇਰੀ ਦੇਹ ਹੈ ਇਹ ਵੱਖਰੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਹੈ ਇਹ ਵੱਖਰੀ ਹੈ। ਜਦੋਂ ਆਪਾਂ ਦੋਹਰਾ ਪੜ੍ਹਦੇ ਹਾਂ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਹਿਲੀ ਗੱਲ ਇਹ ਚੇਤੇ ਰੱਖ ਲਓ, ਇਹ ਜਿਹੜਾ ਦੋਹਰਾ ਹੈ ਇਹ ਗੁਰੂ ਕਲਗੀਧਰ ਦਾ ਨਹੀਂ ਲਿਖਿਆ ਹੋਇਆ। ਪਹਿਲੀ ਗੱਲ ਇਹ ਚੇਤੇ ਰੱਖੋ, ਜਿੰਨੇ ਕੁ ਤੁਸੀਂ ਬੈਠੇ ਹੋਣਾ ਗੱਲ ਸੁਣ ਕੇ ਜਾਇਓ, ਭਾਵੇਂ ਤੁਸੀਂ ਉੱਠਣਾ ਵੀ ਹੋਵੇ ਨਾ ਥੋੜਾ ਜਿਹਾ ਚਿਰ ਬਹਿ ਜਾਓ, ਕਿਉਂਕਿ ਸਾਨੂੰ ਕਈ ਵਾਰ ਲੱਗਦਾ ਹੈ, ਕਿਉਂਕਿ ਅਸੀਂ ਵੀ ਪ੍ਰਚਾਰਕ ਵੀ ਸਟੇਜਾਂ ਤੋਂ ਬੋਲਦੇ ਨੇ ਵੀ ਗੁਰੂ ਸਾਹਿਬ ਨੇ ਆਖਿਆ ਗੁਰੂ ਮਾਨਿਓ ਗ੍ਰੰਥ, ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਵੀ ਬਾਣੀ ਗੁਰੂ ਗੁਰੂ ਹੈ, ਪਰ ਗੁਰੂ ਸਾਹਿਬ ਨੇ ਤੁਕ ਨਹੀਂ ਵਰਤੀ ਵੀ ਗੁਰੂ ਮਾਨਿਓ ਗ੍ਰੰਥ, ਇਹ ਗੁਰੂ ਕਲਗੀਧਰ ਦੀ ਨਹੀਂ ਹੈ। ਗੁਰੂ ਕਲਗੀਧਰ ਮਹਾਰਾਜ 1708 ਵਿੱਚ ਇਸ ਫਾਨੀ ਦੁਨੀਆ ਤੋਂ ਚਲੇ ਜਾਂਦੇ ਨੇ, ਜਦੋਂ ਉਹ ਕਹਿੰਦੇ ਨੇ ਇਹ ਜਿੰਨੇ ਵੀ ਹੁਣ ਮੈਂ ਸ਼ਬਦ ਵਰਤਾਂਗਾ ਇਹ ਗੁਰੂ ਦੇ ਨਹੀਂ ਹਨ। ਜਦੋਂ ਗੁਰੂ ਸਾਹਿਬ ਬਾਰੇ ਆਪਾਂ ਕਹਿੰਦੇ ਵੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਇਹਦਾ ਮਤਲਬ ਫਿਰ ਦੇਹ ਕੀ ਹੋ ਗਿਆ, ਪੰਥ ਸਰੀਰ, ਜਿਹੜੀ ਫਿਜ਼ੀਕਲ ਐਕਟੀਵਿਟੀ ਉਹ ਕਿੰਨੇ ਕਰਨੀ, ਸਿੱਖਾਂ ਨੇ ਕਰਨੀ ਹੈ। ਜਿਹੜੀ ਫਿਜ਼ੀਕਲ ਐਕਟੀਵਿਟੀ ਅੱਗੇ ਕੌਣ ਕਰਦਾ ਸੀ, ਗੁਰੂ ਕਲਗੀਧਰ, ਪਰ ਇਹ ਵੀ ਸ਼ਬਦ ਗੁਰੂ ਕਲਗੀਧਰ ਦੇ ਨਹੀਂ ਹਨ, ਸਮਝਣ ਮਾਤਰ ਇਹ ਗੱਲ ਵੀ ਧੰਨ ਗੁਰੂ ਕਲਗੀਧਰ ਮਹਾਰਾਜ ਜਦੋਂ ਸੰਸਾਰ ਤੋਂ ਜਾਂਦੇ ਨੇ ਤੇ ਗੁਰੂ ਸਾਹਿਬ ਦੇ ਜਿਹੜੀ ਇੱਕ ਪਰੰਪਰਾ ਦੇਹਧਾਰੀ ਦੀ ਚੱਲਦੀ ਆ ਰਹੀ ਸੀ ਉਹਨੂੰ ਖਤਮ ਕਰ ਜਾਂਦੇ ਨੇ। ਭਾਵੇਂ ਕਿ ਇਹ ਗੱਲ ਪਹਿਲਾਂ ਵੀ ਹੈ ਵੀ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਜਿਹੜਾ ਆਦਿ ਬੀੜ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ, ਗੱਲ ਤੇ ਪਹਿਲਾਂ ਚੱਲਦੀ ਆ ਰਹੀ ਹੈ, ਪਰ ਉਸ ਵਕਤ ਗੁਰੂ ਸਾਹਿਬ ਦੁਨੀਆ ਵਿੱਚ ਐਗਜ਼ਿਸਟ ਕਰਦੇ ਸੀ ਫਿਜ਼ੀਕਲ ਤੌਰ ਉੱਤੇ, ਤੇ ਜਦੋਂ ਗੁਰੂ ਸਾਹਿਬ ਚਲੇ ਜਾਂਦੇ ਨੇ ਦਸਵੇਂ ਗੁਰੂ ਕਲਗੀਧਰ ਤੇ ਉਹ ਆਪਣਾ ਕੋਈ 11ਵਾਂ ਗੁਰੂ ਥਾਪ ਕੇ ਨਹੀਂ ਜਾਂਦੇ, ਤੇ ਸਿੱਖਾਂ ਨੂੰ ਉਹ ਕਹਿ ਜਾਂਦੇ ਨੇ ਵੀ ਆਹ ਜਿਹੜੀ ਪਾਤਸ਼ਾਹਾਂ ਦੀ ਬਾਣੀ ਹੈ ਇਹਨੇ ਨਾਲ ਤੁਸੀਂ ਆਪਣੇ ਜੀਵਨ ਨੂੰ ਬਸਰ ਕਰਨਾ। 1708 ਤੋਂ ਬਾਅਦ ਲੰਮਾ ਸਮਾਂ 100 ਸਾਲ ਬਾਅਦ ਇੱਕ ਦੋਹਰਾ ਲਿਖਿਆ ਗਿਆ, 100 ਸਾਲ ਬਾਅਦ ਵੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ ਹੈ ਇਹ, ਚਲੋ ਪ੍ਰਚਲਿਤ ਹੈ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ, ਅੱਗੇ ਕਿਹਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਹੁਣ ਇੱਕ ਗੱਲ ਸਪਸ਼ਟ ਹੋਈ ਹੋਵੇਗੀ ਤੁਹਾਨੂੰ। ਅਗਲੀ ਗੱਲ, ਹੁਣ ਦੋਹਰਾ ਪੜ੍ਹਿਆ ਜਾਂਦਾ ਹੈ ਗੁਰਦੁਆਰਿਆਂ ਦੇ ਵਿੱਚ, ਪੜ੍ਹਿਆ ਜਾਂਦਾ ਹੈ ਦਰਬਾਰ ਸਾਹਿਬ ਦੇ ਵਿੱਚ ਨਹੀਂ ਪੜ੍ਹਿਆ ਜਾਂਦਾ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਹ ਦੋਹਰਾ ਪੜ੍ਹਿਆ ਨਹੀਂ ਜਾਂਦਾ। ਤੇ ਜਦੋਂ ਅਸੀਂ ਦੇਹ ਦੀ ਗੱਲ ਕਰਦੇ ਹਾਂ ਤੇ ਇਹ ਗੱਲ ਸੁਰਤ ਵਿੱਚ ਬਿਠਾ ਲਓ ਵੀ ਮੇਰੀ ਦੇਹ ਹੋਰ ਹੈ ਤੇ ਗੁਰੂ ਸਾਹਿਬ ਦੀ ਹੋਰ ਹੈ, ਅਲੱਗ ਹੈ। ਮੇਰੀ ਦੇਹ ਨੂੰ ਪਾਣੀ ਦੀ ਲੋੜ ਹੈ, ਮੇਰੀ ਦੇਹ ਨੂੰ ਰੋਟੀ ਦੀ ਲੋੜ ਹੈ, ਮੇਰੀ ਦੇਹ ਨੂੰ ਖੁਰਾਕ ਦੀ ਲੋੜ ਹੈ, ਹਵਾ ਦੀ ਲੋੜ ਹੈ, ਪਾਣੀ ਦੀ ਲੋੜ ਹੈ। ਜੇ ਚੀਜ਼ਾਂ ਨਾ ਮਿਲਣਗੀਆਂ ਤੇ ਮੈਂ ਮਰ ਜਾਵਾਂਗਾ, ਪਰ ਗੁਰੂ ਨਹੀਂ ਮਰ ਸਕਦਾ ਕਿਉਂਕਿ ਗੁਰੂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ। ਸਮਝੇ ਬੇਨਤੀ ਨੂੰ? ਮੈਂ ਮਰ ਜਾਵਾਂਗਾ, ਮੇਰੀ ਲੋੜ ਹੈ, ਮੈਨੂੰ ਪਾਣੀ ਨਾ ਦਿਓ ਤੇ ਮੈਂ ਖਤਮ ਹੋ ਜਾਵਾਂਗਾ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪਾਣੀ ਨਾ ਮਿਲੇ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਖਤਮ ਹੋਣ ਵਾਲਾ ਨਹੀਂ ਹੈ। ਇਸੇ ਕਰਕੇ ਇਸ ਗੁਰੂ ਨੂੰ ਕਿਹਾ ਜਾਂਦਾ ਏ ਵੀ ਇਸ ਗੁਰੂ ਦਾ ਪ੍ਰਕਾਸ਼ ਦਿਹਾੜਾ ਤੇ ਆਉਂਦਾ ਹੈ, ਪਰ ਇਹਦਾ ਮਰਨ ਦਿਨ, ਇਹਦਾ ਜੋਤੀ ਜੋਤ ਦਿਨ ਦੁਨੀਆਂ ਤੇ ਰਹਿੰਦਿਆਂ ਹੋਇਆਂ ਕਦੀ ਨਹੀਂ ਆਵੇਗਾ। ਸੋ ਜਦੋਂ ਅਸੀਂ ਦੇਹ ਸ਼ਬਦ ਵਿੱਚ ਕਈ ਵਾਰ ਅਸੀਂ ਉਲਝ ਜਾਂਦੇ ਹਾਂ ਨਾ, ਇਹਨੂੰ ਸਮਝ ਥੋੜ੍ਹਾ ਜਿਹਾ। ਮੈਂ ਕੋਈ ਚੀਜ਼ ਭੋਗਾਂਗਾ ਜਿਹੜਾ ਵੀ ਫਿਜ਼ੀਕਲੀ ਦੇਹ ਵਿੱਚ ਐਗਜ਼ਿਸਟ ਕਰਦਾ। ਮੰਨ ਲਓ ਤੁਸੀਂ ਰੋਟੀ ਖਾਓ, ਜ਼ਿਆਦਾ ਖਾ ਲਓ ਤੇ ਬਿਮਾਰ ਹੋ ਜਾਓਗੇ। ਸਾਡੀ ਦੇਹ ਉੱਤੇ ਇੱਕ ਅਸਰ ਪੈਂਦਾ, ਕਾਹਦਾ? ਬਾਹਰ ਦੇ ਇਨਵਾਇਰਮੈਂਟ ਦਾ। ਅਸੀਂ ਹੌਲੀ ਹੌਲੀ ਮੌਤ ਵਾਲੇ ਬੰਨੇ ਵੱਧਦੇ ਜਾ ਰਹੇ ਹਾਂ। ਤੁਸੀਂ ਕੁਝ ਭੋਗਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ, ਕਾਸ਼ ਕਿ ਜੇ ਅਸੀਂ ਨਾ ਥੋੜ੍ਹਾ ਜਿਹਾ ਇੱਕ ਆਦਤ ਬਣਾਈਏ, ਆਪਣੀ ਸੁਭਾਅ ਬਣਾਈਏ ਵੀ ਜਦੋਂ ਕੋਈ ਗੱਲ ਕੀਤੀ ਜਾ ਰਹੀ ਹੋਵੇ ਨਾ, ਅਸੀਂ ਉੱਦਾਂ ਤਾਂ ਚਲੋ ਫੋਨ ਚਲਾਉਂਦੇ ਹਾਂ ਕਈ ਵਾਰ, ਮੈਂ ਕਹਿੰਦਾ ਹੁੰਦਾ ਵੀ ਤੁਸੀਂ ਜੇ ਮੈਂ ਕੋਈ ਬਾਣੀ ਦਾ ਪ੍ਰਮਾਣ ਬੋਲ ਰਿਹਾ ਨਾਲ ਦੀ ਨਾਲ ਹੀ ਫੋਨ 'ਚ ਕੱਢ ਲਓ, ਸਾਨੂੰ ਪਤਾ ਲੱਗ ਜੂਗਾ ਵੀ ਜਿਹੜੀ ਭਾਈ ਸਾਹਿਬ ਗੱਲ ਕਹਿ ਰਹੇ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਵੀ ਹੈ ਕਿ ਨਹੀਂ ਲਿਖੀ। ਹੁਣ ਜਿਹੜਾ ਬੰਦਾ ਚੀਜ਼ ਨੂੰ ਭੋਗੇਗਾ ਨਾ, ਵਸਤੂ ਨੂੰ ਭੋਗੇਗਾ, ਉਹਨੂੰ ਰੋਗ ਵੀ ਲੱਗੂਗਾ। ਜੇ ਮੈਂ ਰੋਟੀ ਖਾਧੀ ਤੇ ਉਹ ਵਿਸ਼ਟਾ ਬਣ ਕੇ ਬਾਹਰ ਨਿਕਲੀ, ਜੇ ਮੈਂ ਪਾਣੀ ਪੀਤਾ ਤੇ ਪਿਸ਼ਾਬ ਬਣ ਕੇ ਉਹ ਮੂਤ ਬਣ ਕੇ ਬਾਹਰ ਨਿਕਲਿਆ। ਹੁਣ ਮੂਤ ਸ਼ਬਦ ਤੋਂ ਇਤਰਾਜ਼ ਨਾ ਕਰ ਦਿਓ, ਇਹ ਸ਼ਬਦ ਸਾਡੇ ਹੀ ਨੇ ਠੇਠ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਹੈ, ਉਹ ਧੋਏ ਬਾਣੀ 'ਚ ਲਿਖਿਆ ਮੂਤ ਸ਼ਬਦ, ਤੋਂ ਪਿਸ਼ਾਬ ਥੋੜ੍ਹਾ ਜਿਹਾ ਸਭਿਕ ਹੋ ਜਾਂਦਾ ਆਪਾਂ ਕਹਿੰਦੇ, ਇਹ ਸ਼ਬਦ ਮਾੜੇ ਨਹੀਂ ਹੁੰਦੇ ਆਪਣੇ ਆਪ ਦੇ ਵਿੱਚ। ਹੁਣ ਜਿਹੜੀ ਜਿਹੜੀ ਜਿਹੜੀ ਚੀਜ਼ ਨੂੰ ਮੈਂ ਭੋਗਾਂਗਾ ਉਹਦਾ ਮੈਨੂੰ ਰੋਗ ਵੀ ਲੱਗੇਗਾ। ਮੈਂ ਖੰਡ ਖਾਧੀ ਮੈਨੂੰ ਸ਼ੂਗਰ ਵੀ ਹੋਵੇਗੀ, ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਹਲਵਾ ਮਿੱਠਾ ਹੁੰਦਾ, ਤੁਸੀਂ ਜ਼ਿਆਦਾ ਖਾਈ ਜਾਓ ਜ਼ਿਆਦਾ ਖਾਈ ਜਾਓ ਤੇ ਸੰਭਾਵਨਾ ਹੈ ਵੀ ਤੁਹਾਨੂੰ ਸ਼ੂਗਰ ਹੋ ਜਾਊਗੀ। ਪਰ ਗੁਰੂ ਗ੍ਰੰਥ ਸਾਹਿਬ ਨੂੰ ਸ਼ੂਗਰ ਨਹੀਂ ਹੋਣੀ, ਗੁਰੂ ਗ੍ਰੰਥ ਸਾਹਿਬ ਨੂੰ ਗਰਮੀ ਨਹੀਂ ਲੱਗਣੀ, ਸਰਦੀ ਨਹੀਂ ਲੱਗਣੀ। ਹੁਣ ਇਹ ਮੈਂ ਪਤਾ ਕਿਹੜੇ ਕੰਟੈਕਸਟ 'ਚ ਗੱਲ ਕਹਿਣੀ ਚਾਹੁੰਦਾ, ਆਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਈਆਂ, ਇੱਥੇ ਉਹ ਵੀ ਤਬਕਾ ਹੈਗਾ ਜਿਹੜਾ ਇੱਦਾਂ ਦਾ ਪ੍ਰਚਾਰ ਕਰ ਰਿਹਾ। ਅਤੇ ਮੈਂ ਇੱਕ ਸਵਾਲ ਕੀਤਾ ਸੀ ਵੀਰ ਨੂੰ, ਮੈਂ ਕਿਹਾ ਵੀ ਤੁਸੀਂ ਇੱਦਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਹਾਂ ਤੇ ਜੇ ਤੁਸੀਂ ਮੰਨਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਵੀ ਉੱਦਾਂ ਹੀ ਫਿਜ਼ੀਕਲ ਲੋੜਾਂ ਸਾਡੇ ਵਰਗੀਆਂ ਹੀ ਨੇ ਜਿੱਦਾਂ ਸਾਡੀਆਂ ਲੋੜਾਂ ਨੇ, ਤੇ ਫਿਰ ਕਦੀ ਕਿਸੇ ਬੰਦੇ ਨੂੰ ਗੋਦੀ 'ਚ ਬਹਾ ਕੇ ਆਪਾਂ ਖੜਦੇ ਹਾਂ, ਕਿਸੇ ਬੰਦੇ ਨੂੰ ਸਿਰ 'ਤੇ ਚੁੱਕ ਕੇ ਆਪਾਂ ਖੜਦੇ ਹਾਂ? ਸਿੱਖਾਂ ਨੂੰ ਇਹ ਨਹੀਂ ਅਜੇ ਤਾਈਂ ਸਮਝ ਲੱਗੀ ਵੀ ਸਾਡਾ ਗੁਰੂ ਉਹ ਹੈ ਜਿਹੜਾ ਉਹ ਅਵਿਨਾਸ਼ੀ ਪੁਰਖ ਹੈ, ਨਾ ਆਵੇ ਨਾ ਜਾਏ, ਇਹ ਉਹ ਅਵਿਨਾਸ਼ੀ ਹੈ, ਇਹ ਆਉਂਦਾ ਤੇ ਜਾਂਦਾ ਨਹੀਂ ਹੈ, ਇਹ ਜੰਮਦਾ ਤੇ ਮਰਦਾ ਨਹੀਂ ਹੈ। ਗੁਰੂ ਸਾਹਿਬ ਦੀ ਕੋਈ ਵੀ ਸਰੀਰਕ ਲੋੜ ਨਹੀਂ ਹੁੰਦੀ, ਇਹ ਚੇਤਾ ਰੱਖੋ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੇਗ ਦੀ ਪ੍ਰਵਾਨਗੀ ਕੀਤੀ ਜਾਂਦੀ ਹੈ, ਉਹ ਸਾਡੀ ਇੱਕ ਮਰਿਆਦਾ ਹੈ, ਇੱਕ ਪ੍ਰੋਟੋਕਾਲ ਹੈ, ਜਿਹਦੇ ਤਹਿਤ ਆਪਾਂ ਗੁਰੂ ਸਾਹਿਬ ਦੀ ਆਗਿਆ ਲੈਂਦੇ ਹਾਂ। ਗੁਰੂ ਸਾਹਿਬ ਨੂੰ ਜਦੋਂ ਆਪਾਂ ਕਹਿੰਦੇ ਜਾਗਤ ਜੋਤ ਹੈ, ਜੋਤ ਇੱਕ ਥੋਟ ਦਾ ਨਾਂ ਹੁੰਦਾ ਹੈ ਜਿਹਨੂੰ ਤੁਸੀਂ ਪੜ੍ਹਦੇ, ਜੋਤ ਉਹਾ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀਆ। ਤੋ ਬਾਣੀ ਦੇ ਬਾਰੇ ਮਹਾਰਾਜ ਨੇ ਆਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਕਿਸ ਜੇਵ ਡਵਰ ਨਾ ਕੋਏ, ਤੇ ਅਸੀਂ ਤੇ ਉਸ ਬਾਣੀ ਨੂੰ ਏਦਾਂ ਸਮਝ ਲਿਆ ਵੀ ਜਿਵੇਂ ਮੇਰਾ ਸਰੀਰ ਹੈ ਏਦਾਂ ਹੀ ਗੁਰੂ ਸਾਹਿਬ ਹੈ। ਤੋ ਸ਼ਬਦ ਬੇਸ਼ੱਕ ਦੇਹ ਵਰਤਿਆ ਗਿਆ, ਮੈਂ ਕੋਸ਼ਿਸ਼ ਕੀਤੀ ਮੈਨੂੰ ਸਪਸ਼ਟ ਕਰੀਏ ਥੋੜ੍ਹਾ ਜਿਹਾ। ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ, ਹੁਣ ਗੁਰੂ ਗ੍ਰੰਥ ਸਾਹਿਬ ਤੇ ਹਰ ਜਗ੍ਹਾ ਹੀ ਨੇ। ਅੱਛਾ ਦੇਹ ਇੱਕੋ ਵੇਲੇ ਇੱਕ ਥਾਂ ਉੱਤੇ ਹੋ ਸਕਦੀ, ਇਹਨੂੰ ਅਗਲੇ ਏਦਾਂ ਸਮਝੋ। ਹੁਣ ਮੈਂ ਇੱਥੇ ਕਥਾ ਕਰ ਰਿਹਾ, ਮੈਂ ਆਪਣੇ ਘਰੇ ਤਾਂ ਨਹੀਂ ਨਾ ਹੈਗਾ, ਹੁਣ ਮੇਰਾ ਸਰੀਰ ਇੱਕ ਟਾਈਮ ਇੱਕੋ ਥਾਂ ਉੱਤੇ ਹੀ ਹੈ, ਮੈਂ ਇੰਡੀਆ ਵੀ ਨਹੀਂ ਹੈਗਾ, ਪਰ ਗੁਰੂ ਗ੍ਰੰਥ ਸਾਹਿਬ ਤੇ ਹਰ ਜਗ੍ਹਾ ਹੀ ਨੇ। ਤੇ ਗੁਰੂ ਪੰਜ ਸੱਤ ਥੋੜਾ ਹੁੰਦੇ ਨੇ, ਗੁਰੂ ਤੇ ਇੱਕੋ ਹੀ ਹੈ ਤੁਹਾਡਾ, ਗੁਰੂ ਤੇ ਇੱਕੋ ਹੀ ਹੈ। ਇਸ ਕਰਕੇ ਗੁਰੂ ਸਾਹਿਬ ਕੋਈ ਪੰਜ ਸੱਤ ਦਸ ਬਾਰਾਂ ਨਹੀਂ ਹਨ, ਇੱਕੋ ਹੀ ਗੁਰੂ ਹੈ। ਤੋ ਅਸੀਂ ਇਸ ਕੰਸੈਪਟ ਨੂੰ, ਹਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਲਈ ਜਿਹੜੀ ਸੇਵਾ ਸੰਭਾਲ ਕਰਨ ਦੀ ਇੱਕ ਵਿਧੀ ਵਿਧਾਨ ਹੈ, ਉਹਨੂੰ ਸਾਰੇ ਸਿੱਖਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਵੀ ਵਸਤਰ ਸਾਫ਼ ਸੁਥਰੇ ਲੱਗੇ ਹੋਣ। ਗੁਰੂ ਸਾਹਿਬ ਦੇ ਦਰਬਾਰ ਦੀ ਸ਼ੋਭਾ ਜਿਹੜੀ ਹੈ ਉਹ ਰਾਜਿਆਂ ਮਹਾਰਾਜਿਆਂ ਵਰਗੀ ਹੈ, ਕੋਈ ਸ਼ੱਕ ਨਹੀਂ ਹੈ, ਪਰ ਇਹਦੇ ਨਾਲ ਨਾਲ ਸਾਨੂੰ ਕਿਸੇ ਭਰਮ ਭੁਲੇਖੇ ਵਿੱਚ ਵੀ ਪੈਣ ਦੀ ਲੋੜ ਨਹੀਂ ਹੈ। ਹੁਣ ਸਾਡੀ ਦੇਹ ਦੀ ਗੱਲ ਕਰ ਲਈਏ ਜਿਹੜੀ ਕਬੀਰ ਸਾਹਿਬ ਨੇ ਅੱਜ ਆਖੀ ਹੈ। ਉਹਨਾਂ ਆਖਿਆ ਕਬੀਰਾ ਧੂਰ ਸਕੇਲ ਕੈ, ਜਿਹੜੀ ਬੰਦੇ ਦੀ ਦੇਹ ਹੁੰਦੀ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਇਹਦੇ ਮਿੱਟੀ ਇਕੱਠੀ ਕੀਤੀ ਹੋਈ, ਜਿਵੇਂ ਬੱਚੇ ਨਹੀਂ ਹੁੰਦੇ, ਮਿੱਟੀ ਇਕੱਠੀ ਕਰਕੇ ਤੇ ਪੁੜੀਆਂ ਬੰਨੀ ਜਾਂਦੇ ਨੇ। ਇੱਥੇ ਹੁਣ ਬੱਚੇ ਹੋਰ ਤਰ੍ਹਾਂ ਦੇ ਨੇ ਕਿਉਂਕਿ ਉਹ ਇੱਥੇ ਮਾਹੌਲ ਹੋਰ ਹੈ। ਅੱਜ ਜਦੋਂ ਸਨੋਅ ਪੈਂਦੀ ਹੈ ਤੇ ਬੱਚੇ ਕਈ ਨਾ ਬਰਫ਼ ਦੀਆਂ ਇੱਦਾਂ ਸਨੋਮੈਨ ਬਣਾਉਂਦੇ ਨੇ, ਉਹ ਜਿੰਨਾ ਚਿਰ ਤੇ ਵੈਦਰ ਉਹਦੇ ਅਕੋਰਡਿੰਗ ਰਹਿੰਦਾ ਉਨਾ ਚਿਰ ਤੱਕ ਤੇ ਉਹ ਸਾਹਮਣੇ ਐਗਜ਼ਿਸਟ ਕਰਦਾ ਦਿਖਦਾ। ਜਦੋਂ ਹੀ ਥੋੜੀ ਜਿਹੀ ਸੂਰਜ ਨੇ ਤਪਸ਼ ਮਾਰੀ ਤੇ ਨਾਲ ਦੀ ਨਾਲ ਹੀ ਕੀ ਹੋ ਗਿਆ, ਉਹ ਜਿਹੜਾ ਦਿਖ ਰਿਹਾ ਸਨੋਮੈਨ ਸੀ ਉਹ ਪਿਘਲ ਗਿਆ, ਖਤਮ ਹੋ ਗਿਆ। ਤੋ ਬਾਬਾ ਜੀ ਕਹਿੰਦੇ ਨੇ ਹੇ ਬੰਦਿਆ ਤੇਰੀ ਜ਼ਿੰਦਗੀ ਵੀ ਏਦਾਂ ਹੀ ਹੈ, ਤੂੰ ਇਸ ਸਰੀਰ ਦਾ ਹੰਕਾਰ ਕਰਦਾ ਵੀ ਤੇਰੇ ਸਰੀਰ ਦੀ ਖੇਡ ਏਦਾਂ ਹੈ ਵੀ ਜਿਵੇਂ ਕਿਸੇ ਨਾ ਇੱਦਾਂ ਮਿੱਟੀ ਦੀ ਪੁੜੀ ਇਕੱਠੀ ਕਰਕੇ ਬੰਨ ਲਈ ਹੋਵੇ ਤੇ ਚਾਰ ਦਿਨ ਤੇ ਉਹਦੇ ਨਾਲ ਬੱਚਾ ਖੇਡਦਾ ਰਹਿੰਦਾ ਆ ਮਿੱਟੀ ਦੀਆਂ ਪੁੜੀਆਂ ਨਾਲ ਸਨੋਮੈਨ ਨਾਲ, ਤੇ ਤੁਸੀਂ ਵੇਖੋ ਫਿਰ ਉਹਨੂੰ ਆਪ ਹੀ ਖਿਲਾਰ ਦਿੰਦਾ। ਉਹ ਜਿਹੜੇ ਨਿੱਕੇ ਹੁੰਦੇ ਕੋਈ ਮਿੱਟੀ ਨਾਲ ਖੇਡਦੇ ਰਹੇ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਪਤਾ ਆਪੇ ਢੇਰੀਆਂ ਜਿਹੀਆਂ ਲਾ ਲੈਣੀਆਂ, ਕਿਸੇ ਨੂੰ ਕਹਿਣਾ ਉਹ ਮੇਰੀ ਢੇਰੀ ਨੂੰ ਢਾਈ ਨਾ, ਉਹ ਮੇਰੀ ਢੇਰੀ ਨੂੰ ਢਾਈ ਨਾ, ਤੇ ਬਾਅਦ ਪਹਿਲਾਂ ਕਿਸੇ ਨੂੰ ਲਾਗੇ ਨਹੀਂ ਲੱਗਣ ਦੇਣਾ। ਜਿਵੇਂ ਬੱਚਾ ਹੁੰਦਾ ਨਾ ਜਦੋਂ ਖਿਡਾਉਣਾ ਉਹਦੇ ਕੋਲ ਆਵੇ ਤੇ ਪਹਿਲਾਂ ਪਹਿਲਾਂ ਉਹ ਕਿਸੇ ਨੂੰ ਟੱਚ ਨਹੀਂ ਕਰਨ ਦਿੰਦਾ ਖਿਡਾਉਣੇ ਨੂੰ, ਤੇ ਮੁੜ ਕੇ ਆਪ ਹੀ ਉਹਨੂੰ ਭੰਨ ਵੀ ਦਿੰਦਾ, ਆਪ ਤੋੜ ਵੀ ਦਿੰਦਾ। ਜਿਹੜਾ ਬੜਾ ਜਿਹੜਾ ਰੋ ਕੇ ਲਿਆ ਸੀ ਉਹਨੇ ਉਹਨੂੰ ਮੁੜ ਕੇ ਆਪੇ ਹੀ ਤੋੜ ਦਿੱਤਾ ਉਹਨੇ। ਤੋ ਬਾਬਾ ਨੇ ਆਖਿਆ, ਬਾਬਾ ਜੀ ਕਹਿੰਦੇ ਨੇ ਵੀ ਜਿਹੜਾ ਮਨੁੱਖੀ ਸਰੀਰ ਹੈ ਇਹ ਇੱਕ ਮਿੱਟੀ ਦੀ ਪੁੜੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਹੁਣ ਇਹਨੂੰ ਆਪਾਂ ਦੂਜੇ ਰੋਗ ਵੀ ਸਮਝ ਲਈਏ ਥੋੜ੍ਹਾ ਜਿਹਾ। ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ, ਉਹ ਕਹਿੰਦੇ ਨੇ ਇੱਕ ਤੂੰ ਦੇਹ ਬੱਧੀ ਹੋਈ ਹੈ ਆਪਣੀ, ਦੇਹ ਵਿਚਾਰਾਂ ਦੇ ਨਾਲ ਵੀ ਬੱਧੀ ਜਾਂਦੀ ਹੈ, ਤੇ ਇਹ ਕਾਹਦੇ ਨਾਲ ਬੱਧੀ ਹੋਈ ਹੈ, ਇਹ ਬੱਧੀ ਹੈ ਮਿੱਟੀ ਦੇ ਨਾਲ, ਮਤਲਬ ਉਹਨਾਂ ਚੀਜ਼ਾਂ ਨਾਲ ਆਪਣੀ ਦੇਹ ਨੂੰ ਬੰਨਿਆ ਹੋਇਆ ਜਿਹੜੀਆਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਹੈਗੀ। ਸਮਝੇ ਬੇਨਤੀ ਨੂੰ, ਵੀ ਆਪਣੇ ਸਰੀਰ ਨੂੰ ਬਚਨ ਥੋੜ੍ਹਾ ਜਿਹਾ ਬਾਣੀ ਦਾ ਪੜ੍ਹ ਦੇਵਾਂ ਸਪਸ਼ਟ ਹੋਵੇਗੀ ਗੱਲ। ਸਤਿਗੁਰੂ ਕਹਿੰਦੇ ਨੇ ਤਨ ਜਲ ਬਲ ਮਾਟੀ ਭਇਆ, ਹੇ ਮਨੁੱਖ ਤੇਰਾ ਤਨ ਜਲ ਬਲ ਕੇ ਨਾ ਮਿੱਟੀ ਦੀ ਨਿਆਈ ਹੋ ਗਿਆ, ਮਿੱਟੀ ਦੀ ਖੇ ਹੋਇਆ ਪਿਆ ਤੂੰ ਖੇ, ਜਿਵੇਂ ਮਿੱਟੀ ਦਾ ਕੋਈ ਮੁੱਲ ਨਹੀਂ। ਆਖਿਰ ਤੂੰ ਵੀ ਵਿਕਾਰਾਂ ਦੀ ਅੱਗ ਵਿੱਚ ਜਲ ਬਲ ਕੇ ਕੀ ਬਣਿਆ ਪਿਆ, ਮਿੱਟੀ ਬਣਿਆ ਪਿਆ ਮਿੱਟੀ। ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ, ਤੇ ਮਨ ਜਿਹੜਾ ਸੀ ਉਹ ਮਾਇਆ ਦੇ ਮੋਹ ਵਿੱਚ ਗਲਿਆ ਸੜਿਆ ਲੋਹਾ ਬਣ ਗਿਆ। ਹੁਣ ਇਹੋ ਮਨ ਸੋਨੇ ਦਾ ਵੀ ਹੋ ਸਕਦਾ ਤੇ ਇਹੋ ਮਨ ਗਲਿਆ ਸੜਿਆ ਲੋਹਾ ਵੀ ਹੋ ਸਕਦਾ, ਉਸ ਮਨ ਦਾ ਮੁੱਲ ਹੈ। ਇਹੋ ਤਨ ਜਿਹੜਾ ਹੈ ਚੰਗੇ ਸ਼ੁਭ ਗੁਣਾਂ ਨਾਲ ਸੋਨੇ ਵਰਗਾ ਵੀ ਹੋ ਸਕਦਾ ਤੇ ਇਹੋ ਤਨ ਭੈੜੀ ਮਤ ਦੇ ਨਾਲ ਮਿੱਟੀ ਵਰਗਾ ਵੀ ਹੋ ਸਕਦਾ। ਦੋਵੇਂ ਚੀਜ਼ਾਂ ਨਾ, ਹੁਣ ਮਿੱਟੀ ਮਿੱਟੀ ਨੂੰ ਕੌਣ ਘਰੇ ਸਾਂਭਦਾ, ਸੋਨੇ ਨੂੰ ਤੇ ਲੋਕ ਸਾਂਭਦੇ ਨੇ ਮਿੱਟੀ ਨੂੰ। ਬੀਬੀ ਜੀ ਬਾਹਰ ਜਾ ਕੇ ਗੱਲ ਕਰ ਲਓ, ਮੜਾ ਕਿਉਂ ਮੈਨੂੰ ਕਹਿ ਦਿਓ। ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਇਹ ਮਨੁੱਖ ਤੇਰਾ ਤਨ ਜਿਹੜਾ ਹੈ ਨਾ ਵਿਕਾਰਾਂ ਦੀ ਅੱਗ ਵਿੱਚ ਸੜਿਆ ਹੋਇਆ ਮਿੱਟੀ ਬਣਿਆ ਪਿਆ ਤੇ ਇਸ ਮਿੱਟੀ ਉੱਤੇ ਤੂੰ ਬੜਾ ਮਾਣ ਕਰ ਰਿਹਾ। ਕਈ ਵਾਰ ਬੰਦਾ ਆਪਣੀਆਂ ਗਲਤ ਚੀਜ਼ਾਂ ਤੇ ਬੜਾ ਮਾਣ ਕਰਦਾ, ਪ੍ਰਾਊਡ ਕਰਦਾ, ਚੰਗੀਆਂ ਚੀਜ਼ਾਂ ਦੇ ਤੇ ਚਲੋ ਬੰਦਾ ਕਰੇ ਤੇ ਗੱਲ ਫੱਬਦੀ ਵੀ ਹੈ। ਬੰਦਾ ਆਪਣੇ ਭੈੜੇ ਖਿਆਲਾਂ ਦੇ ਉੱਤੇ ਆਪਣੀਆਂ ਬੇਈਮਾਨੀਆਂ ਤੇ ਚਲਾਕੀਆਂ ਉੱਤੇ ਵੀ ਕੀ ਫੀਲ ਕਰਦਾ, ਪ੍ਰਾਊਡ ਫੀਲ ਕਰਦਾ ਵੀ ਜਿਵੇਂ ਉਹਨੇ ਬੜਾ ਸੋਨਾ ਸਾਂਭਿਆ ਹੋਵੇ। ਆਪਣੀਆਂ ਭੈੜੀਆਂ ਆਦਤਾਂ ਦੇ ਉੱਤੇ ਵੀ ਬੰਦਾ ਉਹਨੂੰ ਵੀ ਸਾਂਭ। ਵੇਖੋ ਜਿਹੜੇ ਸਾਡੇ ਥੋਟ ਬਣ ਗਏ ਨੇ, ਜਿਹੜੀ ਸਾਡੀ ਵਿਚਾਰ ਬਣ ਗਈ ਹੈ, ਹੁੰਦੀ ਉਹ ਕਈ ਵਾਰ ਖੇਹ ਹੈ, ਪਰ ਉਹਨੂੰ ਸਾਂਭ ਕੇ ਆਪਾਂ ਕਿੱਦਾਂ ਰੱਖਦੇ ਹਾਂ ਵੀ ਜਿਵੇਂ ਸੋਨਾ ਹੋਵੇ, ਸਮਝੇ ਨਾ। ਸਾਂਭਿਆ ਉਹਨੂੰ ਏਦਾਂ ਹੈ, ਜਿਹੜੇ ਸਾਡੇ ਭੈੜੇ ਸੰਸਕਾਰ ਬਣ ਚੁੱਕੇ ਨੇ, ਹੁੰਦੇ ਉਹ ਖੇਹ ਹੈ, ਮਿੱਟੀ ਹੈ, ਪਰ ਉਹਨੂੰ ਸਾਂਭਿਆ ਏਦਾਂ ਹੋਇਆ ਵੀ ਜਿਵੇਂ ਬੜੇ ਸੋਨਾ ਹੁੰਦਾ। ਕਈਆਂ ਦੀ ਆਦਤ ਨਹੀਂ ਹੁੰਦੀ, ਜਿਵੇਂ ਮੰਨ ਲਓ ਵੀ ਘਰਾਂ ਦੇ ਵਿੱਚ, ਵੈਸੇ ਸਾਡੀ ਸੁਭਾਵਕ ਹੈ, ਮੈਂ ਸਿਰਫ ਇੱਕ ਐਗਜ਼ਾਮਪਲ ਦੇਣ ਲੱਗਾ। ਅਸੀਂ ਘਰਾਂ ਦੇ ਗਰਾਜਾਂ ਵਿੱਚ ਕਈ ਵਾਰ ਉਹ ਵੀ ਚੀਜ਼ਾਂ ਸਾਂਭੀਆਂ ਹੁੰਦੀਆਂ ਜਿਹੜੀਆਂ ਸਾਡੇ ਕਦੀ ਕੰਮ ਨਹੀਂ ਆਉਂਦੀਆਂ। ਆਪਣਾ ਕਮਰਾ ਬੰਦਾ ਕਲੀਨ ਨਹੀਂ ਕਰਦਾ, ਸਾਫ਼ ਨਹੀਂ ਕਰਦਾ, ਲਿਆਣ ਕੇ ਕਈਆਂ ਦੀ ਆਦਤ ਹੁੰਦੀ ਚੀਜ਼ਾਂ ਇਕੱਠੀਆਂ ਕਰਨ ਦੀ, ਉਹਨਾਂ ਕਮਰਾ ਲਿਫਾਫਿਆਂ ਨਾਲ ਭਰੀ ਜਾਣਾ, ਸਾਰੀਆਂ ਚੀਜ਼ਾਂ ਨਾਲ ਭਰੀ ਗਿਆ ਭਰੀ ਗਿਆ ਭਰੀ ਗਿਆ, ਸੁੱਟਣ ਨੂੰ ਜੀ ਨਹੀਂ ਕਰਦਾ, ਛੱਡਣ ਨੂੰ ਜੀ ਨਹੀਂ ਕਰਦਾ। ਕਈ ਸੂਟ ਹੁੰਦੇ ਨਾ, ਇੰਨੇ ਕੁ ਸੂਟ ਬੰਦੇ ਕੋਲ ਹੋਣ, ਪਾਉਂਦਾ ਤੇ ਬੰਦਾ ਦੋ ਚਾਰ ਹੀ ਆ, ਐਨ ਅਲਮਾਰੀਆਂ ਤੁੰਨੀਆਂ ਪਈਆਂ, ਕਹਿੰਦਾ ਜਗ੍ਹਾ ਨਹੀਂ ਹੈਗੀ। ਤੇ ਜੇ ਕੋਈ ਕਹਿੰਦਾ ਜਗ੍ਹਾ ਵਾਧੂ ਹੈ, ਆਹ ਕੱਢ ਕੇ ਬਾਹਰ, ਇਹਨਾਂ ਚੋਂ ਕਦੀ ਕੋਈ ਪਾਇਆ? ਕਹਿੰਦਾ ਨਹੀਂ ਪਾਇਆ। ਕਹਿੰਦਾ ਕੱਢ ਕੇ ਬਾਹਰ ਸੁੱਟ, ਜਗ੍ਹਾ ਵਾਧੂ ਬਣ ਜਾਣੀ? ਕਹਿੰਦਾ ਨਹੀਂ, ਸੁੱਟਣ ਨੂੰ ਜੀ ਨਹੀਂ ਕਰਦਾ। ਫਿਰ ਉਹਨੂੰ ਪੁੱਛਦੇ ਤੂੰ ਪਾਉਣਾ? ਕਹਿੰਦਾ ਨਹੀਂ ਪਾਉਂਦਾ ਨਹੀਂ ਮੈਂ, ਪਰ ਮੇਰਾ ਸੁੱਟਣ ਨੂੰ ਜੀ ਨਹੀਂ ਕਰਦਾ। ਹੁਣ ਏਦਾਂ ਹੀ ਬੰਦਾ ਵੀ ਜਿਹੜਾ ਹੈ ਨਾ, ਮਾੜੇ ਐਬਾਂ ਤੇ ਔਗਣਾਂ ਨੂੰ ਜੀਵਨ ਵਿੱਚ ਇਕੱਠਾ ਕਰੀ ਜਾਂਦਾ। ਤੇ ਜਿਵੇਂ ਸੂਟ ਸੁੱਟਣ ਨੂੰ ਜੀ ਨਹੀਂ ਕਰਦਾ, ਉਹਨੂੰ ਉਰਜੇ ਤਰ੍ਹਾਂ ਹੁੰਦਾ ਵੀ ਜੇ ਮੈਂ ਇਹ ਸੱਟ ਦਿੱਤੇ ਤੇ ਨਹੀਂ ਗੱਲ ਬਣਨੀ ਨਹੀਂ। ਏਦਾਂ ਹੀ ਸਾਡਾ ਵੀ ਆਪਣੀਆਂ ਉਹ ਜਿਹੜੀ ਜਾਇਦਾਦ, ਉਹ ਜਿਹੜੀ ਸੰਪਤੀ ਅਸੀਂ ਔਗਣਾਂ ਦੀ ਇਕੱਠੀ ਕਰ ਲੈਂਦੇ ਹਾਂ ਨਾ, ਸਾਡਾ ਵੀ ਉਹਨੂੰ ਛੱਡਣ ਨੂੰ ਜੀ ਨਹੀਂ ਕਰਦਾ। ਉਹ ਜਿਵੇਂ ਨਾ, ਹੋਰ ਮੈਂ ਥੋੜ੍ਹਾ ਇਲੈਬੋਰੇਟ ਕਰਦੇ ਹਾਂ, ਗੱਲ ਸਮਝ ਲੱਗ ਜਾਵੇਗੀ। ਕਹਿੰਦੇ ਵੀ ਕੋਈ ਮੰਗਦਾ ਸੀ ਬੜੇ ਚਿਰ ਤੋਂ, ਤੇ ਹਾਲਤ ਬੜੀ ਮੰਦੀ ਸੀ ਉਹਦੀ। ਤੇ ਉਹ ਕੋਈ ਲੰਘਿਆ ਤੇ ਉਹਦੇ ਕੋਈ ਮਤਲਬ ਕੋਈ ਦਾਨੀ ਪੁਰਖ ਲੰਘਿਆ, ਉਹ ਕਹਿੰਦਾ ਯਾਰ ਬੜੀ ਮਾੜੀ ਹਾਲਤ ਹੈ, ਮੈਂ ਵੇਖ ਰਿਹਾ ਵੀ 20 ਸਾਲਾਂ ਤੋਂ ਇਹ ਬੰਦਾ ਮੰਗ ਰਿਹਾ, ਇਹਦੇ ਕੱਪੜੇ ਢੰਗਦੇ ਨਹੀਂ, ਇਹਦੇ ਕੋਲ ਕੋਈ ਰਹਿਣ ਸਹਿਣ ਨੂੰ ਕੁੱਲੀ ਨਹੀਂ, ਘਰ ਨਹੀਂ, ਤੇ ਕਿਉਂ ਨਾ ਇਹਦਾ ਕੋਈ ਭਲਾ ਕੀਤਾ ਜਾਵੇ। 20 ਸਾਲਾਂ ਤੋਂ ਇਹਦੀ ਮੈਂ ਹਾਲਤ ਵੇਖ ਰਿਹਾ ਵੀ ਇੱਦਾਂ ਦੀ ਹਾਲਤ ਹੈ। ਅੱਛਾ ਤੁਸੀਂ ਇਹਨੂੰ ਮਿਲਾ ਕੇ ਵੇਖਿਓ, ਕਈ ਲੋਕਾਂ ਦੀ ਹਾਲਤ ਵਾਕਈ ਇੱਦਾਂ ਦੀ ਹੁੰਦੀ। ਉਹਨੂੰ ਥੋੜ੍ਹਾ ਤਰਸ ਆਇਆ, ਉਹਨੇ ਕੀ ਕੀਤਾ ਵੀ ਉਹਦੇ ਕੋਲ ਨਾ ਸੋਨੇ ਦੇ ਭਾਂਡੇ ਸੀ ਥੋੜ੍ਹੇ ਜਿਹੇ। ਉਸ ਵਕਤ ਉਹਦੇ ਕੋਲ ਕੋਈ ਜੇਬ ਵਿੱਚ ਪੈਸਾ ਹੋਰ ਤੇ ਕੋਈ ਹੈ ਨਹੀਂ ਸੀ, ਸੋਨੇ ਦੇ ਭਾਂਡੇ ਸੀ ਕਹਿੰਦੇ ਪੈ, ਸਮਝਣ ਮਾਤਰ ਗੱਲ ਹੈ। ਉਹਨੇ ਕੀ ਕੀਤਾ ਵੀ ਇੱਕ ਇੱਕ ਥਾਲ ਵੱਡਾ ਕੱਢਿਆ ਤੇ ਉਹਨੂੰ ਦੇ ਦਿੱਤਾ, ਕਹਿੰਦਾ ਵੀ ਆਹ ਸੋਨੇ ਦਾ ਹੀ ਤੇ ਹੁਣ ਸੰਭਲ ਜਾ, ਸਿਆਣਾ ਬਣ ਜਾ, ਕੀ ਤੂੰ ਆਹ ਹਲਵਲੀਆ ਕੀ ਬਣਾਇਆ, ਆਪਣੇ ਆਪ ਨੂੰ ਠੀਕ ਕਰ। ਚਲੋ ਜੀ ਉਹ ਚਲੇ ਗਿਆ, ਉੱਥੋਂ ਲੰਘ ਗਿਆ ਅੱਗੇ ਕਿਤੇ, ਦੋਹੀ ਸਾਲੀ ਉਹਦਾ ਉੱਧਰ ਨੂੰ ਗੇੜਾ ਲੱਗਾ ਤੇ ਉਹ ਕੀ ਵੇਂਹਦਾ ਹੈ ਵੀ ਉਹ ਮੰਗਤਾ ਅੱਜ ਵੀ ਮੰਗ ਰਿਹਾ। ਤੇ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਉਹਨੇ ਸੋਨੇ ਦਾ ਥਾਲ ਵੀ ਲੱਕ ਨਾਲ ਬੱਧਾ ਹੋਇਆ ਤੇ ਜਿਹੜਾ ਕਟੋਰਾ ਉਹਦੇ ਹੱਥ ਵਿੱਚ ਸੀ ਉਹਨੇ ਉਹ ਵੀ ਫੜਿਆ ਹੋਇਆ ਤੇ ਉਹਨੂੰ ਪੁੱਛਦਾ ਤੈਨੂੰ ਮੈਂ ਥਾਲ ਦੇ ਕੇ ਗਿਆ ਸੀ? ਕਹਿੰਦਾ ਹਾਂ, ਜਦੋਂ ਮੇਰਾ ਕਟੋਰਾ ਭਰ ਜਾਂਦਾ ਉਦੋਂ ਮੈਂ ਥਾਲ ਨਾਲ ਮੰਗਣਾ ਸ਼ੁਰੂ ਕਰ ਲੈਂਦਾ, ਸੋਨੇ ਦੇ ਥਾਲ ਨਾਲ ਮੰਗਣਾ ਸ਼ੁਰੂ ਕਰ ਲੈਣਾ। ਉਹ ਕਹਿੰਦਾ ਵੀ ਮੂਰਖਾ, ਵੀ ਥਾਲ ਤੇ ਤੈਨੂੰ ਮੈਂ ਤਾਂ ਦਿੱਤਾ ਸੀ ਵੀ ਉਦੋਂ ਮੇਰੇ ਕੋਲ ਹੋਰ ਕੁਝ ਹੈ ਨਹੀਂ ਸੀ, ਵੀ ਤੂੰ ਇਹਨੂੰ ਵੇਚ ਕੇ ਤੇ ਤੂੰ ਆਪਦਾ ਲਾਈਫ ਨੂੰ ਆਪਦੀ ਨੂੰ ਠੀਕ ਕਰ, ਸੈੱਟ ਕਰ ਥੋੜਾ ਜਿਹਾ। ਕਹਿੰਦਾ ਨਹੀਂ, ਮੇਰਾ ਕਟੋਰਾ ਛੱਡਣ ਨੂੰ ਜੀ ਨਹੀਂ ਕਰਦਾ, ਕਿਉਂਕਿ ਇਹਦੇ ਨਾਲ ਮੇਰੀ ਇੱਕ ਹੀ ਬਣੀ ਹੈ, ਸਾਂਝ ਬਣੀ। ਸਮਾਜ ਵਿੱਚ, ਦੁਨੀਆਂ ਵਿੱਚ ਵੀ ਕਈ ਵਾਰ ਏਦਾਂ ਹੁੰਦਾ ਸਾਡੇ ਨਾਲ, ਕਈ ਭੈੜੇ ਲੋਕਾਂ ਨੂੰ ਸਾਡਾ ਛੱਡਣ ਨੂੰ ਜੀ ਨਹੀਂ ਕਰਦਾ ਸੀ, ਕਹਿੰਦੇ ਸਾਡੀ ਇਹਦੇ ਨਾਲ ਕੀ ਬਣੀ ਹੈ, ਬੰਦੇ ਦਾ ਆਪਣਾ ਨੁਕਸਾਨ ਹੁੰਦਾ ਰਹੇ, ਆਪ ਬੰਦਾ ਜ਼ਮੀਰ ਨੂੰ ਮਾਰਦਾ ਰਹੇ, ਨੱਪਿਆ ਰਹੇ ਥੱਲੇ, ਪਰ ਜਿਹੜੀ ਉਹ ਸਾਂਝ ਵਾਲਾ ਇੱਕ ਪੈਟਰਨ ਹੈ ਨਾ, ਉਹ ਸਾਡੇ ਕੋਲ ਟੁੱਟਦਾ ਨਹੀਂ ਹੈ। ਤੋ ਬਾਬਾ ਜੀ ਨੇ ਆਖਿਆ ਵੀ ਹੇ ਮਨੁੱਖ, ਤੇਰਾ ਤਨ ਜਲ ਬਲ ਕੇ ਅਸਲ ਵਿੱਚ ਮਿੱਟੀ ਬਣ ਗਿਆ। ਵੈਸੇ ਸਰੀਰ ਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਕੀਮਤੀ ਵੀ ਆਖਿਆ ਗਿਆ ਹੈ, ਆਖਿਆ ਹੀਰੇ ਜੈਸਾ, ਸਮਝੋ ਵੀ ਜਿੱਥੇ ਇਹ ਆਖਿਆ ਵੀ ਸਰੀਰ ਮਿੱਟੀ ਹੈ, ਉੱਥੇ ਇਹ ਸਰੀਰ ਨੂੰ ਕੀ ਆਖਿਆ ਗਿਆ, ਹੀਰੇ ਜੈਸਾ ਜਨਮ ਹੈ, ਪਰ ਕਿਉਂਕਿ ਤੂੰ ਵਿਕਾਰੀ ਹੈ, ਔਗਣਹਾਰਾ ਹੈ, ਇਸ ਕਰਕੇ ਇਸ ਹੀਰੇ ਦੀ ਤੈਨੂੰ ਕਦਰ ਨਾ ਹੋਣ ਕਰਕੇ ਇਹਦੇ ਕੌਡੀ ਦੇ ਭਾਅ ਜਾ ਰਿਹਾ, ਕਿਉਂਕਿ ਤੂੰ ਇਹਦੇ ਵਿੱਚ ਕੌਡੀਆਂ ਪਾਈਆਂ ਹੋਈਆਂ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਤਨ ਜਲ ਬਲ ਮਾਟੀ ਭਇਆ, ਬੰਦੇ ਦਾ ਤਨ ਮਨ ਜਲ ਬਲ ਕੇ ਮਿੱਟੀ ਹੋਇਆ ਫਿਰਦਾ, ਮਨ ਮਾਇਆ ਮੋਹ ਮਨੂਰ, ਤੇ ਮਨ ਮਾਇਆ ਦੇ ਮੋਹ ਵਿੱਚ ਗਲਿਆ ਸੜਿਆ ਲੋਹਾ ਬਣਿਆ ਫਿਰਦਾ, ਔਗਣ ਫਿਰ ਲਾਗੂ ਭਏ, ਜੀਵਨ ਵਿੱਚ ਔਗਣ ਹੀ ਔਗਣ ਨੇ, ਬੁਰਾਈਆਂ ਹੀ ਬੁਰਾਈਆਂ ਨੇ, ਮਿੱਟੀ ਇਕੱਠੀ ਕਰੀ ਫਿਰਦਾ, ਝੂਠ ਹੀ ਇਕੱਠਾ ਕਰੀ ਫਿਰਦਾ, ਔਗਣ ਫਿਰ ਲਾਗੂ ਭਏ ਕੂਰ ਬਜਾਵੇ ਤੂਰ। ਬਾਬੇ ਨੇ ਆਖਿਆ ਕੂੜ ਦਾ ਵਾਜਾ ਵੱਜ ਰਿਹਾ ਜੀਵਨ ਵਿੱਚ, ਕੂੜ ਦਾ, ਝੂਠ ਦੇ ਵਾਜੇ ਵੱਜੀ ਜਾਂਦੇ ਨੇ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਬਿਨ ਸ਼ਬਦ ਹੈ ਭਰਮਾਇਆ ਭਰਮਾਈਐ ਦੁਬਦਾ ਡੋਬੈ ਪੂਰ। ਦੁਬਦਾ ਵਿੱਚ ਡੁੱਬ ਰਿਹਾ ਹੈ ਤੇ ਸ਼ਬਦ ਤੋਂ ਬਿਨਾਂ ਭਟਕ ਰਿਹਾ ਹੈ। ਜੇ ਗੁਰੂ ਦਾ ਸ਼ਬਦ ਜੀਵਨ ਵਿੱਚ ਨਹੀਂ ਹੈ ਤੇ ਸਰੀਰ ਮਿੱਟੀ ਹੈ, ਖਾਕ ਹੈ, ਖੇਹ ਹੈ, ਇਹ ਕੱਖ ਵੀ ਨਹੀਂ ਹੈ। ਭਾਵੇਂ ਬੰਦੇ ਨੇ ਇਹਨੂੰ ਜਿੰਨਾ ਜੋ ਮਰਜ਼ੀ ਸਮਝਿਆ ਹੋਵੇ। ਤੋ ਗੁਰਦੇਵ ਨੇ ਬਖਸ਼ਿਸ਼ ਕੀਤੀ, ਕਬੀਰਾ ਧੂਰ ਸਕੇਲ ਕੈ। ਬਾਬਾ ਕਬੀਰ ਸਾਹਿਬ ਕਹਿੰਦੇ ਧੂੜ ਹੀ ਇਕੱਠੀ ਕਰੀ ਜਾਣੀ ਸਾਰੀ ਜ਼ਿੰਦਗੀ, ਔਗਣ ਹੀ ਇਕੱਠੀ ਕਰੀ ਜਾਣਾ, ਏਡਾ ਸੋਹਣਾ ਜੀਵਨ ਸੀ, ਤੂੰ ਇਹਨੂੰ ਡੈਮੇਜ ਕਰ ਲਿਆ, ਖਤਮ ਕਰ ਲਿਆ ਵਿਕਾਰਾਂ ਵਿੱਚ ਫਸ ਕੇ। ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾਂ ਮਾਟੀ ਸੰਗ ਰਲੀਆ। ਰੱਬੀ ਨਾਮ ਤੋਂ ਬਿਨਾਂ ਤੇਰਾ ਮੁੱਲ ਕੋਈ ਨਹੀਂ, ਮਿੱਟੀ ਦੇ ਨਾਲ ਰਲਿਆ ਹੋਇਆ, ਮਿੱਟੀ ਹੋਇਆ ਪਿਆ। ਵੇਖੋ ਇੱਕ ਮਿੱਟੀ ਦਾ ਭਾਂਡਾ ਹੋਵੇ, ਉਹਦੀ ਆਪਣੀ ਕੋਈ ਕੀਮਤ ਨਾ ਹੋਵੇ, ਤੇ ਜੇ ਉਸ ਮਿੱਟੀ ਦੇ ਭਾਂਡੇ ਵਿੱਚ ਹੀਰਾ ਰੱਖ ਦਿਓ ਤੇ ਉਹਦੀ ਕੀਮਤ ਵੱਧ ਜਾਂਦੀ ਹੈ। ਬੰਦੇ ਦਾ ਸਰੀਰ ਮਿੱਟੀ ਆ, ਪਰ ਜੇ ਇਹਦੇ ਵਿੱਚ ਚੰਗੇ ਵਿਚਾਰ ਆ ਜਾਣ, ਗੁਰੂ ਦੀ ਮੱਤ ਆ ਜਾਵੇ, ਤੇ ਇਹੋ ਸਰੀਰ ਕੀ ਬਣ ਜਾਂਦਾ, ਹੀਰਾ ਬਣ ਜਾਂਦਾ। ਤੇ ਬਾਹਰੀ ਤੌਰ ਤੇ ਜੇ ਅਸੀਂ ਗੁਰੂ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦੇ ਤੇ ਫਿਰ ਉਦਾਂ ਤੇ ਸਰੀਰ ਮਿੱਟੀ ਮਿੱਟੀ ਹੈ, ਔਗਣਾਂ ਨਾਲ ਭਰਿਆ ਹੋਇਆ ਵੀ ਇਹ ਕੀ ਹੈ, ਮਿੱਟੀ ਹੈ। ਪਾਵਤ ਰਲੀਆ ਜੋਬਨ ਬਲੀਆ, ਮਹਾਰਾਜ ਨੇ ਆਖਿਆ ਬੜਾ ਜਵਾਨੀ ਕਰਕੇ ਤਾਕਤਵਰ ਵੀ ਹੋਵੇ, ਜੋਬਨ ਬਲੀਆ, ਨਾਮ ਬਿਨਾਂ ਮਾਟੀ ਸੰਗ ਰਲੀਆ, ਕਾਨ ਕੁੰਡਲੀਆ ਬਸਤਰ ਉਡਲੀਆ, ਸੇਜ ਸਖਲੀਆ ਮਨ ਗਰਬਲੀਆ। ਬੜਾ ਪਿਆਰਾ ਸ਼ਬਦ ਹੈ, ਆਖਿਆ ਕੰਨਾਂ ਵਿੱਚ ਤੂੰ ਸੋਨੇ ਦੇ ਕੁੰਡਲ ਪਾ ਲੇ। ਕਬੀਰ ਕੰਚਨ ਕੇ ਕੁੰਡਲ ਬਣੇ, ਕਬੀਰ ਸਾਹਿਬ ਦਾ ਬਚਨ ਪਿੱਛੇ ਵਿਚ ਆ ਰਿਹਾ ਸੀ। ਉਹ ਕਹਿੰਦੇ ਕਿਸੇ ਨੇ ਸੋਨੇ ਦੇ ਕੁੰਡਲ ਕੰਨਾਂ ਵਿੱਚ ਪਾ ਲਏ, ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਓ, ਉੱਪਰ ਹੀਰੇ ਜੜੇ ਹੋਏ ਨੇ। ਬਾਬਾ ਕਬੀਰ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਮੈਨੂੰ ਤੇ ਇਹੋ ਜਿਹੇ ਬੰਦੇ ਕੀ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਨਾਂ ਨਹੀਂ ਹੈਗਾ ਨਾ, ਦੀਸੇ ਦਾਦੇ ਕਾਨ ਜਿਉ ਜਿਨ ਮਨ ਨਾ ਹੀ ਨਾ, ਉਹ ਸੜੇ ਹੋਏ ਕਾਨੇ ਹੁੰਦੇ ਨੇ ਨਾ, ਜਿਵੇਂ ਸੜੇ ਹੋਏ ਕਾਨੇ। ਭਾਵੇਂ ਸੋਨਾ ਧਾਰਨ ਕੀਤਾ ਹੋਵੇ, ਭਾਵੇਂ ਹੀਰੇ ਲਾਲ ਜੜੇ ਹੋਣ, ਪਰ ਜੇ ਰੱਬ ਦਾ ਨਾਂ ਨਹੀਂ ਹੈਗਾ ਤੇ ਕੱਖ ਵੀ ਨਹੀਂ, ਮਿੱਟੀ ਹੈ। ਅੱਜ ਦਾ ਹੁਕਮਨਾਮਾ ਪੜ੍ਹ ਕੇ ਜਾਇਓ, ਉਹਦੇ ਵਿੱਚ ਵੀ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹੋ ਹੀ ਜ਼ਿਕਰ ਕੀਤਾ ਕਿ ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ, ਸੰਤ ਜਨਾ ਕਾ ਸ਼ੋਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ, ਭਗਤ ਜਨਾ ਕਾ ਲੂਗਰਾ। ਆਖਿਆ ਰੱਬ ਦਾ ਹੋਵੇ ਕੋਈ ਪਿਆਰਾ ਤੇ ਉਹਨੇ ਤਨ ਉੱਤੇ ਪਾਇਆ ਹੋਵੇ ਉਹ ਵਸਤਰ, ਜਿਹਨੇ ਪ੍ਰੋਪਰਲੀ ਉਹਦੇ ਤਨ ਨੂੰ ਵੀ ਢੱਕਿਆ ਨਾ ਹੋਵੇ, ਇੰਨਾ ਘਸਿਆ ਹੋਵੇ, ਇੰਨਾ ਭੈੜਾ ਹੋਵੇ, ਬਾਬੇ ਨੇ ਆਖਿਆ ਉਹਦੇ ਪੈਰੀ ਲੱਗਦੀ ਜਾ ਕੇ। ਪਰ ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ, ਭਗਤ ਜਨਾ ਕਾ ਲੂਗਰਾ, ਓੜ ਨਗਨ ਨਾ ਹੋਈ ਤਾਂ ਵੀ ਤੂੰ ਨੰਗਾ ਨਹੀਂ ਹੋਵੇਗਾ, ਤੁਹਾਡੀ ਹੱਕ ਦੀ ਹੈ ਨਾ, ਤੁਹਾਡਾ ਤਨ ਦੇ ਉੱਤੇ ਵਸਤਰ ਚੰਗਾ ਨਾ ਵੀ ਹੋਵੇ ਤੇ ਤੁਸੀਂ ਨੰਗੇ ਨਹੀਂ ਹੋ, ਤੇ ਤੁਹਾਡੀ ਹਰਾਮ ਦੀ ਹੈ, ਤੇ ਤਨ ਉੱਤੇ ਬੜਾ ਸੁੰਦਰ ਕੀਮਤੀ ਰੇਸ਼ਮੀ ਲਬਾਦਾ ਵੀ ਪਾਇਆ ਹੋਵੇ, ਬਾਬਾ ਜੀ ਨੇ ਆਖਿਆ ਤੇਰੇ ਨਾਲ ਦਾ ਨੰਗ ਕੋਈ ਨਹੀਂ। ਤੇ ਮੈਂ ਸਵੇਰੇ ਵੀ ਇੱਕ ਸਾਖੀ ਸਾਂਝੀ ਕੀਤੀ ਸੀ, ਸ਼ਰਮਦ ਫਕੀਰ ਹੋਇਆ ਸਰਮਦ ਦਿੱਲੀ ਦੇ ਵਿੱਚ। ਉਹ ਜਿਹੜਾ ਸਰਮਦ ਫਕੀਰ ਸੀ ਨਾ ਜੀ, ਉਹ ਔਰੰਗਜ਼ੇਬ ਦੇ ਕਾਲ ਵਿੱਚ ਹੋਇਆ। ਹੁਣ ਇਹ ਗੱਲ ਸਮਝਣ ਮਾਤਰ ਹੈ ਸਿਰਫ, ਗੁਰਮਤ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ, ਕਿਉਂਕਿ ਗੁਰਬਾਣੀ ਨੇ ਵੱਡੇ ਵੱਡੇ ਪੀਰਾਂ ਫਕੀਰਾਂ ਨੂੰ ਵੀ ਮੱਤ ਦਿੱਤੀ ਹੈ ਵੀ ਆਹ ਵੀ ਕੰਮ ਤੁਹਾਡਾ ਕੋਈ ਚੰਗਾ ਨਹੀਂ ਹੈਗਾ। ਉਹ ਜਿਹੜਾ ਸਰਮਦ ਫਕੀਰ ਸੀ ਨਾ ਜੀ, ਉਹ ਨੰਗਾ ਰਹਿੰਦਾ ਸੀ, ਨੰਗਾ ਹੀ ਅਲਫ ਨੰਗਾ ਰਹਿੰਦਾ ਸੀ, ਤੁਹਾਨੂੰ ਤੇ ਕੱਪੜਾ ਨਹੀਂ ਸਿਖਾਉਂਦਾ। ਤੁਸੀਂ ਅੱਜ ਵੀ ਵੇਖਿਆ ਹੋਣਾ ਵੀ ਕਈ ਪੀਰ ਫਕੀਰ ਜਿਹੜੇ ਹੁੰਦੇ ਨੇ ਉਹ ਨੰਗੇ ਹੀ ਤੁਰੇ ਫਿਰਦੇ ਨੇ, ਤੁਹਾਨੂੰ ਤੇ ਕੱਪੜਾ ਨਹੀਂ ਪਾਉਂਦੇ। ਤੋ ਉਹਨਾਂ ਦੀ ਇੱਕ ਆਪਣੀ ਫਿਲੋਸਫੀ ਹੈ ਵੀ ਬੰਦਾ ਦੁਨੀਆਂ ਤੇ ਨੰਗਾ ਹੀ ਆਇਆ ਤੇ ਇੱਥੋਂ ਨੰਗਿਆ ਹੀ ਜਾਣਾ ਤੇ ਐਵੇਂ ਕਾਹਤੋਂ ਕੋਈ ਚੀਜ਼ ਇਕੱਠੀ ਕਰਨੀ, ਇਸ ਫਿਲੋਸਫੀ ਇਸ ਮੈਂਟੈਲਿਟੀ ਦੇ ਨਾਲ ਉਹ ਜਿਉਂਦੇ ਨੇ। ਤੇ ਉਹ ਦਿੱਲੀ ਦੇ ਬਾਜ਼ਾਰਾਂ ਵਿੱਚ ਇੱਦਾਂ ਤੁਰਿਆ ਫਿਰਦਾ ਸੀ ਸਰਮਦ। ਜਿਹੜੇ ਕੱਟੜ ਇਸਲਾਮੀ ਮੁਸਲਮਾਨ ਸਨ ਉਹਨਾਂ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ, ਉਹਨਾਂ ਆਖਿਆ ਵੀ ਫਲਾਨਾ ਫਲਾਨਾ ਇੱਕ ਫਕੀਰ ਹੈ, ਨਾ ਉਹਦਾ ਸਰਮਦ ਹੈ, ਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਨੰਗਾ ਤੁਰਿਆ ਫਿਰਦਾ ਤੇ ਇਹਦਾ ਕੋਈ ਇਲਾਜ ਕੀਤਾ ਜਾਵੇ। ਅੱਛਾ ਜੀ, ਸਰਮਦ ਫਕੀਰ ਨੂੰ ਫੜ ਕੇ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਜੋ ਉਸ ਫਕੀਰ ਨੇ ਕਿਹਾ ਨਾ, ਉਹ ਬੜੀ ਵੱਡੀ ਗੱਲ ਸੀ ਜਿਹੜੀ ਉਹਨੇ ਔਰੰਗਜ਼ੇਬ ਦੇ ਮੂੰਹ ਉੱਤੇ ਕਹਿ ਦਿੱਤੀ। ਕਈ ਵਾਰ ਇਹੋ ਜਿਹੀਆਂ ਸਾਖੀਆਂ ਤਾਂ ਨੀ ਸੁਣਾਈ ਦੀਆਂ ਵੀ ਤੁਸੀਂ ਵੀ ਕਿਤੇ ਨੰਗੇ ਭੜੰਗੇ ਨਾਲ ਤੁਰ ਪਿਓ ਵੀ ਬਾਬਾ ਜੀ ਨੇ ਸਾਖੀ ਸੁਣਾਈ ਸੀ ਨੰਗੇ ਸਾਰੇ ਚੰਗੇ ਹੁੰਦੇ ਨੇ, ਨਹੀਂ ਨਹੀਂ ਨੇ। ਹਾਂ ਜੇ ਤੇ ਉਹ ਵੀ ਸਰਮਦ ਫਕੀਰ ਵਾਂਗੂ ਕਰ ਜਾਵੇ ਔਰੰਗਜ਼ੇਬ ਦੇ ਸਾਹਮਣੇ ਤਾਂ ਫਿਰ ਕੋਈ ਗੱਲ ਨੀ। ਜਦੋਂ ਨਾ ਸਰਮਦ ਨੂੰ ਪੇਸ਼ ਕੀਤਾ ਗਿਆ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਤੇ ਉੱਥੇ ਉਹਦਾ ਮੁਕੱਦਮਾ ਚੱਲਿਆ, ਮੁਕੱਦਮੇ ਦੇ ਵਿੱਚ ਉਹਨੂੰ ਕਿਹਾ ਵੀ ਤੂੰ ਤਨ ਉੱਤੇ ਕੱਪੜੇ ਪਾਇਆ ਕਰ, ਸਰੀਰ ਉੱਤੇ ਕੱਪੜੇ ਪਾਇਆ ਕਰ, ਵੀ ਨੰਗਾ ਨਾ ਇੱਦਾਂ ਤੁਰਿਆ ਕਰ। ਉਹ ਕਹਿਣ ਲੱਗਾ ਵੀ ਰੀਜ਼ਨ ਕਾਰਨ ਕੀ ਹੈ? ਕਹਿੰਦਾ ਵੀ ਨੰਗੇ ਨਹੀਂ ਤੁਰਨਾ, ਇਹ ਤੈਨੂੰ ਪਤਾ ਨਹੀਂ ਵੀ ਇਸਲਾਮੀ ਸ਼ਰ੍ਹਾਂ ਦੇ ਚੀਜ਼ ਖਿਲਾਫ ਹੈ। ਉਹ ਕਹਿੰਦਾ ਜੀ ਤੁਸੀਂ ਨੰਗ ਸਮਝਦੇ ਕਿਹਨੂੰ ਜੀ? ਉਹਦਾ ਸਵਾਲ ਵੇਖੋ ਕੀ ਹੈ, ਕਹਿੰਦਾ ਤੁਸੀਂ ਕਿਹਨੂੰ ਸਮਝਦੇ ਹੋ ਵੀ ਨਗਨ ਬੰਦਾ ਕਿਹੜਾ ਹੁੰਦਾ? ਉਹ ਕਹਿੰਦਾ ਵੀ ਤੂੰ ਵਸਤਰ ਨਹੀਂ ਪਾਏ ਤੂੰ ਨਗਨ ਹੈ। ਔਰੰਗਜ਼ੇਬ ਕਹਿੰਦਾ ਵੀ ਤੂੰ ਵਸਤਰ ਨਹੀਂ ਪਾਏ ਤੂੰ ਨਗਨ ਹੈ? ਕਹਿੰਦਾ ਨਹੀਂ, ਕਹਿੰਦਾ ਏਦਾਂ ਨਹੀਂ ਹੈਗੀ ਗੱਲ, ਕਹਿੰਦਾ ਮੇਰੇ ਤੋਂ ਵੱਡਾ ਨੰਗ ਤੂੰ ਹੈ। ਸਰਮਦ ਫਕੀਰ ਦੇ ਬੋਲ ਕਿਹਦੇ ਲਈ? ਔਰੰਗਜ਼ੇਬ ਦੇ ਲਈ। ਕਹਿੰਦਾ ਮੇਰੇ ਤੋਂ ਵੱਡਾ ਨੰਗ ਤੂੰ ਹੈ। ਕਹਿੰਦਾ ਮੈਂ ਕਿਵੇਂ ਨੰਗ ਹੋ ਗਿਆ, ਮੈਂ ਤੇ ਸੁੰਦਰ ਵਸਤਰ ਪਾਏ ਹੋਏ ਨੇ। ਉਹ ਕਹਿੰਦਾ ਬੇਸ਼ੱਕ ਤੂੰ ਸੁੰਦਰ ਵਸਤਰ ਪਾਏ ਹੋਏ ਨੇ, ਪਰ ਇਹ ਤੇਰੇ ਸੁੰਦਰ ਵਸਤਰ ਗਰੀਬਾਂ ਦੇ ਲਹੂ ਨਾਲ ਰੰਗੇ ਹੋਏ ਨੇ, ਗਰੀਬਾਂ ਦੇ ਲਹੂ ਨਾਲ ਰੰਗੇ ਹੋਏ ਨੇ। ਮੇਰੇ ਨਾਲੋਂ ਵੱਡਾ ਨੰਗ ਤੇ ਨੰਗੇਜ ਤੇਰੇ ਅੰਦਰ ਹੈ, ਭਾਵੇਂ ਤੂੰ ਸਾਰਾ ਢੱਕਿਆ ਹੋਇਆ ਨਾ, ਪਰ ਜਿਹੜਾ ਤੂੰ ਧੱਕਾ ਲੋਕਾਂ ਦੇ ਨਾਲ ਕੀਤਾ ਤੂੰ ਉਹ ਨੰਗ ਹੈ। ਔਰੰਗਜ਼ੇਬ ਜਿਹਨੇ ਆਪਣੇ ਪਿਓ ਨੂੰ ਮਾਰਿਆ ਧਿਆਇਆ ਰੱਖ ਕੇ, ਜਿਹਨੇ ਆਪਣੇ ਭਰਾਵਾਂ ਨੂੰ ਮਾਰਿਆ, ਜਿਹਨੇ ਆਪਣੀ ਭੈਣ ਨੂੰ ਮਾਰਿਆ, ਤੂੰ ਮੈਨੂੰ ਨੰਗ ਕਹਿੰਦਾ? ਤੇਰੇ ਤੋਂ ਵੱਡਾ ਨੰਗ ਹੋਰ ਕੋਈ ਨਹੀਂ ਹੋ ਸਕਦਾ। ਲਓ ਜੀ ਉਸ ਸਰਮਦ ਫਕੀਰ ਨੇ ਜਦੋਂ ਇਹ ਗੱਲ ਆਖੀ ਨਾ ਤੇ ਉਸ ਫਕੀਰ ਨੂੰ, ਉਸ ਰੱਬ ਦੇ ਬੰਦੇ ਨੂੰ ਔਰੰਗਜ਼ੇਬ ਨੇ ਕਤਲ ਕਰਵਾ ਦਿੱਤਾ, ਮਾਰ ਦਿੱਤਾ, ਖਤਮ ਕਰ ਦਿੱਤਾ। ਤੋ ਬਾਬੇ ਨੇ ਬਖਸ਼ਿਸ਼ ਅੱਜ ਵੀ ਬੜੀ ਪਿਆਰੀ ਕੀਤੀ। ਹੁਕਮਨਾਮੇ ਦੇ ਵਿੱਚ ਉਹਨਾਂ ਆਖਿਆ ਰੱਬ ਦਾ ਕੋਈ ਭਗਤ ਹੋਵੇ ਤੇ ਤੁਹਾਨੂੰ ਇਹ ਲੱਗੇ ਨਾ ਵੀ ਉਹਦੇ ਤਨ ਉੱਤੇ ਵਸਤਰ ਚੰਗੇ ਨਹੀਂ, ਤੇ ਜੇ ਉਹ ਰੱਬ ਨੂੰ ਯਾਦ ਕਰ ਰਿਹਾ ਉਹਦੀ ਭੈ ਭਾਵਨੀ ਵਿੱਚ ਤੇ ਉਹ ਨੰਗਾ ਨਹੀਂ ਹੈ, ਉਹ ਕੱਜਿਆ ਹੋਇਆ ਹੈ। ਪਰ ਜੇ ਕੋਈ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਹੈ ਤੇ ਐ ਟਿਚਨ ਬਿਚਨ ਹੋ ਕੇ ਸਭ ਕੁਝ ਹੈ, ਬਾਬੇ ਨੇ ਆਖਿਆ ਉਹਦੇ ਨਾਲ ਦਾ ਨੰਗ ਕੋਈ ਨਹੀਂ। ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪੱਤ ਖੋਈ। ਸਾਕਤ ਬੰਦਾ ਜਿਹਦਾ ਇਖਲਾਕ ਕੋਈ ਨਹੀਂ, ਜਿਹਦਾ ਕਿਰਦਾਰ ਕੋਈ ਨਹੀਂ, ਜੇ ਉਹ ਗੁਰੂ ਨਾਲੋਂ ਟੁੱਟਿਆ ਹੋਇਆ ਹੈ ਤੇ ਭਾਵੇਂ ਜਿੰਨੇ ਮਰਜ਼ੀ ਬਾਹਰੀ ਤੌਰ ਉੱਤੇ ਸੁੰਦਰ ਪੁਸ਼ਾਕੇ ਪਹਿਨੀ ਫਿਰੇ, ਬਾਬੇ ਨੇ ਆਖਿਆ ਇਹ ਨੰਗ ਹੈ। ਆਪਾਂ ਨੰਗ ਕਿਹਨੂੰ ਕਹਿੰਦੇ ਜਿਹਦੇ ਹੱਥ ਪੱਲੇ ਕੁਝ ਨਾ ਹੋਵੇ? ਆਪਾਂ ਕਹਿੰਦੇ ਜੀ ਇਹ ਤਾਂ ਨੰਗ ਜਿਹਾ ਬੰਦਾ ਹੈ, ਕਿਉਂ? ਉਹਦੇ ਕੋਲ ਪੈਸਾ ਨਹੀਂ ਹੈਗਾ ਤਾਂ ਕਰਕੇ। ਹੋ ਸਕਦਾ ਹੈ ਜਿਹੜੀ ਅਮੀਰੀ ਉਹਦੇ ਕੋਲ ਹੋਵੇ ਉਹ ਤੇਰੇ ਘਰ ਵਿੱਚ ਵੀ ਨਾ ਹੋਵੇ, ਇੱਦਾਂ ਕਿਸੇ ਨੂੰ ਜੱਜ ਨਾ ਕਰਿਓ। ਹੋ ਸਕਦਾ ਹੈ ਵੀ ਤੇਰੇ ਕੋਲ ਅਮੀਰੀ ਤੇ ਬਹੁਤ ਹੋਵੇ ਤੇ ਘਰ ਦੀ ਪਾਣੀ ਦਾ ਗਲਾਸ ਨਾ ਪੁੱਛਦੀ ਹੋਵੇ ਤੈਨੂੰ, ਤੇਰੇ ਉਹਦੇ ਕੋਲ ਅਮੀਰੀ ਵੱਖਰੀ ਕਿਸਮ ਦੀ ਹੋ ਸਕਦੀ ਹੈ। ਹੋ ਸਕਦਾ ਹੈ ਵੀ ਉਹਦੇ ਕੋਲ ਅਮੀਰੀ ਤੇਰੇ ਵਾਲੀ ਨਾ ਹੋਵੇ, ਪਰ ਜਦੋਂ ਘਰੇ ਜਾਂਦਾ ਹੈ ਤੇ ਉਹਦੇ ਬੱਚਿਆਂ ਨੂੰ ਚਾਹ ਚੜ੍ਹ ਜਾਂਦਾ, ਆਪਣੇ ਟੱਬਰ ਵਿੱਚ ਬੈਠਾ ਹੈ, ਹਰ ਰੁੱਖੀ ਰੋਟੀ ਖਾਏ ਸੰਭਾਲੇ। ਹੋ ਸਕਦਾ ਉਹ ਜਿਹੜੀ ਦੌਲਤ ਉਹ ਲਈ ਫਿਰਦਾ ਹੋਵੇ ਉਹ ਲੱਖੀ ਕਰੋੜੀ ਵੀ ਨਾ ਮਿਲਦੀ ਹੋਵੇ, ਲੱਖੀ ਕਰੋੜੀ ਵੀ ਨਾ ਮਿਲਦੀ ਹੋਵੇ। ਇਸ ਕਰਕੇ ਨੰਗ ਦੀ ਡੈਫੀਨੇਸ਼ਨ ਬਦਲੀਏ। ਖੈਰ ਗੁਰਦੇਵ ਨੇ ਬੜੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਬੰਦਾ ਜਿਹੜਾ ਸਰੀਰ ਕੱਚੀ ਦੇਹ ਹੈ ਮਿੱਟੀ ਦੀ ਹੈ ਬੰਦਾ ਉਹਦਾ ਮਾਣ ਕਰਦਾ। ਰਾਗੀ ਸਿੰਘ ਭਾਈ ਹਰਮਨਦੀਪ ਸਿੰਘ ਹੁਣੀ ਸ਼ਬਦ ਪੜ੍ਹ ਕੇ ਗਏ ਸੀ ਪਹਿਲਾਂ, ਉਹਨਾਂ ਆਖਿਆ ਖਿਆਲ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਾਕ ਪੜ੍ਹਿਆ ਵੀ ਇਹ ਜਿਹੜਾ ਸਰੀਰ ਹੈ ਇਹ ਕੀ ਹੈ? ਮਿੱਟੀ ਦਾ ਪੁਤਲਾ ਹੈ। ਕਾਹੇ ਭਈਆ ਫਿਰਤੋ ਫੁੱਲਿਆ ਫੁੱਲਿਆ, ਆਖਿਆ ਕਾਹਦਾ ਤੂੰ ਐਵੇਂ ਫੁੱਲਿਆ ਫੁੱਲਿਆ ਫਿਰਦਾ, ਕਾਹਦਾ ਹੰਕਾਰ ਕਰਦਾ? ਜਬ ਦਸ ਮਾਸ ਉਰਦ ਮੁਖ ਰਹਿਤਾ ਸੋਦਨ ਕੈਸੇ ਭੁੱਲਿਆ। ਸਤਿਗੁਰੂ ਦੀ ਬਾਣੀ ਵਿੱਚੋਂ ਆਪਾਂ ਵਾਕ ਪੜ੍ਹਦੇ ਹਾਂ ਵੀ ਕਬੀਰ ਮਾਟੀ ਕੇ ਹਮ ਪੁੱਤਰ ਹੈ ਮਾਣਸ ਰਾਖਿਓ ਨਾਉ। 64 ਨੰਬਰ ਸਲੋਕ ਹੈ ਕਬੀਰ ਸਾਹਿਬ ਦਾ, ਕਹਿੰਦੇ ਚਾਰ ਦਿਵਸ ਕੇ ਪਹੁਣੇ ਚੌ ਦਿਨਾਂ ਦਾ ਪ੍ਰਾਹੁਣਾ ਹੈ ਤੇ ਥਾਂ ਏਦਾਂ ਮੱਲਦਾ ਏ ਭੱਜਾ ਏਦਾਂ ਫਿਰਦਾ ਵੀ ਜਿਵੇਂ ਪਤਾ ਨੀ ਕਿੰਨਾ ਚਿਰ ਇਹਨੇ ਰਹਿਣਾ ਹੈ। ਖੇਡ ਚਾਰ ਦਿਨਾਂ ਦੀ ਹੈ ਤੇ ਜਦੋਂ ਮੱਲਾਂ ਮੱਲਣ ਤੇ ਆਉਂਦਾ ਤੇ ਏਦਾਂ ਮੱਲਦਾ ਫਿਰਦਾ ਵੀ ਜਿਵੇਂ ਸਾਰੀ ਜ਼ਿੰਦਗੀ ਬੈਠੀ, ਮਤਲਬ ਜ਼ਿੰਦਗੀ ਮੁੱਕਣੀ ਨਾ ਹੋਵੇ। ਆਖਿਆ ਚਾਰ ਦਿਵਸ ਕੇ ਪਹੁਣੇ, ਹਰ ਚੀਜ਼ ਚਾਰ ਦਿਨਾਂ ਦੀ ਮਹਿਮਾਨ ਹੈ, ਇਸ ਕਰਕੇ ਕਿਸੇ ਚੀਜ਼ ਦਾ ਹੰਕਾਰ ਨਾ ਕਰਿਓ। ਕਬੀਰ ਸਾਹਿਬ ਨੇ ਆਖਿਆ ਕਬੀਰਾ ਧੂਰ ਸਕੇਲ ਕੈ ਭਾਈ ਔਗਣਾਂ ਦੀ ਗੰਦਗੀ ਇਕੱਠੀ ਕਰਕੇ ਸਰੀਰ ਨਾ ਬਣਾ ਆਪਦਾ। ਪੁਰੀਆ ਬਾਂਧੀ ਦੇ ਦਿਵਸ ਚਾਰ ਕੋ ਪੇਖਣੋ, ਇਹ ਠੀਕ ਹੈ ਔਗਣ ਚਾਰ ਦਿਨ ਚੰਗੇ ਲੱਗਦੇ ਨੇ, ਮੌਜਾਂ ਮਸਤੀਆਂ ਬਾਰਾਂ ਚਾਰ ਦਿਨ ਬੜੀਆਂ ਚੰਗੀਆਂ ਲੱਗਦੀਆਂ ਨੇ, ਮੁੜ ਕੇ ਨਤੀਜੇ ਖੇਹ ਦੀ ਨਿਆਈ ਨਿਕਲਦੇ ਨੇ। ਦਿਵਸ ਚਾਰ ਕੋ ਪੇਖਣੋ ਅੰਤ ਖੇਹ ਕੀ, ਖੇ ਜਿਹੜੀਆਂ ਚੀਜ਼ਾਂ ਅੱਜ ਚੰਗੀਆਂ ਲੱਗਦੀਆਂ ਕੱਲ੍ਹ ਨੂੰ ਖੇ ਨੇ, ਮਿੱਟੀ ਨੇ, ਕੱਖ ਨਹੀਂ ਹੈਗਾ। ਜਿਹੜੀਆਂ ਚੀਜ਼ਾਂ, ਜਿਹੜੀ ਮਿੱਟੀ ਅੱਜ ਇਕੱਠੀ ਕਰੀ ਫਿਰਦਾ ਨਾ, ਇਹ ਤੈਨੂੰ ਖੇ ਨਜ਼ਰ ਆਵੇਗੀ। ਬੰਦੇ ਨੇ ਸੋਨਾ ਜਾਇਦਾਦਾਂ ਇਕੱਠੀਆਂ ਕੀਤੀਆਂ ਹੋਣ ਨਾ, ਅਤੇ ਗੁਰਮੁਖ ਪਿਆਰਿਓ, ਫਿਰ ਇੱਕ ਸਮਾਂ ਐਸਾ ਆਉਂਦਾ ਹੈ ਜਦੋਂ ਫਿਰ ਬੰਦਾ ਇੱਦਾਂ ਮਤਲਬ ਹੌਕਾ ਲੈਂਦਾ, ਕਹਿੰਦਾ ਬੜਾ ਕੁਝ ਇਕੱਠਾ ਕੀਤਾ ਪਰ ਹੈ ਨਹੀਂ ਭਾਈ ਸਾਹਿਬ ਕੱਖ ਵੀ, ਖੇ ਹੀ ਹੈ, ਖੇ ਹੀ ਹੈ। ਸੋ ਚਾਰ ਦਿਨਾਂ ਦੀ ਅਗਲਾ ਜਿਹੜਾ ਸਲੋਕ ਹੈ ਥੋੜ੍ਹਾ ਜਿਹਾ ਵਿਚਾਰ ਲਈਏ। ਆਖਿਆ ਕਬੀਰ ਸੂਰਜ ਚਾਂਦ ਕਹਿ ਉਦੈ ਪਈ ਸਭ ਦੇ, ਸੂਰਜ ਤੇ ਚੰਦਰਮਾ। ਹੁਣ ਸੂਰਜ ਜਿਹੜਾ ਹੈ ਨਾ ਜੀ, ਉਹ ਹੈ ਤਪਸ਼ ਦਾ ਪ੍ਰਤੀਕ, ਤੇ ਜਿਹੜਾ ਚੰਦਰਮਾ ਉਹ ਠੰਡਾ ਹੁੰਦਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਸੂਰਜ ਚਾਂਦ ਕਹਿ, ਸੂਰਜ ਅਤੇ ਚੰਦਰਮਾ ਦੇ ਪ੍ਰਕਾਸ਼ ਦੀ ਖਾਤਰ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਗੁਣ ਨੇ, ਜਿਹੜੀ ਸ਼ੀਤਲਤਾ ਹੁੰਦੀ ਹੈ ਇਹਦੀ ਬੜੀ ਜ਼ਰੂਰਤ ਹੁੰਦੀ ਹੈ, ਠੰਡਕ ਦੀ, ਚੰਦਰਮਾ ਦੀ ਵੀ ਬੜੀ ਜ਼ਰੂਰਤ ਹੈ। ਅਤੇ ਜਿਹੜਾ ਸੂਰਜ ਹੁੰਦਾ, ਜਿਹੜੀ ਗਰਮੀ ਹੁੰਦੀ ਉਹਦਾ ਮਤਲਬ ਹੈ ਨਰਮ ਦਿਲੀ, ਕਿਉਂਕਿ ਸੂਰਜ ਕੀ ਚੀਜ਼ ਚੀਜ਼ਾਂ ਨੂੰ ਕੀ ਕਰ ਦਿੰਦਾ, ਨਰਮ ਕਰ ਦਿੰਦਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਆਪਣੇ ਸਰੀਰ ਨੂੰ ਇਹਨਾਂ ਦੋ ਗੁਣਾਂ ਦੇ ਵਿੱਚ ਰੱਖ, ਨਰਮ ਦਿਲੀ ਵਿੱਚ ਅਤੇ ਸ਼ੀਤਲਤਾ ਦੇ ਵਿੱਚ। ਕਬੀਰ ਸੂਰਜ ਚਾਂਦ ਕਹਿ ਉਹਦੇ ਭਾਈ ਸਭ ਦੇ, ਇੱਥੇ ਰੱਖ ਆਪਣੀ ਦੇਹ ਨੂੰ, ਸਰੀਰ ਨੂੰ, ਇਹਨੂੰ ਨਰਮ ਵੀ ਰੱਖ ਅਤੇ ਇਹਨੂੰ ਠੰਡਾ ਵੀ ਰੱਖ। ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਾਈ ਸਭ ਖੇ, ਜੇ ਇਸ ਸਰੀਰ ਦੇ ਵਿੱਚ ਇਹ ਦੋ ਗੁਣ ਰੱਬ ਵਾਲੇ ਨਹੀਂ ਹੈਗੇ ਅਤੇ ਇਹ ਸਰੀਰ ਖੇ ਹੈ, ਜਿਹਦੇ ਅੰਦਰ ਨਰਮ ਦਿਲੀ ਅਤੇ ਸ਼ੀਤਲਤਾ ਨਹੀਂ ਹੈਗੀ, ਉਹਦਾ ਤਨ ਖੇ ਹੈ, ਮਿੱਟੀ ਹੈ। ਤੋ ਗੁਰੂ ਕਿਰਪਾ ਕਰੇ ਅਸੀਂ ਪਾਵਨ ਬਾਣੀ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਆਸਰਾ ਬਣੀਏ, ਬਣਾਈਏ। ਸਾਰੀ ਸੰਗਤ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਮੇਰੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਭਗਤ ਜੀ ਦੀ ਬਾਣੀ ਵਿੱਚੋਂ ਗੁਰਮਤ ਵਿਚਾਰਾਂ ਦੀ ਸਾਂਝ ਅਤੇ ਜੀਵਨ ਦੀਆਂ ਬੜੀਆਂ ਮੌਲਿਕ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਿਉਂਕਿ ਇਹ ਜੀਵਨ ਤਾਂ ਬਸ ਪੰਜਾਂ ਤੱਤਾਂ ਦਾ, ਇਹ ਪੰਜੇ ਤੱਤ ਪੰਜੇ 'ਚ ਮਿਲ ਜਾਣੇ ਨੇ ਅਤੇ ਫਿਰ ਗੁਰਮੁਖ ਪਿਆਰਿਓ ਮਾਲਿਕ ਦੀ ਕਿਰਪਾ ਨਾਲ ਉਹਦੇ ਹੁਕਮ ਅਨੁਸਾਰ ਅਗਲੇ ਜੋ ਮਹਾਰਾਜ ਨੇ ਬਖਸ਼ਿਸ਼ ਕੀਤੇ ਉਹਦੇ ਮੁਤਾਬਕ ਇਹ ਜੀਵਨ ਫਿਰ ਤੁਰ ਪੈਣਾ ਉਹਦੇ ਹੁਕਮ 'ਚ ਹੈ। ਕਿਉਂਕਿ ਵਹਿਮ ਭਰਮ ਭੁਲੇਖਾ ਸਾਡੇ 'ਚ ਬਹੁਤ ਹੈ, ਆਪਾਂ ਮੈਨ ਮੇਡ ਚੀਜ਼ਾਂ 'ਤੇ ਜ਼ਿਆਦਾ ਇਤਬਾਰ ਕਰਦੇ ਹਾਂ। ਵੈਸੇ ਕੋਈ ਨਰਕ ਸਵਰਗ ਦੀ ਗੱਲ ਨਹੀਂ ਗਈ, ਉਹ ਸਾਰਾ ਕੁਝ ਇੱਥੇ ਹੀ ਆ। ਕਿਉਂਕਿ ਜਦੋਂ ਸੰਸਕਾਰ ਕਰ ਦੀਦਾ ਉਦੋਂ ਪੰਜੇ ਤੱਤ ਪੰਜਾਂ 'ਚ ਮਿਲ ਜਾਂਦੇ, ਪਵਣੇ ਮੈਂ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਵਾਲੇ ਕੀ ਕੌਣ ਟੇ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ, ਇਹ ਤੋਂ ਰਚਰ ਰਚਿਆ ਕਰਤਾਰ, ਆਵਤ ਜਾਵਤ ਹੁਕਮ। ਅਖੀਰਲੀ ਪੰਕਤੀ ਕਹੋ ਨਾਨਕੇ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਇਆ ਜਾਇਆ, ਉਹਦੇ ਭਰਮ ਭੁਲੇਖਾ ਹੈ। ਇੱਕ ਦੱਜੇ ਇੱਕ ਦੱਬੀ ਇੱਕ ਨੂੰ ਕੁੱਤੇ ਖਾਏ, ਬੜੀਆਂ ਉਦਾਹਰਨਾਂ ਨੇ ਬਾਣੀ 'ਚ, ਪੜ੍ਹਿਆ ਕਰੋ, ਕੋਸ਼ਿਸ਼ ਕਰੋ ਆਪਣਾ ਪਾਠ ਸ਼ੁਰੂ ਰਵੇ। ਕਿਉਂਕਿ ਜਦੋਂ ਤੁਸੀਂ ਬਾਣੀ ਪੜ੍ਹੋਗੇ ਤਾਂ ਗੱਲ ਉਦੋਂ ਬਣਨੀ ਹੈ। ਹੋ ਸਕਦਾ ਪੜ੍ਹਨ ਨਾਲ ਤੁਹਾਡੇ ਸ਼ਬਦ ਨੂੰ ਟੋਂ ਲੱਗੇ, ਮਨ ਨੂੰ ਟੁੰਬ ਲੱਗੇ ਕਿ ਹਾਂ ਇਹ ਸ਼ਬਦ ਕੀ ਕਹਿ ਰਿਹਾ। ਤਾਂ ਜਦੋਂ ਅਸੀਂ ਬਾਣੀ ਪੜ੍ਹਾਂਗੇ ਫਿਰ ਗੁਰੂ ਦੀ ਭਗਤ ਪਾਵੇਗੀ। ਗੁਰੂ ਕਿਰਪਾ ਕਰੇ ਭਾਈ ਸਾਹਿਬ ਦਾ ਧੰਨਵਾਦ। ਆਓ ਹੁਣ ਭਾਈ ਸਾਹਿਬ ਬਲਬੀਰ ਸਿੰਘ ਬਿਹਾਰੀਪੁਰ ਵਾਲਾ ਢਾਡੀ ਜਥਾ, ਕੱਲ੍ਹ ਨੂੰ ਸੰਗਰਾਂਦ ਹੈ, ਨਵਾਂ ਮਹੀਨਾ ਆਰੰਭ ਹੋਣਾ, ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਅਵਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਹੀ। ਅਵਦਲ ਦਾ ਮਤਲਬ ਹੈ ਸਭ ਤੋਂ ਪਹਿਲਾਂ, ਹਮਦ ਦਾ ਮਤਲਬ ਹੈ ਨਮਸਕਾਰ, ਤੇ ਜਨਾਬ ਆਖਿਆ ਉਸ ਵਾਹਿਗੁਰੂ ਪਰਮਾਤਮਾ ਨੂੰ। ਮੇਰਾ ਸਭ ਤੋਂ ਪਹਿਲਾ ਸਜਦਾ, ਮੇਰੀ ਸਭ ਤੋਂ ਪਹਿਲੀ ਨਮਸਕਾਰ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜਾ ਕੁਦਰਤੀ ਖੇਲ ਬਣਾਉਂਦਾ ਹੈ। 14 ਤਪਕਾਂ ਦੀ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਉਂਦਾ ਈ, ਸਫਾ ਪਿਛਲੀਆਂ ਸਭ ਲਪੇਟ ਲੈਂਦਾ, ਅੱਗੋਂ ਹੋਰ ਹੀ ਹੋਰ ਵਿਛਾਉਂਦਾ ਈ। ਸ਼ਾਹ ਮੁਹੰਮਦ ਉਸ ਤੋਂ ਸਦਾ ਡਰੀਏ, ਜੋ ਬਾਦਸ਼ਾਹਾਂ ਤੋਂ ਭੀਖ ਮੰਗਵਾਉਂਦਾ ਈ। ਇੱਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ, ਦਗੇ ਬਾਜਾਂ ਦਾ ਧਾਰ ਕੇ ਭੇਸਮੀਆਂ, ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ਼ਮੀਆਂ, ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ, ਸਦਾ ਨਹੀਂ ਜੇ ਰਾਜਿਆਂ ਦੇਸ਼ਮੀਆਂ, ਸ਼ਾਹ ਮੁਹੰਮਦ ਸਦਾ ਨੇ ਰੂਪ ਦੁਨੀਆਂ, ਤੇ ਸਦਾ ਰਹਿਣੇ ਨੀ ਕਾਲੜੇ ਕੇਸਮੀਆਂ। ਇਹ ਜੱਗ ਸਰਾਏ ਮੁਸਾਫਰਾਂ ਦੀ, ਇਹ ਜੱਗ ਸਰਾਏ ਮੁਸਾਫਰਾਂ ਦੀ। ਇੱਥੇ ਜ਼ੋਰ ਵਾਲੇ ਕਈ ਆਏ ਗਏ, ਸ਼ਹਿਦਾਦ ਨਮਰੂਦ ਫਰਿਉਣ ਜੇ, ਦਾਵਾ ਬੰਨ ਖੁਦਾਏ ਕਹਾਏ ਗਏ, ਅਕਬਰ ਸ਼ਾਹ ਜੈ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਵਣਜਾਰਿਆ ਪਾਏ ਗਏ, ਸ਼ਾਹ ਮੁਹੰਮਦ ਰਹੇਗਾ ਰੱਬ ਸੱਚਾ। ਵਾਜੇ ਕੂੜ ਦੇ ਕਈ ਵਜਾਏ ਗਏ, ਵਾਜੇ ਕੂੜ ਦੇ ਕਈ ਵਜਾਏ ਗਏ, ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ, ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜੀ ਨੂੰ ਆਓ, ਆਪਣੀਆਂ ਰਸਨਾਵਾਂ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਕਿਰਪਾ ਕਰਨ, ਤੁਸੀਂ ਕਦਮ ਕਦਮ ਚੱਲ ਕੇ ਆਇਓ, ਲੇਖੇ ਦੇ ਵਿੱਚ ਲੱਗ ਜਾਣ, ਆਪਣੇ ਦਰੋਂ ਘਰੋਂ ਰਹਿਮਤਾਂ ਦਾ ਦਾਨ, ਸਿੱਖੀ ਭਰੋਸਾ ਨਾਮ ਇਸ਼ਨਾਨ ਅੰਮ੍ਰਿਤਸਰ ਦੇ ਗੁਰੂ ਪਿਆਰਿਓ, ਐਸੀਆਂ ਰਹਿਮਤਾਂ ਮੰਗਣ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ। ਦਾਤਾ ਜੀ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਰੱਖਿਓ, ਸੁੱਖ ਸ਼ਾਂਤੀ ਕਾਰੋਬਾਰਾਂ ਦੇ ਵਿੱਚ ਵਾਧੇ, ਵਿਦੇਸ਼ਾਂ ਦੇ ਵਿੱਚ ਆਇਓ, ਗੁਰੂ ਮਹਾਰਾਜ ਤੁਹਾਡੇ ਵਿਦੇਸ਼ਾਂ ਵਿੱਚ ਦਸਾਂ ਨੋਹਾਂ ਦੀ ਕਿਰਤ ਕਰਨ ਵਾਸਤੇ ਹੋਏ, ਤੁਹਾਡੀਆਂ ਕਮਾਈਆਂ ਵਿੱਚ ਬਰਕਤਾਂ ਪੈਣ, ਐਸੀਆਂ ਅਰਦਾਸਾਂ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ 'ਚ। ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਗੁਰੂ ਪਿਆਰਿਓ, ਗੁਰ ਇਤਿਹਾਸ ਕਹਿਣ ਦਾ ਅਸੀਂ ਯਤਨ ਕਰੀਦਾ। ਜਿਹੜਾ ਦੁਪਹਿਰ ਨੂੰ ਦੀਵਾਨ ਸੱਜਦਾ, ਉੱਥੇ ਸਿੱਖ ਇਤਿਹਾਸ ਹੁੰਦਾ, ਅਤੇ ਉੱਥੇ ਮਜ਼ਬੂਨ ਸਾਡਾ ਚਿੜਿਆ ਹੋਇਆ ਕਿ ਸਿੱਖ ਰਾਜ ਕਿਵੇਂ ਬਣਿਆ ਸੀ। ਉਹ ਯੋਧਿਆਂ ਨੇ ਜਿਹੜਾ ਆਪਣੇ ਸਿਰ ਲਾ ਕੇ, ਅਤੇ ਗੁਰੂ ਪਿਆਰਿਓ ਜਿਹੜਾ ਸਾਡਾ ਇੱਕ ਸਿੱਖ ਰਾਜ ਬਣਾਇਆ ਸੀ ਨਾ, 40 ਸਾਲ ਦਾ ਸੁਪਨਾ ਅਸੀਂ ਦੇਖਿਆ ਇੱਕ ਰਾਜ ਦਾ, ਜਿਸ ਰਾਜ ਨੂੰ ਅਸੀਂ ਅੱਜ ਭਟਕਦੇ ਫਿਰਦੇ ਹਾਂ ਵੀ ਸਾਡਾ ਕਦੀ ਰਾਜ ਹੁੰਦਾ ਸੀ। ਉਹ ਗੁਰੂ ਪਿਆਰਿਓ, ਉਹ ਰਾਜ ਨੂੰ ਪੈਦਾ ਕਰਨ ਵਾਲੇ, ਉਹ ਰਾਜ ਨੂੰ ਬਣਾਉਣ ਵਾਲੇ ਜਿਹੜੇ ਮਰਦ ਯੋਧੇ ਸੀ, ਉਹਨਾਂ ਦੀ ਦਾਸਤਾਨ ਲੜੀ ਦੁਆਰ ਚੱਲਦੀ ਆ ਰਹੀ ਹੈ। ਅਤੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਹੁੰਦਾ, ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਕੁਝ ਦਿਨਾਂ ਦੇ। ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਸਿੱਖੀ ਦੇ ਅੰਦਰ ਮੋੜ ਆਉਂਦਾ ਹੈ। ਉਹ ਮੋੜ ਕੀ ਸੀ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਦਾ ਵੀ ਦਿਲ ਨਹੀਂ ਦਿਖਾਇਆ, ਔਰ ਉਸ ਵੇਲੇ ਦੀ ਦਿੱਲੀ ਸਟੇਟ ਨੇ, ਭਾਰਤੀ ਸਟੇਟ ਨੇ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬਿਨਾਂ ਗੁਨਾਹਾਂ ਦੇ ਹੀ ਤੱਤੀਆਂ ਤਵੀਆਂ ਦੇ ਉੱਤੇ ਸਾੜ ਕੇ ਸ਼ਹੀਦ ਕਰ ਦਿੱਤਾ ਸੀ। ਔਰ ਜਿਹੜੇ ਉਸ ਵੇਲੇ ਪੈਰੋਂਕਾਰ ਸਨ, ਸਿੱਖ ਸਨ, ਕੁਝ ਨਹੀਂ ਸੀ ਕਰ ਸਕਦੇ, ਔਰ ਉਹਨਾਂ ਦੇ ਵਿੱਚ ਹਜੇ ਕੁਝ ਕਰਨ ਦੀ ਸਮਰੱਥਾ ਨਹੀਂ ਸੀ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਜਾਣ ਤੋਂ ਪਹਿਲਾਂ ਵਕਤ ਨੂੰ ਜਾਂਚ ਕੇ, ਤੇ ਆਪਣੇ ਪੁੱਤਰ ਹਰਗੋਬਿੰਦ ਪਾਤਸ਼ਾਹ ਨੂੰ ਜਿੱਥੇ ਗੁਰਗੱਦੀ ਤੇ ਬਿਠਾਲ ਕੇ ਗਏ, ਗੁਰੂ ਨਾਨਕ ਦੇ ਛੇਵੇਂ ਵਾਰਸ ਥਾਪ ਕੇ ਗਏ, ਉੱਥੇ ਗੁਰੂ ਮਹਾਰਾਜ ਜੀ ਦਾ ਹੁਕਮ ਦੇ ਨਾਲ ਬਾਬਾ ਬੁੱਢਾ ਜੀ ਨੇ ਦੋ ਤਲਵਾਰਾਂ ਪਹਿਨਾਈਆਂ ਸਨ, ਦੋ ਤਲਵਾਰਾਂ। ਔਰ ਉਹਨਾਂ ਤੋਂ ਦੋ ਤਲਵਾਰਾਂ ਦੀ ਚਰਚਾ ਸਾਡੀ ਕੌਮ ਦੇ ਪਹਿਲੇ ਢਾਡੀ ਨੱਥਾ ਤੇ ਅਬਦੁਲ ਉਹਨਾਂ ਨੇ ਕੀਤੀ ਹੈ ਕਿ ਦੋ ਤਲਵਾਰਾਂ ਬੰਦੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੱਚੇ ਸਤਿਗੁਰਾਂ ਦੇ ਰੂਹਾਨੀਅਤ ਇਸ ਦਰਬਾਰ ਦੀ ਤੁਲਨਾ, ਕੰਪੈਰੀਜ਼ਨ
ਜਹਾਂਗੀਰ ਦੇ ਨਾਲ ਜਦੋਂ ਕਰਦੇ ਆ ਤੇ ਉਹਨਾਂ ਢਾਡੀਆਂ ਨੇ ਸੱਚੇ ਸਤਿਗੁਰਾਂ ਦੀ ਐਸੀ ਉਸਤਤ ਕੀਤੀ ਆ, ਕੰਪੈਰੀਜ਼ਨ ਜਦੋਂ ਕਰਕੇ ਅੰਤ ਆਪਣੇ ਸਿੱਟਾ ਕੱਢਿਆ, ਕਹਿੰਦੇ ਮਹਾਰਾਜ ਹਿੰਦੁਸਤਾਨ ਦਾ ਬਾਦਸ਼ਾਹ ਕੀ, ਤੇਰੇ ਚਰਨਾਂ ਦੇ ਵਿੱਚ ਇੱਕ ਕੌਡੀ ਕੀਮਤ ਨਹੀਂ ਹੈ ਉਸ ਹਿੰਦੁਸਤਾਨ ਦੇ ਜਹਾਂਗੀਰ ਬਾਦਸ਼ਾਹ ਦੀ। ਹੁਣ ਗੁਰੂ ਪਿਆਰਿਓ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ, ਇੱਥੇ ਮੋੜ ਆਉਂਦਾ ਇਤਿਹਾਸ ਦੇ ਵਿੱਚ। ਦੋ ਤਲਵਾਰਾਂ ਪਹਿਨ ਲਈਆਂ ਤੇ ਸਿੱਖਾਂ ਦੇ ਮਨ ਵਿੱਚ ਇੱਕ ਜਜ਼ਬਾ ਆ ਗਿਆ ਵੀ ਗੁਰੂ ਮਹਾਰਾਜ ਕਿਤੇ ਸਾਨੂੰ ਹੁਕਮ ਕਰਨ, ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਈਏ। ਕਿਉਂਕਿ ਗੁਰੂ ਪਿਆਰਿਓ ਉਹਨਾਂ ਦੇ ਪ੍ਰੀਤਮ ਉਹਨਾਂ ਦੇ ਦਿਲਾਂ ਦੇ ਜਾਨੀ ਨੂੰ ਬਿਨਾਂ ਕਾਰਨ ਤੱਤੀਆਂ ਤਵੀਆਂ ਦੇ ਉੱਤੇ ਜਦੋਂ ਸ਼ਹੀਦ ਕਰ ਦੇਣਾ ਤੇ ਕੁਦਰਤੀ ਗੱਲ ਹੈ ਗੁਰੂ ਪਿਆਰਿਓ, ਜਜ਼ਬਾਤ ਭੜਕ ਉੱਠੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।

ਵਾਲੀ ਨਹੀਂ, ਇਹ ਅੱਜ ਤੱਕ ਕਰਦੀ ਆਈ ਹੈ। ਔਰ ਇਸੇ ਕਰਕੇ ਸਾਡੇ ਇਤਿਹਾਸਕਾਰਾਂ ਨੇ ਆਖਿਆ ਸੀ ਨਾ ਕਿ ਬਾਬੇ ਗਿਆਂ ਦੀ ਤੇ ਬਾਬਰ ਗਿਆਂ ਦੀ ਟੱਕਰ ਹੋਈ। ਗੁਰੂ ਪਿਆਰਿਓ, ਦਿੱਲੀ ਵਾਲੇ ਬਾਬਰ ਕੇ ਸੀ, ਤੋ ਅੱਜ ਤੱਕ ਉਹੀ ਬਾਬਰੀ ਰੂਹਾਂ ਹੀ ਦਿੱਲੀ ਦੇ ਹਾਕਮਾਂ ਦੇ ਵਿੱਚ ਹੈ, ਪੰਜਾਬ ਦੇ ਨਾਲ ਦੁਜ਼ੈਗੀਆਂ। ਔਰ ਸਤਸੰਗਤ ਜੀ, ਜਿਹੜਾ ਇਹ ਬਰਗਾੜੀ ਦੀ ਮੈਂ ਗੱਲ ਕਰਦਾ ਸੀ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਕੀਤੀ ਗਈ, ਅੱਜ ਤੱਕ ਤੁਸੀਂ ਇਨਸਾਫ ਲਈ ਤਰਲੋ ਮੱਛੀ ਹੋ ਰਹੇ ਹੋ, ਪਰ ਤੁਹਾਨੂੰ ਹਜੇ ਪੁਖਤਾ ਤੌਰ ਦੇ ਉੱਤੇ ਇਨਸਾਫ ਨਹੀਂ ਮਿਲਿਆ। ਇਨਸਾਫ ਤੇ ਕੀ ਮਿਲਣਾ, ਆਏ ਦਿਨ, ਰੋਜ਼ ਆਏ ਦਿਨ ਕਿਤੇ ਨਾ ਕਿਤੇ ਏਦਾਂ ਦੀਆਂ ਘਟਨਾਵਾਂ ਫਿਰ ਜਨਮ ਲੈਂਦੀਆਂ ਔਰ ਤੁਹਾਡੇ ਸੀਨਿਆਂ ਨੂੰ ਫਿਰ ਟੁੰਬਣ ਦਾ ਯਤਨ ਕਰਦੀਆਂ। ਔਰ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦੀ ਬੇਅਦਬੀ ਕੀਤੀ, ਉਹਨਾਂ ਪਾਪੀਆਂ ਨੇ ਸਾੜ ਦਿੱਤਾ, ਔਰ ਛੇਵੇਂ ਪਾਤਸ਼ਾਹ ਨੇ ਸਮੇਂ ਨੂੰ ਤੱਕ ਕੇ ਇਹਨਾਂ ਦੇ ਹਾਵ ਭਾਵ, ਜਿਹੜੇ ਸਿੱਖਾਂ ਦੇ ਹਾਵ ਭਾਵ ਤੱਕ ਕੇ ਨਾ, ਤੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਥੜਾ ਬਣਾਇਆ, ਉਹਦਾ ਨਾਂ ਰੱਖਤਾ ਅਕਾਲ ਤਖਤ। ਤਖਤ ਤੋਂ ਭਾਵ, ਗੁਰੂ ਪਿਆਰਿਓ, ਉਸ ਵੇਲੇ ਜਿਹੜੀ ਦਿੱਲੀ ਦੀ ਹਕੂਮਤ ਸੀ ਨਾ, ਉਦੋਂ ਭਾਰਤ ਦੇ ਅੰਦਰ ਚਾਰ ਤਖਤ ਸਨ, ਚਾਰ ਤਖਤ, ਦਿੱਲੀ, ਆਗਰਾ, ਲਾਹੌਰ ਤੇ ਕਲਾਨੌਰ। ਹੁਣ ਇਤਿਹਾਸਕਾਰਾਂ ਨੇ ਕਹਿੰਦੇ ਆ ਆਖਿਆ ਕਿ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਖਤ ਬਣਾਇਆ, ਉਹ ਇਸ ਮੁਗਲੀਆ ਹਕੂਮਤ ਦੇ ਚੌਵਾਂ ਤਖਤਾਂ ਨੂੰ ਮਾਤ ਪਾਉਂਦਾ ਸੀ। ਦੇਖਣ ਨੂੰ ਤਾਂ ਇੱਕ ਮਾਮੂਲੀ ਥੜਾ ਹੀ ਸੀ ਨਾ, ਇੱਕ ਥੜਾ ਬਣਾਇਆ ਔਰ ਸੱਚੇ ਸਤਿਗੁਰਾਂ ਨੇ ਕਹਿਤਾ ਇਹ ਅਕਾਲ ਤਖਤ ਹੈ। ਗੁਰੂ ਪਿਆਰਿਓ, ਜਿੱਦਾਂ ਦੀ ਬਿਲਡਿੰਗ ਅੱਜ ਹੈ ਨਾ, ਉਹ ਉਦਾਂ ਦੀ ਬਿਲਡਿੰਗ ਨਹੀਂ ਸੀ, ਇੱਕ ਥੜਾ ਦੇਖਣ ਨੂੰ ਇੱਕ ਥੜਾ ਬਣਾਇਆ ਸੀ। ਤੇ ਗੁਰੂ ਮਹਾਰਾਜ ਜੀ ਨੇ ਐਲਾਨ ਕੀ ਕੀਤਾ ਕਿ ਸਿੱਖਾਂ ਦੀ ਕਿਸਮਤ ਦੇ ਫੈਸਲੇ ਹੁਣ ਇਸ ਅਦਾਲਤ ਦੇ ਵਿੱਚ ਹੋਇਆ ਕਰਨਗੇ। ਹੁਣ ਸਾਡੇ ਸਿੱਖ ਹਕੂਮਤ ਦੇ ਕੋਲ ਇਹਨਾਂ ਦੀਆਂ ਅਦਾਲਤਾਂ ਦੇ ਵਿੱਚ ਆਪਣੇ ਫੈਸਲੇ ਨਹੀਂ ਕਰਵਾਉਣ ਜਾਇਆ ਕਰਨਗੇ, ਸਾਡੇ ਸਿੱਖ ਆਪਣੇ ਫੈਸਲੇ ਆਪ ਕਰਿਆ ਕਰਨਗੇ। ਔਰ ਜਦੋਂ ਸਾਡੇ ਸਿੱਖਾਂ ਦਾ ਦਿਲਾਂ ਦਾ ਬਾਦਸ਼ਾਹ ਹਰਗੋਬਿੰਦ ਪਾਤਸ਼ਾਹ ਤਖਤ ਦੇ ਉੱਤੇ ਸ਼ੋਭਤ ਹੁੰਦਾ ਸੀ, ਤੇ ਲੋਕ ਉਸ ਵੇਲੇ ਸਿੱਖ ਜਿਹੜੇ ਸਨ ਉਹ ਆਪਣੇ ਮਾਮੂਲੀ ਝਗੜੇ ਜਾਂ ਵੱਡੇ ਝਗੜੇ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਲੈ ਕੇ ਆਉਂਦੇ ਸਨ, ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਸਿੱਖਾਂ ਦੇ ਫੈਸਲੇ ਉੱਥੇ ਨਜਿੱਠ ਦਿੰਦੇ ਸੀ, ਤੇ ਆਪਸ ਵਿੱਚ ਭਰਾਵਾਂ ਵਾਂਗ ਮਿਲ ਕੇ ਬੈਠ ਕੇ ਆਪਸ ਵਿੱਚ ਰਹਿਣ ਦੀ ਤਾਕੀਦ ਕਰਦੇ ਸਨ। ਗੁਰੂ ਪਿਆਰਿਓ, ਕੋਈ ਵੀ ਬਾਤ ਦੇ ਵਿੱਚ ਸਿੱਖ ਏਦਾਂ ਨਹੀਂ ਸੀ ਵੀ ਗੁਰੂ ਮਹਾਰਾਜ ਜੀ ਦੇ ਫੈਸਲੇ ਤੋਂ ਉਲਟ ਚੱਲੇ ਜਾਂ ਉਲਟਾ ਦੇਵੇ ਜਾਂ ਕਹਿ ਦੇਵੇ ਮੈਨੂੰ ਪ੍ਰਵਾਨ ਨਹੀਂ ਹੈ। ਐਸੇ ਸੱਚੇ ਸਤਿਗੁਰਾਂ ਦੇ ਫੈਸਲੇ ਸਨ। ਗੁਰੂ ਪਿਆਰਿਓ, ਅੱਜ ਵੀ ਕਿਤੇ ਸਾਡਾ ਕੋਈ ਝਗੜਾ ਨਾ ਨਿਬੜਦਾ ਹੋਵੇ ਨਾ, ਤੇ ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਕਿਤੇ ਦੋਵੇਂ ਧਿਰਾਂ ਸਾਡੀਆਂ ਸਿੱਖ ਕੌਮ ਦੀਆਂ ਇੱਕ ਦੂਜੇ ਦੇ ਜਿਹੜੇ ਵਿਰੋਧੀ ਹੁੰਦੇ ਆ, ਜੇ ਕਿਤੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਕਿਤੇ ਬੈਠੀਏ, ਤੇ ਸਤਿਗੁਰ ਕਹਿੰਦੇ ਵੀ ਆ ਨਾ, ਗੁਰਮੁਖ ਬੈਠੇ ਸਫਾ ਵਿਛਾਏ, ਇੱਥੇ ਸਫਾ ਬਚਾ ਕੇ ਬੈਠੋ, ਪਿਆਰ ਦੇ ਨਾਲ, ਦਿਲ ਦੇ ਵਿੱਚ ਕੋਈ ਬੇਈਮਾਨੀ ਨਾ ਹੋਵੇ, ਤੇ ਸੱਚੇ ਸਤਿਗੁਰ ਉਹ ਫੈਸਲੇ ਅੱਜ ਵੀ ਨਿਬੇੜ ਦਿੰਦੇ ਨੇ। ਪਰ ਕੀਤਾ ਕੀ ਜਾਵੇ ਕੁਵੈਰਿਓ, ਜਦੋਂ ਇੱਥੇ ਫੈਸਲਿਆਂ ਦੀ ਗੱਲ ਹੁੰਦੀ ਆ, ਸੰਗਤ ਜੁੜਦੀ ਹੈ, ਤੇ ਅੱਜ ਬਹੁਤਾ ਕੀ ਦੇਖਦੇ ਆ ਕਿ ਜਦੋਂ ਅਸੀਂ ਅਪੀਲਾਂ ਕਰਦੇ ਹਾਂ, ਇਕੱਠੇ ਬੈਠੋ, ਇੱਕ ਹੋਵੋ, ਸਾਡੀ ਕੌਮ ਨੂੰ ਇੱਕ ਹੋਣਾ ਚਾਹੀਦਾ, ਤੇ ਗੁਰੂ ਪਿਆਰਿਓ ਇਹਨਾਂ ਹੀ ਗੁਰਦੁਆਰਿਆਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਵੀ ਤੇ ਪੰਜਾਬ ਵਿੱਚ ਵੀ ਆਹੀ ਕੁਝ ਹੋ ਰਿਹਾ, ਆਪਸ ਵਿੱਚ ਇਕੱਠੇ ਅਸੀਂ ਮਿਲ ਕੇ ਬਹਿ ਹੀ ਨਹੀਂ ਸਕਦੇ, ਤੇ ਜੇ ਬਹਿ ਵੀ ਗਏ ਹਾਂ ਤੇ ਗੁਰੂ ਦੀਆਂ ਇਮਾਰਤਾਂ ਦੇ ਅੰਦਰ ਅਸੀਂ ਇੱਕ ਦੂਜੇ ਦੀਆਂ ਪੱਗਾਂ ਤੇ ਦਾੜੀਆਂ ਨੂੰ ਹੱਥ ਪਾਇਆ, ਇਦੋਂ ਕੁਝ ਵੱਧ ਕੀਤਾ ਹੀ ਕੁਛ ਨਹੀਂ ਅਸੀਂ। ਸਤਿਗੁਰ ਕਿਰਪਾ ਕਰ, ਗੁਰੂ ਮਹਾਰਾਜ ਜੀ ਦੇ ਕੀਤੇ ਹੋਏ ਫੈਸਲੇ, ਅਸੀਂ ਸਤਿਗੁਰਾਂ ਦੇ ਸਿਧਾਂਤਾਂ ਨੂੰ ਕਿਤੇ ਆਪਣੇ ਹਿਰਦਿਆਂ ਦੇ ਵਿੱਚ ਵਸਾ ਲਈਏ, ਤੇ ਸਾਡੀਆਂ ਝਗੜੇ ਜਿਹੜੇ ਆ ਨਾ ਉਹ ਐਟੋਮੈਟਿਕ ਖਤਮ ਹੋ ਸਕਦੇ ਆ। ਛੇਵੇਂ ਪਾਤਸ਼ਾਹ ਤਖਤ ਦੇ ਉੱਤੇ ਸਵਾਇਮਾਨ ਹੋਏ, ਤੇ ਉਸ ਵੇਲੇ ਮਾਝੇ ਦੇ ਮਝੈਲ 52 ਸਿਰ ਕੱਢ, ਮਝੈਲ 7-7 6.5-6 ਫੁੱਟ ਉੱਚੇ, ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਏ ਔਰ ਸੱਚੇ ਸਤਿਗੁਰਾਂ ਨੇ ਆਪਣੇ ਉਹਨਾਂ ਨੂੰ ਬਾਡੀ ਗਾਰਡ ਨਿਯਤ ਕਰ ਲਿਆ। ਯੱਡ ਸੁਰੱਖਿਆ ਹਰ ਵਕਤ ਛੇਵੇਂ ਪਾਤਸ਼ਾਹ ਦੇ ਨਾਲ ਹੁੰਦੀ ਸੀ, ਕਿਉਂਕਿ ਹਕੂਮਤ ਨੂੰ ਪਤਾ ਲੱਗ ਚੁੱਕਾ ਸੀ ਕਿ ਇਸ ਵੇਲੇ ਗੁਰੂ ਨਾਨਕ ਦਾ ਦਰ ਜਿਹੜਾ ਨਾ, ਉਹ ਜਿੱਥੇ ਧਾਰਮਿਕ ਤੌਰ ਦੇ ਉੱਤੇ ਸੰਗਤਾਂ ਨੂੰ, ਉਹਨਾਂ ਨੂੰ ਧਾਰਮਿਕ ਉਪਦੇਸ਼ ਦਿੰਦੇ ਸੀ, ਔਰ ਇਸ ਵੇਲੇ ਉੱਥੇ ਰਾਜਨੀਤੀ ਦੀ ਵੀ ਗੱਲ ਹੋਣ ਲੱਗ ਪਈ ਹੈ, ਇੱਥੇ ਰਾਜਨੀਤੀ ਦੀਆਂ ਵੀ ਖੇਡਾਂ ਹੁੰਦੀਆਂ। ਹੁਣ ਇਸ ਅਕਾਲ ਤਖ਼

ਤਖਤ ਦੇ ਸਾਹਮਣੇ ਛੇਵੇਂ ਪਾਤਸ਼ਾਹ ਆਪਣੇ ਸਿੱਖਾਂ ਦੇ ਜੌਹਰ ਦੇਖਿਆ ਕਰਦੇ ਸਨ। ਉੱਥੇ ਗੱਤਕਾ ਬਾਜੀ, ਨੇਜਾ ਬਾਜੀ, ਘੋੜ ਸਵਾਰੀ ਤੇ ਸਤਸੰਗਤ ਜੀ ਉੱਥੇ ਕੁਸ਼ਤੀ ਘੋੜ ਕਰਾਉਣੇ। ਸਰੀਰਕ ਤੌਰ ਦੇ ਉੱਤੇ ਮੇਰੇ ਸਿੱਖ ਸਡੋਲ ਹੋਣੇ ਚਾਹੀਦੇ ਆ। ਇਹ ਇੱਕ ਇੱਕ ਜਣਾ ਦਸਾਂ ਦਸਾਂ ਵੀਹਾਂ ਵੀਹਾਂ ਦੇ ਉੱਤੇ ਭਾਰੂ ਹੋਵੇਗਾ। ਤੇ ਗੁਰੂ ਪਿਆਰੇ ਹੋਇਆ, ਭਾਰੂ ਹੋਏ ਔਰ ਇਹਨਾਂ ਦੇ ਹਾਲਤ ਇੱਦਾਂ ਦੇ ਭਾਰੂ ਹੋ ਗਏ ਸੀ ਤੇ ਦਸਵੇਂ ਪਾਤਸ਼ਾਹ ਨੇ ਤੇ ਇੱਥੋਂ ਤੱਕ ਐਲਾਨ ਕਰ ਦਿੱਤਾ ਸੀ ਕਿ ਮੇਰਾ ਇੱਕ ਸਿੱਖ 1.25 ਲੱਖ ਦਾ ਮੁਕਾਬਲਾ ਕਰਨ ਦੀ ਜ਼ੁਰਤ ਰੱਖੇਗਾ। ਇਹ ਸਪਿਰਟ ਸੀ ਇੱਕ ਸਿੱਖਾਂ ਦੇ ਅੰਦਰ, ਸਪਿਰਟ ਭਰ ਦਿੱਤੀ ਸੱਚੇ ਸਤਿਗੁਰਾਂ ਨੇ। ਔਰ ਫਿਰ ਇੱਕ ਇੱਕ ਨੇ, ਗੁਰੂ ਮਹਾਰਾਜ ਜੀ ਨੇ ਕਿਹਾ ਹੀ ਨਹੀਂ, ਇੱਕ ਇੱਕ ਨੇ 1.25 ਲੱਖ ਦਾ ਮੁਕਾਬਲਾ ਕੀਤਾ। ਤੇ ਗੁਰੂ ਪਿਆਰੇ ਉਹ ਬੜੇ ਗੈਰਤਮੰਦ ਉਹ ਲੋਕ ਸਨ, ਬੜੀਆਂ ਅਣਖਾਂ ਵਾਲੇ ਉਹ ਲੋਕ ਸਨ, ਔਰ ਜਿਨ੍ਹਾਂ ਨੇ ਸੰਧਾਤ ਪੜਿਆ ਸੀ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਚਕਾਏ, ਕਿ ਬੰਦਿਆ ਜੇ ਤੇਰੇ ਪੱਲੇ ਤੇਰੀ ਇੱਜ਼ਤ ਨਹੀਂ ਤੇ ਲਾਂਤ ਹੈ ਤੇਰੇ ਜੀਣ ਦੇ, ਕੀ ਗੱਡਾ ਖੜਾ ਇਹੋ ਜਿਹਾ ਤੇਰੇ ਜੀਣ ਕੋਲੋਂ, ਇਹ ਤੂੰ ਡੁੱਬ ਕੇ ਮਰ ਜਾਣਾ ਚੰਗਾ। ਤੇ ਗੁਰੂ ਪਿਆਰਿਓ ਜਦੋਂ ਸੱਚੇ ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਵੇਲੇ ਸਿੱਖਾਂ ਦੇ ਜਜ਼ਬਾਤ ਇਸੇ ਗੱਲੋਂ ਭਟਕ ਉੱਠੇ ਤੇ ਸਿੱਖਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਵੀ ਐਦੂ ਤੇ ਡੁੱਬ ਕੇ ਮਰ ਜਾਣਾ ਚੰਗਾ ਜੇ ਅਸੀਂ ਆਪਣੇ ਗੁਰੂ ਦੀ ਸ਼ਹਾਦਤ ਦਾ ਬਦਲਾ ਨਾ ਲਿਆਵੇ। ਹੁਣ ਛੇਵੇਂ ਪਾਤਸ਼ਾਹ ਨੇ ਬਿਲਕੁਲ ਮੌਕੇ ਦੇ ਉੱਤੇ ਸੋਚਿਆ ਵੀ ਲੋਹਾ ਇਸ ਵੇਲੇ ਗਰਮ ਹੋ ਚੁੱਕਾ ਹੈ, ਇਹਦੇ ਉੱਤੇ ਹੁਣ ਸੱਟ ਮਾਰਨ ਦਾ ਸਮਾਂ ਆ ਗਿਆ। ਗੁਰੂ ਪਿਆਰਿਓ ਜਿਹੜੇ ਸਿਆਣੇ ਮਿਸਤਰੀ ਹੁੰਦੇ ਆ ਨਾ, ਉਹ ਲੋਹੇ ਦੇ ਹਿਸਾਬ ਦੇ ਨਾਲ ਸੱਟ ਮਾਰਦੇ ਆ। ਤੇ ਗੁਰਦੇਵ ਪਾਤਸ਼ਾਹ ਨੇ ਸੋਚਿਆ ਵੀ ਸਿੱਖਾਂ ਦੇ ਅੰਦਰ ਇਸ ਵੇਲੇ ਜਜ਼ਬਾਤ ਤੇ ਆ ਚੁੱਕਾ ਹੈ ਔਰ ਇਹਨਾਂ ਨੂੰ ਇਸ ਵੱਲ ਪਾਸੇ ਵੱਲ ਪ੍ਰੇਰਿਆ ਜਾਵੇ ਜਿੱਥੇ ਧਾਰਮਿਕ ਤੌਰ ਦੇ ਉੱਤੇ ਇਹ ਬੜੇ ਸਡੋਲ ਨੇ, ਬੜੇ ਤਾਕਤਵਰ ਨੇ, ਉੱਥੇ ਰਾਜਨੀਤਿਕ ਤੌਰ ਤੇ ਵੀ ਇਹਨਾਂ ਨੂੰ ਬਲਵਾਨ ਕਰਨਾ ਪਵੇਗਾ। ਔਰ ਇਹ ਸਭ ਕੁਝ ਜਦੋਂ ਦਰਬਾਰ ਸਾਹਿਬ ਦੇ ਸਾਹਮਣੇ, ਅਕਾਲ ਤਖਤ ਦੇ ਸਾਹਮਣੇ ਇਹ ਸਭ ਕੁਝ ਹੋਣ ਲੱਗ ਪਿਆ ਤੇ ਚੁਗਲਖੋਰਾਂ ਨੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਚੁਗਲੀਆਂ ਲਾਈਆਂ। ਤੇ ਗੁਰੂ ਪਿਆਰੇ ਉਹ ਦਰਅਸਲ ਇਤਿਹਾਸ ਜਿਹੜਾ ਮੈਂ ਇਹ ਸਾਰਾ ਬੋਲ ਕੇ ਗਿਆ ਹਾਂ, ਇਹ ਇੱਥੋਂ ਮੈਂ ਨਾ ਹੁਣ ਆਪਣੇ ਸਿਰੇ ਦੇ ਉੱਤੇ ਚਾਉਣ ਦਾ ਯਤਨ ਕਰਾਂ, ਕਿਉਂਕਿ ਜਿਹੜੇ ਸੱਜਣ ਹੈ ਨਾ ਰੋਜ਼ ਆਉਂਦੇ ਆ ਉਹਨਾਂ ਦੇ ਅੰਦਰ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਇਹ ਤੇ ਕੱਲ ਸੁਣਾਤਾ, ਪਰ ਜ਼ਿਆਦਾ ਸੰਗਤ ਜਿਹੜੀ ਹੈ ਨਾ ਉਹ ਆਈ ਹੁੰਦੀ ਹੈ, ਨਵੀਂ ਆਈ ਹੁੰਦੀ ਆ, ਪਰ ਮੈਂ ਟੂਕ ਮਾਤਰ ਦੱਸਣ ਦਾ ਯਤਨ ਕਰਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਨੂੰ ਦਿੱਲੀ ਬੁਲਵਾਇਆ ਗਿਆ ਔਰ ਗੁਰੂ ਮਹਾਰਾਜ ਤੇ ਦਿੱਲੀ ਦੇ ਬਾਦਸ਼ਾਹ ਦੇ ਆਪਸ ਵਿੱਚ ਸੰਬੰਧ ਬਹੁਤ ਚੰਗੇ ਬਣ ਗਏ, ਕਿਉਂਕਿ ਗੁਰੂ ਪਿਆਰੇ ਸਾਈਂ ਮੀਆਂ ਮੀਰ ਵਰਗੇ ਜਿਹੜੇ ਮੁਸਲਮਾਨ ਫਕੀਰ ਸਨ ਉਹਨਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਪ੍ਰੇਰਿਆ, ਜਹਾਂਗੀਰ ਸੱਜਣਾ ਤੂੰ ਇੱਕ ਗਲਤੀ ਕਰ ਚੁੱਕਾ ਹੈ ਬਹੁਤ ਵੱਡੀ, ਕਿ ਪੰਜਵੇਂ ਪਾਤਸ਼ਾਹ ਨੂੰ ਉਸ ਸ਼ਾਂਤੀ ਦੇ ਪੁੰਜ ਨੂੰ ਬਿਨਾਂ ਕਾਰਨ ਲੋਕਾਂ ਦੇ ਆਖੇ ਲਾ ਕੇ ਤੂੰ ਸ਼ਹੀਦ ਕੀਤਾ, ਇਹ ਸੱਜਣਾ ਤੇਰੇ ਸਿਰ ਦੇ ਉੱਤੇ ਕਲੰਕ ਲੱਗ ਚੁੱਕਾ, ਇਹ ਕਲੰਕ ਦਾ ਦਾਗ ਹੁਣ ਤੇ ਤੋਂ ਲੈਣਾ ਨਹੀਂ। ਪਰ ਇੱਥੇ ਚੁਗਲਖੋਰਾਂ ਨੇ ਫਿਰ ਜਹਾਂਗੀਰ ਦੇ ਕੰਨ ਭਰੇ ਨੇ ਕਿ ਤੇਰੇ ਉੱਤੇ ਸਾੜ ਸਤੀ ਆਈ ਹੋਈ ਆ, ਤੇ ਕੋਈ ਭਲਾ ਪੁਰਸ਼ ਜਿਹਨੂੰ ਸਾਰੀ ਦੁਨੀਆ ਆਪਣਾ ਪੀਰ ਮੰਨਦੀ ਹੋਵੇ, ਹਿੰਦੂ ਤੇ ਮੁਸਲਮਾਨ ਜਿਹਦਾ ਸਤਿਕਾਰ ਕਰਦੇ ਹੋਣ, ਗਵਾਲੀਅਰ ਦੇ ਕਿਲੇ ਦੇ ਵਿੱਚ ਤੇਰੀ ਖਾਤਰ 40 ਦਿਨ ਬੰਦਗੀ ਕਰੇ ਤੇ ਤੇਰੀ ਸਾੜ ਸਤੀ ਖਤਮ ਹੋ ਸਕਦੀ ਆ, ਤੇ ਪੁੱਛ ਦੱਸ ਕਰਕੇ ਵੀ ਕੌਣ ਏਦਾਂ ਦਾ, ਤੇ ਛੇਵੇਂ ਪਾਤਸ਼ਾਹ ਦੇ ਬਾਰੇ ਦੱਸ ਪਾਤੀ। ਤੇ ਗੁਰੂ ਪਿਆਰੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ ਮਹਾਰਾਜ ਤੁਸੀਂ ਮੇਰੀ ਖਾਤਰ ਬੰਦਗੀ ਕਰੋ, ਮੇਰੇ ਉੱਤੇ ਸਾੜ ਸਤੀ ਆਈ ਹੈ। ਤੇ ਗੁਰਦੇਵ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਕਈ ਮਹੀਨੇ, ਹੁਣ ਜਹਾਂਗੀਰ ਦੇ ਮਨ ਵਿੱਚ ਆ ਗਿਆ ਵੀ ਆਹ ਤੇ ਕੰਮ ਹੀ ਬੜਾ ਸੂਤਾ ਆ, ਪੰਜਾਬ ਦੀ ਬਗਾਵਤ ਦਾ ਡਰ ਸੀ ਤੇ ਕਿਸੇ ਨਾ ਕਿਸੇ ਬਹਾਨੇ ਆਪਾਂ ਛੇਵੇਂ ਪਾਤਸ਼ਾਹ ਨੂੰ ਅੰਦਰ ਕੈਦ ਦੇ ਵਿੱਚ ਕਰ ਦਿੱਤਾ ਔਰ ਉੱਥੋਂ ਹੁਣ ਉਹ ਕਿਤੇ ਭੱਜ ਨਹੀਂ ਸਕਦੇ ਹੁਣ ਸਤਸੰਗ ਜੀ। ਪਰ ਇੱਥੇ ਸਾਈਂ ਮੀਆਂ ਮੀਰ ਫਿਰ ਆਉਂਦੇ ਨੇ, ਉਹ ਆ ਕੇ ਆਖਦੇ ਸੱਜਣਾ ਤੂੰ ਦੂਜਾ ਗਨਾਹ ਫੇਰ ਕਰ ਲਿਆਈ, ਉਹ ਹੁਣ ਤੂੰ ਸੱਚੀ ਦਰਗਾਹ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ, ਜਲਦੀ ਤੋਂ ਜਲਦੀ ਹਰਗੋਬਿੰਦ ਪਾਤਸ਼ਾਹ ਨੂੰ ਰਿਹਾਅ ਕਰ ਦੇ। ਔਰ ਗੁਰੂ ਪਿਆਰਿਓ ਸੱਚੇ ਸਤਿਗੁਰਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤੇ ਨਾਲ ਗੁਰੂ ਮਹਾਰਾਜ ਜੀ ਦੀ ਇਹ ਸ਼ਰਤ ਵੀ ਮੰਨੀ ਜਾਂਦੀ ਹੈ। ਸਤਿਗੁਰ ਕਹਿੰਦੇ ਮੈਂ ਇਕੱਲਾ ਰਿਹਾਅ ਨਹੀਂ ਹੋਵਾਂਗਾ, ਆਹ ਜਿਹੜੇ 52 ਰਾਜੇ ਨਾਲ ਹਿੰਦੂ ਰਾਜੇ ਹੈ ਨਾ, ਇਹਨਾਂ ਨੂੰ ਬਿਨਾਂ ਕਾਰਨ ਤੂੰ ਅੰਦਰ ਡੱਕਿਆ, ਜਿਹੜਾ ਇਹਨਾਂ ਨੇ ਮਾੜਾ ਮੋਟਾ ਗੁਨਾਹ ਕੀਤਾ ਉਹਦੀਆਂ ਸਜ਼ਾ ਇਹ ਭੁਗਤ ਚੁੱਕੇ ਨੇ ਔਰ ਇਹਨਾਂ ਨੂੰ ਰਿਹਾਅ ਕੀਤਾ ਜਾਵੇ। ਔਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ 52 ਕਲੀਆਂ ਵਾਲਾ ਚੋਲਾ ਪਹਿਨ ਕੇ ਤੇ ਇਹਨਾਂ ਨੂੰ ਰਿਹਾਅ ਕਰਵਾਇਆ। ਹੁਣ ਇੱਥੋਂ ਗੁਰੂ ਮਹਾਰਾਜ ਇਹਨਾਂ 52, ਹੁਣ ਆਪਣਾ ਇੱਥੋਂ ਇਤਿਹਾਸ ਕੱਲ੍ਹ ਦਾ ਜਿੱਥੋਂ ਛੱਡਿਆ ਸੀ ਉੱਥੋਂ ਆਰੰਭ ਹੋਣ ਲੱਗਾ।
ਗੁਰੂ ਮਹਾਰਾਜ ਇਹਨਾਂ 52 ਹਿੰਦੂ ਰਾਜਿਆਂ ਨੂੰ ਨਾਲ ਲੈ ਕੇ ਤੇ ਦਿੱਲੀ ਪਹੁੰਚਦੇ ਨੇ ਤੇ ਦਿੱਲੀ ਸੱਚੇ ਸਤਿਗੁਰਾਂ ਨੂੰ ਜੀ ਆਇਆ ਆਖਣ ਵਾਸਤੇ, ਗੁਰੂ ਪਿਆਰਿਓ ਉਹਨਾਂ ਦਾ ਸਵਾਗਤ ਕਰਨ ਵਾਸਤੇ ਹੁਣ ਇਹਨੇ ਦਰਬਾਰ ਸਜਾਇਆ ਤੇ ਸਜੇ ਦਰਬਾਰ ਦੇ ਵਿੱਚ ਜਿਹੜੇ ਹਾਵ ਭਾਵ ਉੱਥੇ ਇੱਕ ਘਟਨਾ ਬੀਤਦੀ ਹੈ, ਉਸ ਘਟਨਾ ਦਾ ਜ਼ਿਕਰ ਤੁਹਾਡੇ ਨਾਲ ਮੇਰੇ ਸਾਥੀ ਇਉਂ ਕਰਨ ਲੱਗੇ।

ਗੁਰੂ ਪਿਆਰਿਓ ਦਿੱਲੀ ਦੇ ਵਿੱਚ ਕਈ ਘਟਨਾਵਾਂ ਵਾਪਰਦੀਆਂ, ਮੈਂ ਤਰਤੀਬ ਦੇ ਨਾਲ ਹਰ ਘਟਨਾ ਦਾ ਤੁਹਾਡੇ ਨਾਲ ਜ਼ਿਕਰ ਕਰਨ ਦਾ ਯਤਨ ਕਰਾਂਗਾ। ਸਤਿਗੁਰੂ ਜਦੋਂ ਗਵਾਲੀਅਰ ਤੋਂ ਦਿੱਲੀ ਆਏ ਤੇ ਬਾਦਸ਼ਾਹ ਦੀ ਬੇਗਮ ਨੂਰ ਜਹਾਂ ਸੀ, ਗੁਰੂ ਪਿਆਰਿਓ ਉਹਨੂੰ ਹੁਸਨ ਦੀ ਮਲਕਾ ਆਖਿਆ ਜਾਂਦਾ, ਔਰ ਸਾਡੇ ਇਤਿਹਾਸਕਾਰ ਕਹਿੰਦੇ ਨੇ ਬਈ ਸ਼ਾਇਦ ਰੱਬ ਨੇ ਉਦੋਂ ਕੋਈ ਸੁੰਦਰ ਔਰਤ ਨਹੀਂ ਸੀ ਬਣਾਈ। ਦਰਅਸਲ ਇਹ ਜਹਾਂਗੀਰ ਦੇ ਇੱਕ ਵਜ਼ੀਰ ਦੇ ਘਰ ਵਾਲੀ ਸੀ ਇਹ, ਔਰ ਇਹਦੇ ਹੁਸਨ ਦੇ ਉੱਤੇ ਇਹ ਲੋਟੂ ਜਹਾਂਗੀਰ ਹੋ ਜਾਂਦਾ ਔਰ ਆਪਣੇ ਵਜ਼ੀਰ ਨੂੰ ਮਰਵਾ ਕੇ ਇਹਨੂੰ ਆਪਣੇ ਘਰ ਪਾ ਲੈਂਦਾ ਹੈ। ਹੁਣ ਪਿਆਰਿਓ ਇਹਨੂੰ ਪਤਾ ਲੱਗਾ ਹੈ, ਇਸ ਨੂਰ ਜਹਾਂ ਨੂੰ ਪਤਾ ਲੱਗਾ ਹੈ ਕਿ ਲੋਕ ਕਹਿੰਦੇ ਆ ਕਿ ਸਿੱਖਾਂ ਦਾ ਗੁਰੂ ਬੜੀ ਚੜ੍ਹਦੀ ਜਵਾਨੀ ਵਿੱਚ ਹੈ ਪਰ ਉਹ ਕਰੈਕਟਰ ਦਾ ਬੜਾ ਉੱਚਾ ਸੁੱਚਾ ਹੈ, ਉਹ ਕਿਸੇ ਦੀ ਧੀ ਵੱਲ ਉੱਚੀ ਨਜ਼ਰ ਕਰਕੇ ਨਹੀਂ ਤੱਕਦਾ, ਬੜਾ ਉੱਚਾ ਸੁੱਚਾ ਕਰੈਕਟਰ ਹੈ ਸਿੱਖਾਂ ਦੇ ਗੁਰੂ ਦਾ। ਇਹਦੇ ਮਨ ਵਿੱਚ ਆ ਗਿਆ ਮੈਂ ਜਾਣੀ ਹਾਂ, ਮੈਂ ਦੇਖਦੀ ਹਾਂ। ਹੁਣ ਗੁਰੂ ਪਿਆਰਿਓ ਹੁਸਨ ਡੁੱਲ ਡੁੱਲ ਪੈਂਦਾ ਸੀ, ਇਹਨੇ ਪੂਰਾ ਹਾਰ ਸ਼ਿੰਗਾਰ ਕੀਤਾ, ਦਰਬਾਰ ਲੱਗਾ ਗੁਰਦੇਵ ਪਾਤਸ਼ਾਹ ਦਾ। ਗੁਰੂ ਪਿਆਰਿਓ ਦੇਖੋ ਸਤਿਗੁਰਾਂ ਦਾ ਜੀਵਨ, ਗੁਰੂ ਕਿਆ ਸਿੱਖਾ, ਦਰਬਾਰ ਲੱਗਾ, ਸਤਿਗੁਰੂ ਸੁਸ਼ੋਭਿਤ ਨੇ ਔਰ ਹੋਰ ਵੀ ਸੰਗਤਾਂ ਬੈਠੀਆਂ, ਤੇ ਉਸ ਵੇਲੇ ਗਹਿਣਿਆਂ ਨਾਲ ਲੱਦ ਕੇ ਹਾਰ ਸ਼ਿੰਗਾਰ ਕਰਕੇ ਨੂਰ ਜਹਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਬੈਠਦੀ ਹੈ, ਮੱਥਾ ਟੇਕ ਕੇ ਲਾਗੇ ਬੈਠਣ ਦਾ ਯਤਨ ਕੀਤਾ, ਬੈਠ ਗਈ ਹੈ। ਤੇ ਸੱਚੇ ਸਤਿਗੁਰਾਂ ਨੇ ਇਹਦੇ ਵੱਲ ਤੱਕਿਆ ਤੇ ਆਪਣੀ ਰਸਨਾ ਦੇ ਵਿੱਚੋਂ ਇੱਕ ਸ਼ਬਦ ਬੋਲਿਆ, ਕਹਿੰਦੇ ਧੀਏ। ਹੁਣ ਗੁਰੂ ਪਿਆਰਿਓ ਉਸ ਵੇਲੇ ਹਰਗੋਬਿੰਦ ਪਾਤਸ਼ਾਹ ਦੀ ਉਮਰ ਜਿਹੜੀ ਹੈ ਨਾ ਕੋਈ 20-22 ਸਾਲ ਦੀ ਸੀ, ਚੜ੍ਹਦੀ ਜਵਾਨੀ ਸੀ। ਸਤਿਗੁਰ ਔਰ ਉਹ ਨੂਰ ਜਹਾਂ ਉਹ ਵੀ ਚੜ੍ਹਦੀ ਜਵਾਨੀ, ਔਰ ਇਸ ਵੇਲੇ ਸਤਿਗੁਰਾਂ ਦੇ ਕਰੈਕਟਰ ਨੂੰ ਡੇਗਣ ਵਾਸਤੇ ਆਈ ਵੀ ਮੇਰੇ ਹੁਸਨ ਤੋਂ ਵੱਡੇ ਵੱਡੇ ਜਿਹੜੇ ਦੇਖ ਕੇ ਡੁੱਲ ਜਾਂਦੇ ਨੇ ਤੇ ਗੁਰੂ ਕੀ ਚੀਜ਼ ਹੈ। ਪਰ ਸੱਚੇ ਸਤਿਗੁਰਾਂ ਨੇ ਉਹਨੂੰ ਦੇਖ ਕੇ ਆਖਿਆ, ਕਹਿੰਦੇ ਧੀਏ ਜਿੰਨਾ ਤੂੰ ਹਾਰ ਸ਼ਿੰਗਾਰ ਤੇ ਜ਼ੋਰ ਲਾਇਆ ਇੰਨਾ ਹੀ ਕਿਤੇ ਖੁਦਾ ਨੂੰ ਯਾਦ ਕਰਨ ਤੇ ਲਾ ਲੈਂਦੀ, ਤੇਰੀ ਸ਼ਾਇਦ ਜਨਮ ਮਰਨ ਕੱਟਿਆ ਜਾਂਦਾ। ਇੱਕੋ ਹੀ ਸ਼ਬਦ ਨੇ ਇਹਦੇ ਹੰਕਾਰ ਨੂੰ ਚਕਨਾ ਚੂਰ ਕਰਕੇ ਰੱਖ ਦਿੱਤਾ। ਜਦੋਂ ਸਤਿਗੁਰਾਂ ਨੇ ਆਖਿਆ ਧੀਏ ਤੂੰ ਇਹ ਜਿੰਨਾ ਹਾਰ ਸ਼ਿੰਗਾਰ ਤੇ ਇਹ ਜ਼ੋਰ ਤਾਣ ਲਾਇਆ ਨਾ ਇੰਨਾ ਹੀ ਕਿਤੇ ਖੁਦਾ ਵੱਲ ਨੂੰ ਲਾ ਲੈਂਦੀ ਤੇ ਤੇਰੀ ਜਨਮ ਮਰਨ ਕੱਟਿਆ ਜਾਣਾ ਸੀ, ਸਾਰਾ ਹੰਕਾਰ ਢੇਰੀ ਹੋ ਜਾਂਦਾ। ਆਪਣੇ ਗਹਿਣੇ ਲਾ ਕੇ ਨਾ, ਆਪਣੇ ਗਹਿਣੇ ਲਾ ਕੇ ਤੇ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅੱਖਾਂ ਵਿੱਚ ਅੱਥਰੂ ਲਿਆ ਕੇ ਤੇ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੰਦੀ, ਸਤਿਗੁਰੂ ਮੈਨੂੰ ਇਹਨਾਂ ਗਹਿਣਿਆਂ ਦੇ ਉੱਤੇ ਮਾਣ ਸੀ, ਲੈ ਇਹ ਮੈਂ ਤੇਰੇ ਚਰਨਾਂ 'ਚ ਰੱਖ ਦਿੱਤੇ ਆ। ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਦਾ ਜੀਵਨ, ਸ਼ਹਿਨਸ਼ਾਹ ਤਿਆਗੀ ਸੁਭਾਅ ਦੀ ਗੱਲ ਕਰੀਏ ਤੇ ਸਤਸੰਗਤ ਜੀ ਅੱਜ ਕਿਸੇ ਗੁਰੂ ਦੇ ਕੋਲ ਕੋਈ ਚਾਰ ਦਮੜੇ ਆ ਜਾਵੇ ਕੋਈ ਕਿਸੇ ਨੂੰ ਦਿੰਦਾ ਨਹੀਂ। ਅੱਜ ਜਿਹੜੇ ਸਾਧ ਡੇਰੇਵਾਦ ਨੇ ਨਾ ਇਹਨਾਂ ਦੇ ਡੇਰੇ ਹੀ ਲੋਕਾਂ ਗਰੀਬਾਂ ਦੇ ਕੋਲੋਂ ਦੋ ਦੋ ਚਾਰ ਚਾਰ ਪੰਜ ਪੰਜ ਸੌ ਲੁੱਟ ਲੁੱਟ ਕੇ ਬਣੇ ਆ, ਤੇ ਜਿਹਦੇ ਸਾਹਮਣੇ ਗੁਰੂ ਪਿਆਰਿਓ ਇੰਨਾ ਸੋਨਾ ਆ ਗਿਆ ਗੁਰੂ ਮਹਾਰਾਜ ਜੀ ਨੇ ਕੱਪੜੇ ਲਵੇਚ ਕੇ ਉਹਦੇ ਹਵਾਲੇ ਕਰਤੇ, ਨਹੀਂ ਕਹਿੰਦੇ ਧੀਏ ਇਹ ਤੇਰਾ ਹੈ ਤੂੰ ਰੱਖ। ਪ੍ਰਮਾਣ ਨਹੀਂ ਕਰੀਦਾ। ਹੁਣ ਗੁਰੂ ਪਿਆਰਿਓ ਉਸ ਵੇਲੇ ਆਪਣੇ ਦੁਨੀਆਂ ਦੇ ਵਿੱਚ ਇੱਕ ਰੀਤ ਬਣੀ ਹੈ ਕਿ ਦੁਨੀਆਂ ਦਾ ਜਿਹੜੇ ਯਹੂਦੀ ਲੋਕ ਹੈ ਨਾ ਉਹ ਕਹਿੰਦੇ ਆ ਵੀ ਦੁਨੀਆਂ ਦਾ ਸਭ ਤੋਂ ਸੋਹਣਾ ਮਨੁੱਖ ਜਿਹੜਾ ਨਾ ਉਹ ਯੂਸਫ ਹੋਇਆ। ਕੋਈ ਸ਼ੱਕ ਨਹੀਂ, ਬੜਾ ਸੁੰਦਰ ਸੀ ਦੱਸਦੇ ਉਹ ਯੂਸਫ। ਕਹਿੰਦੇ ਜਦੋਂ ਪਾਣੀ ਪੀਂਦਾ ਸੀ ਨਾ ਪਾਣੀ ਉਹਦੀਆਂ ਰਗਾਂ ਦੇ ਵਿੱਚ ਦੀ ਜਦੋਂ ਪਾਣੀ ਦੀ ਘੁੱਟ ਜਾਂਦੀ ਸੀ ਤੇ ਅੰਦਰ ਲੰਘਦਾ ਰਗਾਂ ਦੇ ਵਿੱਚ ਦੀ ਪਾਣੀ ਜਿਹੜਾ ਕਹਿੰਦੇ ਬਾਹਰੋਂ ਦਿਸਦਾ ਸੀ, ਐਦਾਂ ਦਾ ਕੋਮਲ ਸਰੀਰ ਸੀ ਉਸ ਯੂਸਫ ਦਾ। ਹੰਕਾਰ ਹੋ ਗਿਆ ਵੀ ਮੇਰੇ ਵਰਗਾ ਸੋਹਣਾ ਸ਼ਾਇਦ ਦੁਨੀਆਂ ਦੇ ਉੱਤੇ ਕੋਈ ਨਹੀਂ, ਆਪਣਾ ਮੁੱਲ ਪਵਾਉਣ ਵਾਸਤੇ ਚਲੇ ਗਿਆ ਵੀ ਦੇਖੀਏ ਮੇਰੀ ਕੋਈ ਕੀਮਤ ਤਾਰ ਸਕਦਾ, ਇਹ ਦੁਨੀਆਂ ਮੈਨੂੰ ਹੁਸਨਾਂ ਦਾ ਰਾਜਾ ਕਹਿੰਦੀ ਹੈ ਔਰ ਮੈਂ ਦੇਖਦਾ ਕੋਈ ਮੇਰਾ ਮੁੱਲ ਪਵਾ ਸਕਦਾ। ਗੁਰੂ ਪਿਆਰਿਓ ਇਹਦਾ ਵੀ ਹੰਕਾਰ ਚੱਕਣਾ ਚੂਰ ਹੋ ਗਿਆ, ਕਿਸੇ ਨੇ ਇਹਨੂੰ ਕੌਡੀਆਂ ਦੇ ਭਾਅ ਨਾ ਲਿਆ ਔਰ ਇੱਕ ਮਾਈ ਨੇ ਇਹਦੀ ਸੂਤ ਦੀ ਅੱਟੀ ਮੁੱਲ ਪਾਇਆ, ਕਹਿੰਦੇ ਇੰਨਿਆਂ ਕਿ ਉਸ ਉਹਦਾ ਸਾਰਾ ਹੀ ਜਿਹੜਾ ਹੰਕਾਰ ਟੁੱਟ ਜਾਂਦਾ। ਇਹ ਇਹਨਾਂ ਲੋਕਾਂ ਦਾ ਇਤਿਹਾਸ ਕਹਿੰਦਾ, ਯਹੂਦੀਆਂ ਦਾ ਇਤਿਹਾਸ ਕਹਿੰਦਾ, ਪਰ ਸਾਡਾ ਸਿੱਖ ਇਤਿਹਾਸ ਕਹਿੰਦਾ
कि जे दुनिया का कोई सब तो सोहना मनुख होया तो वह हरगोबिंद पातशाह होया, उदे वर्गा कोई दुनिया से सोहना ही नहीं होया, माता गंगे दे लाल वर्गा। दुनिया तो सब तो सोहने हरगोबिंद पातशाह सन। गुरु प्यारे साढ़े छे सत्त फुट के करीब पातशाह का कद, ते गज चौड़ी छाती, सतसंग जी डौले, अपने आप दे विच सतगुरां दा शरीर जिहड़ा बड़ा दर्शनी सी, और बाहां लंबियां भुजावां सन। इस करके गुरु महाराज जी की यह सुंदरता नूं चार चंद ला रहे सन। हुण गुरु प्यारे गुरु महाराज इस जगह के उत्ते आउंदे आ, ते इत्थे दी एक होर घटना मैं तुहाडे नाल सांझी करन दा यतन करां, फिर दूजे पासे आऊंगा। जहांगीर बादशाह गुरु महाराज जी दे नाल प्यार वधा लैंदा, नित शिकार दे उत्ते जाना, ते सतसंग जी शिकार खेडना, आप गुरदेव पातशाह दे नाल नाल रहण दा यतन करना, ते गुरु महाराज जी ने कई बार कहना जहांगीर तू पिछ अगे शिकार निकलना, शेर निकलना, ते सच्चे सतगुरां ने अपने हत्थां दे नाल शिकार करना शेरां दा। जहांगीर बड़ा प्रभावित होया, कई कई दिन ये महलां विच ना आउणा, बाहर तंबू लग जांदे हुंदे सी, ते सच्चे सतगुरां दा तंबू भी जहांगीर दे तंबू दे नाल ही होया करदा सी, थोड़े जिहे फासले दे नाल, थोड़े जिहे फासले नाल, किला दो किलियां दे फासले नाल जहांगीर ते गुरदेव पातशाह दा तंबू होया करदा सी। ते सिख संगतां सच्चे सतगुरां दे चरणां दे विच आ के नतमस्तक होया करदियां सन, ते संगतां दे विचों पता लग चुका सी कि गुरु महाराज जी दे कोल बड़े वधिया नसल दे घोड़े ने। एक घाई सिख है दिल्ली दा, उन्हें घा खोतिया वधिया, गुरदेव पातशाह दे घोड़ियां दी भेटा करना, मेरा सच्चा पातशाह ओ प्रवान करेगा इदां दीआं घोड़ियां, और असले नूं बड़ा सतगुरु पसंद करदे ने, ते घोड़ियां वास्ते मैं वधिया घा लैके जावां, ते सतगुरां दे चरणां दे विचों मैं भी कोई अरदास करके ते अपना जन्म मरन कट लवां। सतसंग जी इन्हें घा दी पंड बनाई है, ते भुलेखे दे नाल ए जहांगीर बादशाह दे दरबार में चले गया। इहदे सिर दे उत्ते घा दी पंड चक्की होई है, ते उत्थे दे सिपाहियां नूं कह रहा, कहिंदा मैं बादशाह नूं मिलना, मैं बादशाह नूं मिलना, और उन्हां रौली जी पैंदी देखी है बादशाह ने, कहिंदा आउण तों की गल आ, उह डकदे ने, इहदियां फौजां डकदे आ, वी तूं इदां दा इदां दे हुलिए दे विच कित्थों तूं सरकार नूं मिल लेंगा, पर उह रौला पाउंदा, कहिंदा मैं मिलना चाहुंदा आ, मैं दर्शन करन वास्ते आया। ते अंदर जहांगीर ने रौला सुनिया, कहिंदा आउण दो। हुण सतसंग जी सिख दे सिर दे उत्ते घा दी पंड रखी सी, उह जहांगीर दे लागे लिजा के रख दित्ती, ते नाले अपनी जेब दे विचों एक टका कढ़िया, ते ओ जहांगीर दे सामने रख दिता, ते नाल हाथ जोड़ के आखण लगा, कहिंदा सच्ची सरकार किरपा करो मेरा जन्म मरन कट दिओ। हुण इस वेले जहांगीर नूं पता लग चुका सी सिख भुलेखे नाल आ गया। हुण जहांगीर ने खुद अपनी जबानों कह दिता, ओ सिखा जन्म मरन कट्टन वाला तेरा सिख अगले तंबू विच है, हां कोई दुनिया दी वस्तु चाहिए मेरे कोल आया, तू मेरे कोल आया, तू हिंदुस्तान दे बादशाह दे कोल आया, दस तैनूं दुनिया दी कोई वस्तु चाहिए है, मैं तैनूं देण वास्ते तैयार हां। ते गुरु प्यारिओ सिखां दा जीवन, उन्हें चीज की मंगनी सी, अपना जिहड़ा टका मत्था टेकिया सी ओह वी चक के जेब च पा लिया, ते घा दी पंड गोडा मार के फिर अपने सिर दे उत्ते रख के ते सच्चे पातशाह दे दरबार वल नूं चला गया सी। इदां दा सिखां दा जीवन हुंदा सी प्यारिओ, अपने गुरु दे उत्तों कुरबान जांदे सन। जहांगीर इस घटना तों देख के बड़ा प्रभावित होया, और गुरु प्यारिओ सच्चा पातशाह हिंदुस्तान दे बादशाह नूं लोक झूठा बादशाह ते गुरु नानक दे तख्त नूं सच्चा पातशाह आख्या करदे सन। हुण दरबार लगा होया, मैं उसे घटना वल आउण दा यतन करां। जहांगीर बादशाह दा दरबार सजिया सच्चे सतगुरु विराजमान ने, गुरु महाराज चोजी पातशाह अपने खीसे दे विचों कुछ सुच्चे मोती कढ़दे ने, सुच्चे मोती सन उहनां दे कोल, कदी उस हथ विच कदी उस हथ विच कदी उधर, इदां घुमा रहे ने। जहांगीर बादशाह की नजर पई है और प्रभावित होया, बड़े कमाल दे मोती ने, सुचे मोती ने, यह गुरदेव पातशाह दे कोल किवें, इह ते राजिया महाराजिया कोल हुंदे ने। ते गुरु प्यारिओ फिर प्रभावित होया, और सच्चे सतगुरां की इस रूहानी ताकत नूं इहनूं पता सी कि लोग जिहड़ियां संगतां ये गुरु महाराज जी के चरणों च बड़ियां कीमती भेटावां भेटा करदे, शायद मेरे दरबार में भी उदां दीआं चीज़ां ना होण।
ਹੁਣ ਸੁੱਚੇ ਮੋਤੀਆਂ ਵੱਲ ਦੇਖ ਕੇ ਜਹਾਂਗੀਰ ਬਾਦਸ਼ਾਹ ਆਕਣ ਲੱਗਾ। ਕਹਿੰਦਾ ਸਰਕਾਰ ਸੱਚੇ ਪਾਤਸ਼ਾਹ ਇਹ ਤੁਹਾਡੇ ਕੋਲ ਜਿਹੜੇ ਸੁੱਚੇ ਮੋਤੀ ਹੈ ਕਿਰਪਾ ਕਰੋ ਇਹਨਾਂ ਚੋਂ ਇੱਕ ਮੋਤੀ ਮੈਨੂੰ ਦੇ ਦਿਓ ਮੈਂ ਆਪਣੀ ਮਾਲਾ ਦਾ ਮੇਰੂ ਮਣਕਾ ਬਣਾ ਕੇ ਰੱਖਾਂਗਾ। ਇਹ ਤੁਹਾਡੀ ਨਿਸ਼ਾਨੀ ਇਹ ਤੁਹਾਡੀ ਯਾਦ ਹਮੇਸ਼ਾ ਸਾਡੇ ਕੋਲ ਬਣੀ ਰਹੇਗੀ। ਜਦੋਂ ਵੀ ਤੁਹਾਡੇ ਦਰਸ਼ਨਾਂ ਦੀ ਤਾਂਘ ਮਨ ਨੂੰ ਪਵੇ ਤੇ ਮਹਾਰਾਜ ਮੈਂ ਉਹ ਮੋਤੀ ਕੱਢ ਕੇ ਤੁਹਾਡੇ ਦਰਸ਼ਨ ਕਰ ਲਿਆ ਕਰਾਂਗਾ। ਔਰ ਸੱਚੇ ਸਤਿਗੁਰਾਂ ਨੇ ਉਹ ਆਪਣੇ ਖੀਸੇ ਦੇ ਵਿੱਚ ਪਾ ਕੇ ਤੇ ਗੁਰੂ ਮਹਾਰਾਜ ਆਖਣ ਲੱਗੇ ਕਹਿੰਦੇ ਜਹਾਂਗੀਰ ਇਹ ਇੱਕ ਮੋਤੀ ਦੀ ਤੂੰ ਕੀ ਗੱਲ ਕਰਦਾ ਹੈ। ਸਾਡੇ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਿਸੇ ਸਿੱਖ ਨੇ ਇੱਕ ਮੋਤੀਆਂ ਦੀ ਇੱਦਾਂ ਦੇ ਸੁੱਚੇ ਮੋਤੀਆਂ ਦੀ ਬਹੁਤ ਵੱਡੀ ਮਾਲਾ ਪਰੋ ਕੇ ਮੋਤੀ ਹੈ ਨਾ ਤੇ ਮਾਲਾ ਬਣਾ ਕੇ ਦਿੱਤੀ ਹੋਈ ਸੀ ਤੇ ਜਹਾਂਗੀਰ ਬਾਦਸ਼ਾਹ ਔਰ ਉਹ ਜਿਹੜੀ ਮਾਲਾ ਹੈ ਨਾ ਜਦੋਂ ਸਾਡੇ ਪਿਤਾ ਜੀ ਨੂੰ ਲਾਹੌਰ ਸ਼ਹੀਦ ਕੀਤਾ ਤੇ ਉਹ ਚੰਦੂ ਚੰਡਾਲ ਦੇ ਹੱਥ ਆ ਗਈ ਸੀ। ਤੂੰ ਚੰਦੂ ਕੋ ਸਾਰੇ ਹੀ ਲੈ ਲਓ ਇੱਕ ਮਣਕਾ ਕੀ ਕਰਨਾ। ਗੁਰੂ ਮਹਾਰਾਜ ਕਹਿੰਦੇ ਇੱਕ ਮਣਕਾ ਤੂੰ ਸਾਰੀ ਮਣਕਾ ਭਾਵੇਂ ਰੱਖ ਲਾ ਉਹ ਚੰਦੂ ਦੇ ਕੋਲ ਹੈ। ਹੁਣ ਗੁਰੂ ਪਿਆਰੇ ਉਹ ਚੰਦੂ ਨੂੰ ਬੁਲਾਇਆ ਗਿਆ ਉਹਦੇ ਘਰ ਤੋਂ ਤੇ ਜਹਾਂਗੀਰ ਬਾਦਸ਼ਾਹ ਕਹਿੰਦਾ ਚੰਦੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਿਹੜੀ ਮਾਲਾ ਤੇਰੇ ਹੱਥ ਆਈ ਸੀ ਉਹ ਸੁੱਚੇ ਮੋਤਿਆਂ ਦੀ ਉਹ ਪੇਸ਼ ਕਰ। ਮੁੱਕਰ ਗਿਆ ਕਹਿੰਦਾ ਨਾ ਨਾ ਮਹਾਰਾਜ ਮੇਰੇ ਤੋਂ ਕਿਤੇ। ਗੁਰਦੇਵ ਪਾਤਸ਼ਾਹ ਸਾਹਮਣੇ ਬੈਠੇ ਕਹਿੰਦੇ ਨੇ ਕਹਿੰਦੇ ਚੰਦੂ ਮੁੱਕਰਨਾ ਤੈਨੂੰ ਮਾਲਾ ਤੇਰੇ ਹੱਥੋਂ ਆਈ ਹੈ ਜਦੋਂ ਗੁਰਦੇਵ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ ਉਹ ਮੋਤੀ ਤੇਰੇ ਕੋਲ ਨੇ ਦੇ। ਤੇ ਗੁਰੂ ਪਿਆਰਿਓ ਇਹ ਹੰਕਾਰੀ ਇਹ ਪਾਪੀ ਇਹਦੇ ਪਾਪ ਬੋਲਦੇ ਸਨ। ਹੁਣ ਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਵਾਸਤੇ ਇਹਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਸਤਿਗੁਰਾਂ ਨੂੰ ਡਕਵਾਇਆ ਸੀ ਔਰ ਉੱਥੇ ਵੀ ਹਰੀਦਾਸ ਦਰੋਗੇ ਵਰਗੇ ਨੂੰ ਲਾਲਚ ਦੇ ਕੇ ਤੇ ਇੱਕ ਯਹਿਰ ਦਾ ਭਰਿਆ ਹੋਇਆ ਚੋਲਾ ਵੀ ਗੁਰਦੇਵ ਪਾਤਸ਼ਾਹ ਨੂੰ ਪਹਿਨਾਉਣ ਵਾਸਤੇ ਇਹਨੇ ਆਖਿਆ ਸੀ ਤੇ ਇਹ ਸਾਰੀਆਂ ਚਿੱਠੀਆਂ ਜਿਹੜੀਆਂ ਸੀ ਨਾ ਇਹ ਗੁਰਦੇਵ ਪਾਤਸ਼ਾਹ ਦੇ ਕੋਲ ਸਨ ਤੇ ਇਸ ਵੇਲੇ ਮੌਕਾ ਬਣਿਆ ਤੇ ਗੁਰੂ ਮਹਾਰਾਜ ਜੀ ਨੇ ਉਹ ਚਿੱਠੀਆਂ ਨਾਲੇ ਕੱਢ ਕੇ ਰੱਖ ਦਿੱਤੀਆਂ ਮੋਹਰੇ ਤੇ ਨਾਲੇ ਉਹ ਚੋਲਾ ਵੀ ਕੱਢ ਕੇ ਰੱਖ ਦਿੱਤਾ ਵੀ ਆਹ ਦੇਖ ਲਾ ਜਹਾਂਗੀਰ ਬਾਦਸ਼ਾਹ ਇਹ ਕਿੱਡਾ ਪਾਪੀ ਆ। ਆਹ ਦੇਖੋ ਇਹਨੂੰ ਪੁੱਛੋ ਇਹ ਚਿੱਠੀਆਂ ਸਾਨੂੰ ਮਰਵਾਉਣ ਵਾਸਤੇ ਇਹਨੇ ਆਪ ਨਹੀਂ ਸੀ ਲਿਖੀਆਂ ਆ ਚੋਲਾ ਇਹਨੇ ਆਪ ਨਹੀਂ ਭੇਜਿਆ। ਤੇ ਗੁਰੂ ਪਿਆਰਿਓ ਇੱਥੇ ਵੀ ਮੁੱਕਰ ਜਾਂਦਾ ਇਹ ਪਾਪੀ ਝੂਠ ਬੋਲ ਜਾਂਦਾ ਤੇ ਉਲਟਾ ਇਲਜ਼ਾਮ ਕੀ ਲਾਉਂਦਾ ਉਹ ਦੀਨ ਦੁਨੀ ਦੇ ਮਾਲਕ ਸੱਚੇ ਪਾਤਸ਼ਾਹ ਨੂੰ ਇਲਜ਼ਾਮ ਲਾਉਂਦਾ ਕਹਿੰਦਾ ਨਹੀਂ ਮਹਾਰਾਜ ਇਹ ਝੂਠ ਬੋਲਦੇ ਨੇ ਗੁਰੂ ਸਾਹਿਬ ਝੂਠ ਬੋਲਦੇ ਨੇ। ਔਰ ਸੱਚੇ ਸਤਿਗੁਰਾਂ ਨੇ ਆਖਿਆ ਚੰਦੂ ਆਪਣੀ ਜ਼ਬਾਨ ਨੂੰ ਲਗਾਮ ਦੇ ਨਹੀਂ ਤਾਂ ਮੈਂ ਤੇਰੀ ਜ਼ਬਾਨ ਖਿੱਚ ਕੇ ਇੱਥੇ ਬਾਹਰ ਕੱਢ ਕੇ ਰੱਖ ਦੇਵਾਂਗਾ। ਸੱਚੇ ਸਤਿਗੁਰਾਂ ਨੇ ਜਹਾਂਗੀਰ ਨੂੰ ਆਖਿਆ ਕਹਿੰਦੇ ਸਾਡਾ ਸਿੱਖ ਜਾਂਦਾ ਤੂੰ ਆਪਣੇ ਸਿਪਾਹੀ ਭੇਜ ਚੰਦੂ ਨੂੰ ਇੱਥੇ ਬਾਲੋ ਚੰਦੂ ਨੂੰ ਇੱਥੇ ਬਾਲੋ ਇਹ ਖਿਸਕ ਨਾ ਜਾਵੇ ਸਾਡਾ ਸਿੱਖ ਨਾਲ ਜਾਂਦਾ ਹੈ ਤੇ ਤੇਰੇ ਸਿਪਾਹੀ ਜਾਣਗੇ ਇਹਦੇ ਘਰੋਂ ਮਾਲਾ ਪ੍ਰਾਪਤ ਹੋਵੇਗੀ। ਹੁਣ ਸਤਸੰਗ ਜੀ ਚੰਦੂ ਨੂੰ ਉੱਥੇ ਗ੍ਰਿਫਤਾਰੀ ਦੇ ਰੂਪ ਦੇ ਵਿੱਚ ਇੱਥੇ ਦਰਬਾਰ ਵਿੱਚ ਭਾ ਲਿਆ ਤੇ ਦੋ ਸਿਪਾਹੀ ਭੇਜਦਾ ਜਹਾਂਗੀਰ ਬਾਦਸ਼ਾਹ ਤੇ ਸੱਚੇ ਪਾਤਸ਼ਾਹ ਇੱਕ ਸਿੱਖ ਨੂੰ ਭੇਜਦੇ ਜਾਓ ਫਲਾਨੀ ਜਗ੍ਹਾ ਦੇ ਉੱਤੇ ਮਾਲਾ ਪਈ ਹੈ ਉਹ ਲੈ ਆਓ। ਗੁਰੂ ਪਿਆਰਿਓ ਇਹਦੇ ਘਰੋਂ ਉਹ ਸਭ ਕੁਝ ਪ੍ਰਾਪਤ ਹੋ ਗਿਆ ਤੇ ਸਿਪਾਹੀਆਂ ਨੇ ਆ ਕੇ ਸੱਚੋ ਸੱਚ ਦੱਸਦਾ ਕਹਿੰਦੇ ਸੱਚੇ ਪਾਤਸ਼ਾਹ ਵੀ ਇਹਦੇ ਘਰੋਂ ਹੀ ਸਭ ਕੁਝ ਪ੍ਰਾਪਤ ਹੋਇਆ। ਥਾਂ ਇਸ ਵੇਲੇ ਜਹਾਂਗੀਰ ਬਾਦਸ਼ਾਹ ਗੁੱਸੇ ਵਿੱਚ ਕ੍ਰੋਧ ਵਿੱਚ ਆ ਕੇ ਸੜ ਬਲ ਜਾਂਦਾ ਇਹਨੂੰ ਗੁੱਸਾ ਆਉਂਦਾ ਇਸ ਪਾਪੀ ਚੰਦੂ ਦੇ ਉੱਤੇ ਤੇ ਨਾਲੇ ਇਹਨੇ ਜਿਹੜੇ ਗੁਰੂ ਜਿਹਨੇ ਇਹਨੇ ਪਿਛਲੇ ਗੁਨਾਹ ਕਰਵਾਏ ਸੀ ਬਾਦਸ਼ਾਹ ਦੇ ਕੋਲੋਂ ਹੁਣ ਬਾਦਸ਼ਾਹ ਨੂੰ ਮੌਕਾ ਮਿਲ ਗਿਆ ਸੱਚੇ ਸਤਿਗੁਰਾਂ ਦੀ ਉਹ ਅਮਾਨਤ ਤਾਰਨ ਦਾ ਤੇ ਆਖ ਦਿੱਤਾ ਕਿ ਬਾਦਸ਼ਾਹ ਇਹ ਪਾਪੀ ਹੈ ਗੁਰਦੇਵ ਪਾਤਸ਼ਾਹ ਵੱਡੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹਾਦਤ ਕਰਾਉਣ ਦੇ ਵਿੱਚ ਵੀ ਇਹਦਾ ਪਾਪੀ ਦਾ ਹੱਥ ਸੀ ਇਹ ਹੁਣ ਵੀ ਝੂਠ ਬੋਲਿਆ ਇਹ ਤੁਹਾਡੇ ਹਵਾਲੇ ਕਰਦੇ ਆ ਇਹਦੇ ਨਾਲ ਜਿੱਦਾਂ ਮਰਜ਼ੀ ਨਜਿੱਠ ਲਓ ਤੇ ਗੁਰੂ ਪਿਆਰਿਓ ਇਸ ਪਾਪੀ ਨੂੰ ਗੁਰਦੇਵ ਪਾਤਸ਼ਾਹ ਦੇ ਹਵਾਲੇ ਕਿਉਂ ਕਰ ਦਿੱਤਾ।

ਗੁਰੂ ਪਿਆਰਿਓ, ਗੁਰਦਾਸਪੁਰ ਦੇ ਲਾਗੇ ਇੱਕ ਨਗਰ ਹੈ ਰੋਹੇਲਾ, ਔਰ ਇਹ ਚੰਦੂ ਖੱਤਰੀ ਇਸ ਨਗਰ ਰੋਹੇਲੇ ਦਾ ਰਹਿਣ ਵਾਲਾ ਸੀ। ਚਾਰ ਅੱਖਰ ਪੜ ਜਾਂਦਾ, ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਤੇ ਗੁਰੂ ਪਿਆਰਿਓ ਕਿਸਮਤ ਦਾ ਚੱਕਿਆ ਚੁਕਾਇਆ ਮਾੜੀ ਮੋਟੀ ਤਰੱਕੀ ਕਰਦਾ, ਇਹ ਕਿਸੇ ਨਾ ਕਿਸੇ ਤਰ੍ਹਾਂ ਦਿੱਲੀ ਦਰਬਾਰ ਤੱਕ ਪਹੁੰਚ ਜਾਂਦਾ। ਕੋਈ ਕਲਰਕ ਲੱਗ ਜਾਂਦਾ ਇਹ ਮਾੜਾ ਮੋਟਾ, ਤੇ ਉਥੋਂ 4 ਰੁਪਏ ਰਿਸ਼ਵਤ ਬੇਈਮਾਨੀ ਦੇ ਇਕੱਠੇ ਕਰਕੇ ਇਹਦੇ ਕੋਲੋਂ 10 ਛਿੱਲੜ ਹੋ ਜਾਂਦੇ ਨੇ। ਹੰਕਾਰ ਆ ਗਿਆ, 4 ਰੁਪਏ ਆ ਗਿਆ, ਹੰਕਾਰ ਆ ਗਿਆ, ਅਮੀਰਾਂ ਦੇ ਵਿੱਚ ਆਪਣੇ ਆਪ ਨੂੰ ਗਿਣਨ ਲੱਗ ਪਿਆ। ਵਿਆਹ ਹੋਏ, ਬੱਚੇ ਹੋਏ, ਔਰ ਇਹਦੀ ਧੀ ਹੈ ਮਟਿਆਰ ਹੁੰਦੀ ਹੈ, ਜਿਹਦਾ ਨਾਂ ਸੀ ਸਦਾ ਕੌਰ। ਜਦੋਂ ਮਟਿਆਰ ਹੋਈ ਨਾ, ਫਿਕਰ ਬਣਿਆ, ਲਾਗੀਆਂ ਨੂੰ ਭੇਜਿਆ ਗਿਆ ਕੋਈ ਚੰਗਾ ਰਿਸ਼ਤਾ ਮੇਰੀ ਧੀ ਵਾਸਤੇ ਲੱਭ ਕੇ ਲੈ ਕੇ ਆਓ, ਆਪਾਂ ਧੀ ਵਿਆਹਣੀ ਆ। ਤੇ ਗੁਰੂ ਪਿਆਰਿਓ ਲਾਗੀ ਘੁੰਮਦੇ ਘੁਮਾਉਂਦੇ ਦਰਬਾਰ ਸਾਹਿਬ ਆ ਜਾਂਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ। ਸੰਗਤਾਂ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਸੀ, ਕਹਿੰਦੇ ਦਿੱਲੀ ਵੀ ਸਾਰੀ ਘੁੰਮੀ, ਪੰਜਾਬ ਵਿੱਚ ਆ ਗਏ, ਲਾਹੌਰ ਵਿੱਚ ਵੀ ਜਾਏ ਆ, ਚੰਦੂ ਦੀਵਾਨ ਦੀ ਧੀ ਵਾਸਤੇ ਅਸੀਂ ਲੜਕਾ ਲੱਭਦੇ ਫਿਰਦੇ, ਕਿਤੇ ਉਹ ਸਾਡੀ ਤਸੱਲੀ ਨਹੀਂ ਹੁੰਦੀ। ਜੇ ਕਿਤੇ ਮੁੰਡਾ ਪਸੰਦ ਆਉਂਦਾ ਤੇ ਜਾਇਦਾਦ ਪਸੰਦ ਨਹੀਂ ਆਉਂਦੀ, ਤੇ ਜੇ ਜਾਇਦਾਦ ਚੰਗੀ ਹੈ ਤੇ ਸਾਨੂੰ ਲੜਕਾ ਪਸੰਦ ਨਹੀਂ ਆਉਂਦਾ। ਕਿਸੇ ਨੇ ਆਖਤਾ ਇੱਦਾਂ ਕਰੋ, ਤੁਸੀਂ ਹੁਣ ਗੁਰੂ ਦਰਬਾਰ ਦੇ ਵਿੱਚ ਆਇਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰੋ ਤੇ ਉੱਥੇ ਅਰਦਾਸ ਬੇਨਤੀ ਕਰੋ, ਤੁਹਾਡੀ ਅਰਦਾਸ ਪੂਰੀ ਹੋ ਜਾਵੇਗੀ। ਲੰਗਰ ਪਾਣੀ ਛਕੋ ਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰ ਦਿਓ। ਹੁਣ ਗੁਰੂ ਪਿਆਰਿਓ ਇਹਨਾਂ ਲੰਗਰ ਪਾਣੀ ਛਕਿਆ ਜਿਹੜੇ ਲਾਗੀ ਸੀ, ਤੇ ਸਤਿਗੁਰਾਂ ਦੇ ਚਰਨਾਂ 'ਚ ਬਸ ਦੂਰੋਂ ਖੜੋ ਕੇ ਨਮਸਕਾਰ ਕਰਕੇ ਤੇ ਅਰਦਾਸ ਬੇਨਤੀ ਕਰਕੇ ਤੇ ਪ੍ਰਕਰਮਾਂ ਦੇ ਵਿੱਚ ਦੀ ਹਲੇ ਗੁਜ਼ਰ ਰਹੇ ਸਨ। ਤੇ ਅੱਗਿਓਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੋਹਣੇ ਲਾਲ ਹਰਗੋਬਿੰਦ ਪਾਤਸ਼ਾਹ ਇਹਨਾਂ ਨੂੰ ਨਜ਼ਰ ਪੈ ਗਿਆ। ਦੋਵਾਂ ਦਾ ਦਿਲ, ਦੋਵਾਂ ਦਾ ਮਨ, ਦੋਨਾਂ ਦੀਆਂ ਨਜ਼ਰਾਂ ਖਿੱਚੀਆਂ ਗਈਆਂ ਹਰਗੋਬਿੰਦ ਪਾਤਸ਼ਾਹ ਵੱਲ ਦੇਖ ਕੇ। ਦੂਜੇ ਨੂੰ, ਇੱਕ ਦੂਜੇ ਨੂੰ ਕੂਣੀ ਮਾਰ ਕੇ ਕਹਿੰਦੇ ਨੇ ਵੀ ਆਹ ਮੁੰਡਾ ਮੇਰੇ ਪਸੰਦ ਆ, ਦੂਜਾ ਕਹਿੰਦਾ ਮੇਰੇ ਵੀ ਪਸੰਦ ਆ। ਫਿਰ ਸੰਗਤ ਨੂੰ ਪੁੱਛਿਆ ਕਿਹਦਾ ਲਾ ਲਿਆ, ਇਹ ਲੜਕਾ ਕਿਹਦਾ ਆ, ਇਹ ਲਾਲ ਕਿਹਦਾ ਹੈ, ਸੂਰਜ ਨੂੰ ਮੌਤ ਪਾਉਣ ਵਾਲਾ ਚਿਹਰਾ ਇਹ, ਅੱਜ ਜਿਹੋ ਜਿਹਾ ਅਸੀਂ ਲੱਭਦੇ ਫਿਰਦੇ ਸਾਂ, ਉਹ ਕੌਣ, ਇਹਨਾਂ ਦੇ ਮਾਂ ਬਾਪ ਕੌਣ, ਇਹਨਾਂ ਦਾ ਘਰ ਘਾਟ ਕਿੱਥੇ ਆ। ਤੇ ਸੰਗਤ ਨੇ ਕਹਿਤਾ, ਸੱਜਣੋ ਇਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਕਲੌਤਾ ਲਾਲ ਹੈ, ਉਹਨਾਂ ਦਾ ਚੰਦ ਹੈ, ਇਹ ਮਾਤਾ ਗੰਗਾ ਦਾ ਲਾਲ ਹੈ। ਗੁਰੂ ਪਿਆਰਿਓ ਹੁਣ ਫਿਰ ਇਹਨਾਂ ਨੂੰ ਕਿਸੇ ਨੂੰ ਪੁੱਛਣ ਪਛਾਉਣ ਦੀ ਜ਼ਰੂਰਤ ਹੀ ਨਹੀਂ ਰਹਿ ਗਈ ਵੀ ਇਹਨਾਂ ਦੇ ਕੋਲ ਕਿੰਨੀ ਕੁ ਜਾਇਦਾਦ ਹੈ, ਕਿੰਨੀ ਕੁ ਜਾਇਦਾਦ ਦੇ ਵਾਰਸ ਨੇ, ਕਿੰਨਾ ਕੁ ਘਰ ਘਾਟ ਹੈ, ਹੁਣ ਪੁੱਛਣ ਦੀ ਜ਼ਰੂਰਤ ਹੀ ਨਹੀਂ ਰਹਿ ਗਈ। ਕਿ ਜਦੋਂ ਸੰਗਤ ਨੇ ਕਹਿ ਦਿੱਤਾ ਵੀ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਲਾਲ ਹੈ, ਤੇ ਹੁਣ ਕੀ ਪੁੱਛਣਾ ਸੀ। ਜਿਸ ਰੱਬੀ ਤਖ਼ਤ ਦੇ ਵਾਰਸ ਧੰਨ ਗੁਰੂ ਅਰਜਨ ਦੇਵ ਜੀ ਸਨ, ਰਾਜੇ ਮਹਾਰਾਜੇ ਜਿਸ ਤਖ਼ਤ ਦੇ ਉੱਤੇ ਝੁਲਦੇ ਸਨ, ਔਰ ਉਹਦੇ ਬਾਰੇ, ਜਾਇਦਾਦ ਬਾਰੇ ਫਿਰ ਕੀ ਪੁੱਛਣ ਵਾਲੀ ਗੱਲ ਰਹਿ ਗਈ। ਉਸੇ ਵੇਲੇ ਮਨ ਵਿੱਚ ਵੱਜੀ ਤੇ ਸੰਗਤ ਨੂੰ ਆਖ ਦਿੱਤਾ, ਕਹਿੰਦੇ ਅਸੀਂ ਜਿਹੋ ਜਿਹਾ ਲੜਕਾ ਲੱਭਣਾ ਚਾਹੁੰਦੇ ਸੀ, ਸਾਨੂੰ ਮਿਲ ਗਿਆ, ਤੇ ਗੁਰੂ ਦੇਵ ਪਾਤਸ਼ਾਹ ਮੰਨ ਜਾਣਗੇ, ਅਸੀਂ ਰਿਸ਼ਤਾ ਲੈ ਕੇ ਆਏ ਹਾਂ। ਤੇ ਸੰਗਤ ਨੇ ਫਿਰ ਕਹਿਤਾ, ਧੰਨ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰ ਦਿਓ, ਤੇ ਉੱਥੇ ਕਦੀ ਅਰਦਾਸ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ ਜਾਨਕੀ ਅਰਦਾਸ, ਤੁਸੀਂ ਅਰਦਾਸ ਕਰੋ, ਗੁਰੂ ਸਾਹਿਬ ਸ਼ਾਇਦ ਮੰਨ ਹੀ ਜਾਣ। ਗੁਰੂ ਪਿਆਰੇ ਉਹ ਫਿਰ ਦਰਬਾਰ ਲੱਗਾ ਬੈਠੇ ਆ, ਤੇ ਹੁਣ ਸੰਗਤ ਥੋੜਾ ਥੋੜੇ ਟਾਵਾਂ ਟਾਵਾਂ ਜਾਣ ਲੱਗ ਪਈ, ਤੇ ਉਸ ਵੇਲੇ ਗੁਰਦੇਵ ਪਾਤਸ਼ਾਹ ਨੇ ਇਹਨਾਂ ਵੱਲ ਨੂੰ ਇਸ਼ਾਰਾ ਕਰਕੇ ਆਖਿਆ, ਹਾਂ ਭਾਈ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਇਹ ਖੜੇ ਹੋਏ, ਲਾਗੀ ਖੜੇ ਹੋਏ, ਤੇ ਸਤਿਗੁਰਾਂ ਦੇ ਲਾਗੇ ਆ ਕੇ ਆਖਣ ਲੱਗੇ, ਕਹਿੰਦੇ ਮਹਾਰਾਜ ਸਾਨੂੰ ਚੰਦੂ ਦੀਵਾਨ ਨੇ ਭੇਜਿਆ, ਉਹਦੀ ਧੀ ਮੁਟਿਆਰ ਹੋਈ ਹੈ, ਔਰ ਮਹਾਰਾਜ ਅਸੀਂ ਰਿਸ਼ਤਾ ਲੱਭਦੇ ਲੱਭਦੇ ਤੁਹਾਡੇ ਦਰਬਾਰ ਵਿੱਚ ਆ ਗਏ ਹਾਂ। ਤੇ ਸਤਿਗੁਰ ਕਹਿੰਦੇ, ਫਿਰ ਇਹ ਖੁਸ਼ ਹੋ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਰਿਸ਼ਤਾ ਸਾਨੂੰ ਲੱਭ ਪਿਆ, ਤੁਹਾਡੀ ਮਨਜ਼ੂਰੀ ਦੀ ਲੋੜ ਹੈ। ਕਹਿੰਦੇ ਰਿਸ਼ਤਾ ਸਾਨੂੰ ਲੱਭ ਪਿਆ, ਕਹਿੰਦੇ ਅੱਛਾ ਕਿੱਥੋਂ ਲੱਭਾ, ਕਹਿੰਦੇ ਸਤਿਗੁਰੂ ਤੇਰਾ ਹੀ ਲਾਲ ਸਾਨੂੰ ਅੱਜ ਪਸੰਦ ਆ ਗਿਆ, ਜੇ ਤੁਸੀਂ ਪ੍ਰਵਾਨ ਕਰ ਲਓ। ਸਤਿਗੁਰ ਕਹਿੰਦੇ ਠੀਕ ਆ ਭਾਈ, ਚੰਦੂ ਨਾਲ ਗੱਲ ਕਰ ਲਓ, ਸਾਨੂੰ ਠੀਕ ਹੈ। ਗੁਰੂ ਪਿਆਰਿਓ ਦਰਅਸਲ ਜਿਹੜੇ ਆ ਨਾ ਸਾਡੇ ਬਜ਼ੁਰਗ ਹੁੰਦੇ ਸੀ, ਜਦੋਂ ਕੋਈ ਰਿਸ਼ਤਾ ਆ ਜਾਂਦਾ ਸੀ ਘਰੇ, ਉਹ ਕਿੱਦਾਂ ਦਾ ਵੀ ਹੋਵੇ ਨਾ ਨਹੀਂ ਸੀ ਕਰਿਆ ਕਰਦੇ। ਪਤਾ ਕੀ ਕਹਿੰਦੇ ਸੀ, ਕਹਿੰਦੇ ਲਕਸ਼ਮੀ ਆਈ ਹੈ ਘਰ ਚੱਲ ਕੇ, ਲਕਸ਼ਮੀ ਆਈ ਹੈ। ਕਿਸੇ ਦੀ ਧੀ ਦਾ ਰਿਸ਼ਤਾ ਆਇਆ ਇਹਨੂੰ ਮੋੜੀ ਦਾ ਨਹੀਂ ਹੁੰਦਾ, ਏਦਾਂ ਦੇ ਸਾਡੇ ਬਜ਼ੁਰਗਾਂ ਦੇ ਜੀਵਨ ਹੁੰਦੇ ਸੀ ਪਿਆਰਿਓ।
ਕਹਿੰਦੇ ਘਰ ਵਿੱਚ ਲੱਛਮੀ ਚੱਲ ਕੇ ਆਈ ਆ, ਆਪ ਰਿਸ਼ਤਾ ਚੱਲ ਕੇ ਆਇਆ, ਤੇ ਕਦੀ ਕਿਸੇ ਦੀ ਧੀ ਦਾ ਰਿਸ਼ਤਾ ਮੂੜੀ ਦਾ ਨਹੀਂ ਹੁੰਦਾ। ਗੁਰੂ ਪਿਆਰਿਓ, ਉਹ ਕਿੱਦਾਂ ਦਾ ਜ਼ਮਾਨਾ ਹੁੰਦਾ ਸੀ ਜਦੋਂ ਸਾਡੇ ਬਜ਼ੁਰਗ ਕਹਿੰਦੇ ਸੀ ਵੀ ਕਦੀ ਕਿਸੇ ਦੀ ਧੀ ਦਾ ਰਿਸ਼ਤਾ ਮੋੜੀ ਦਾ ਨਹੀਂ ਹੁੰਦਾ। ਤੇ ਅੱਜ ਸਾਡੇ ਜਵਾਨਾਂ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਪੈ ਗਈ। ਸਤਸੰਗਤ ਜੀ, ਜਿੰਨਾ ਚਿਰ ਲੋਕਾਂ ਦੀਆਂ 10-10 ਧੀਆਂ ਦੇਖ ਦੇਖ ਕੇ ਛੱਡ ਨਾ ਲਈਏ, ਉਹਨਾਂ ਚਿਰ ਸਾਨੂੰ ਸਬਰ ਹੀ ਨਹੀਂ ਆਉਂਦਾ। ਹੈ ਕੀਆਂ ਸੀ ਗੁਰੂ ਦੇ ਸਿੱਖ, ਸਿੱਖ ਕਵਾਉਂਦੇ ਆ। ਤੇ ਗੁਰੂ ਪੈ ਰਿਹਾ, ਗਰੀਬਾਂ ਦੀਆਂ ਧੀਆਂ ਨੂੰ ਮਰ ਜਾ, ਕੋਈ ਦੁਬਈ ਚੋਂ, ਕਨੇਡਾ, ਅਮਰੀਕਾ ਚੋਂ ਗਿਆ ਤਾਂ ਆਵੇ ਸਹੀ। ਸਤਸੰਗਤ ਜੀ, ਹੰਕਾਰ ਦੇ ਵਿੱਚ ਉੜੇ ਫਿਰੀ ਦਾ ਹੰਕਾਰ ਦੇ ਵਿੱਚ, ਮੈਂ ਕਨੇਡਾ ਚੋਂ ਆਇਆ, ਮੈਂ ਅਮਰੀਕਾ ਚੋਂ ਆਇਆ, ਲੋਕਾਂ ਦੀਆਂ ਧੀਆਂ ਹੀ ਪਸੰਦ ਨਹੀਂ ਆਉਂਦੀਆਂ। ਤੇ ਇਕੱਲੇ ਹੁਣ ਪੁੱਤਾਂ ਦੀ ਗੱਲ ਹੀ ਨਹੀਂ, ਧੀਆਂ ਨੂੰ ਵੀ ਪੁੱਤ ਨਹੀਂ ਪਸੰਦ ਆਉਂਦੇ ਹੈ ਜੀ। ਮੈਂ ਇੱਕੋ ਨਹੀਂ, ਮੈਂ ਕੰਪੈਰੀਜ਼ਨ ਕਰਕੇ ਦੋਨੇ ਪਾਸੇ ਲੈ ਕੇ ਚੱਲ ਰਿਹਾ। ਤੇ ਅੱਜ ਸਾਡੇ ਸਮਾਜ ਦੇ ਵਿੱਚ ਹੋ ਕੀ ਰਿਹਾ, ਗੁਰੂ ਮਹਾਰਾਜ ਜੀ ਦੇ ਸਾਹਮਣੇ ਚਾਰ ਲਾਵਾਂ ਲੈ ਕੇ ਤੇ 10 ਦਿਨ ਵਿਆਹ ਹੋਏ ਨੂੰ ਨਹੀਂ ਹੁੰਦੇ ਤੇ ਦੋਨੇ ਧਿਰਾਂ ਮੁੱਕਰ ਜਾਂਦੀਆਂ। ਗੁਰੂ ਪਿਆਰਿਓ, ਇਹ ਗੁਰੂ ਤੋਂ ਬੇਮੁੱਖ ਹੋ ਰਿਹਾ ਸਾਡਾ ਸਮਾਜ, ਗੁਰੂ ਤੋਂ ਬੇਮੁੱਖ ਹੋ ਰਿਹਾ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਸਹਿ ਸਿੰਘ ਜੀ, ਸ਼ਾਇਦ ਸਾਡੀ ਸਿੱਖ ਕੌਮ ਦੀ ਦੁਰਦਸ਼ਾ ਸ਼ਾਇਦ ਤਾਂ ਹੀ ਇੱਦਾਂ ਦੀ ਬਣ ਗਈ ਹੈ ਵੀ ਸਾਡਾ ਸਮਾਜ ਧੰਨ ਗੁਰੂ ਮਹਾਰਾਜ ਜੀ ਦੀ ਜਿੰਨੀ ਨਰਾਦਰੀ ਕਰਦਾ। ਚਾਰ ਲਾਵਾਂ, ਚਾਰ ਪ੍ਰਕਰਮਾਂ ਲਈਆਂ ਹੁੰਦੀਆਂ ਤੇ ਅਰਦਾਸ ਭਾਈ ਸਾਹਿਬ ਨੇ ਕੀਤੀ ਹੁੰਦੀ ਹੈ ਵੀ ਮਹਾਰਾਜ ਇਹ ਸਾਰੀ ਉਮਰ ਆਪਸ ਵਿੱਚ ਇਕੱਠੇ ਰਹਿਣ ਦਾ ਪ੍ਰਣ ਕਰਦੇ ਆ ਤੇ 10 ਕੁ ਦਿਨਾਂ ਬਾਅਦ ਤਲਾਕਾਂ ਦੇ ਪੇਪਰ ਆ ਜਾਂਦੇ। ਗੁਰੂ ਪਿਆਰਿਓ, ਇੰਨੀ ਨਫ਼ਰਤ ਇੱਦਾਂ ਦਾ ਸਾਡਾ ਸਮਾਜ ਬਣ ਗਿਆ। ਸਤਿਗੁਰੂ ਭਲਾ ਕਰੇ, ਮੈਂ ਬੇਨਤੀ ਕਰ ਰਿਹਾ ਸਾਂ ਕਿ ਉਦਾਂ ਦਾ ਸਾਡਾ, ਸਾਡੇ ਮਨੁੱਖਾਂ ਦਾ, ਸਾਡੇ ਸਿੱਖਾਂ ਦਾ ਜੀਵਨ ਹੁੰਦਾ ਸੀ ਕਿ ਘਰ ਵਿੱਚ ਆਏ ਰਿਸ਼ਤੇ ਨੂੰ ਕਦੀ ਮੋੜਿਆ ਨਹੀਂ ਸੀ ਕਰਦੇ ਤੇ ਸੱਚੇ ਸਤਿਗੁਰਾਂ ਨੇ ਵਿਆਹ ਕਰਦੇ। ਕਹਿੰਦੇ ਕੋਈ ਨਹੀਂ, ਤੁਸੀਂ ਚੰਦੂ ਨੂੰ ਪੁੱਛ ਲਓ, ਸਾਡੇ ਵੱਲੋਂ ਪਰਵਾਹ ਨਹੀਂ ਆ। ਚੰਦੂ ਦੇ ਕੋਲ ਗਏ, ਇਹ ਗੱਲਾਂ ਬਾਤਾਂ ਕੀਤੀਆਂ, ਕਹਿੰਦੇ ਦੀਵਾਨ ਸਾਹਿਬ ਜਿੱਦਾਂ ਦਾ ਤੁਸੀਂ ਚਾਹੁੰਦੇ ਸੀ ਉਦਾਂ ਦਾ ਮਿਲ ਗਿਆ। ਕਹਿੰਦੇ ਕਿੱਥੋਂ ਮਿਲਿਆ? ਕਹਿੰਦੇ ਅੰਮ੍ਰਿਤਸਰ ਦੇ ਵਿੱਚੋਂ, ਗੁਰੂ ਨਾਨਕ ਦੀ ਨਗਰੀ ਦੇ ਵਿੱਚੋਂ ਮਿਲ ਗਿਆ। ਕਹਿੰਦੇ ਅੱਛਾ, ਕੀ ਕਰਦਾ ਮੁੰਡਾ? ਕਹਿੰਦੇ ਮੁੰਡਾ ਸੂਰਜ ਨੂੰ, ਚੰਦ ਨੂੰ ਮਾਤ ਪਾਉਂਦਾ ਹੈ। ਉਦਾਂ ਦਾ ਦੁਨੀਆਂ ਦੇ ਉੱਤੇ ਅੱਜ ਤੱਕ ਕੋਈ ਸੁਨੱਖਾ ਲਾਲ ਹੀ ਕਿਸੇ ਮਾਂ ਨੇ ਪੈਦਾ ਨਹੀਂ ਕੀਤਾ। ਕਹਿੰਦੇ ਘਰ ਘਾਟ, ਕਹਿੰਦੇ ਗੁਰੂ ਨਾਨਕ ਦਾ ਦਰਬਾਰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ, ਔਰ ਉਹਨਾਂ ਦਾ ਲਾਲ ਹੈ। ਉਦੋਂ ਵੱਡਾ ਦੁਨੀਆਂ ਦੇ ਉੱਤੇ ਘਰ ਕਿਹਦਾ ਹੋ ਸਕਦਾ ਹੈ? ਚੰਦੂ ਅੰਦਰੋਂ ਅੰਦਰੀ ਖੁਸ਼ ਹੁੰਦਾ ਹੈ, ਪਰ ਬਾਹਰੋਂ ਹੰਕਾਰ ਬੋਲ ਪਿਆ। ਹੰਕਾਰ ਵਿੱਚ ਆ ਕੇ ਕਹਿਣ ਲੱਗਾ, ਕਹਿੰਦਾ ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਹੰਕਾਰ ਵਿੱਚ ਕਹਿਣ ਲੱਗਾ, ਆਪਣੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੋਰੀ ਨੀਵਾਂ ਦਿਖਾਲਣ ਦਾ ਇਹਨੇ ਹੰਕਾਰ ਦੇ ਵਿੱਚ ਯਤਨ ਕੀਤਾ ਤੇ ਨਾਲ ਕਹਿਤਾ, ਚਲੋ ਠੀਕ ਹੈ, ਜੋ ਕਰਿਆ ਉਹ ਕਰਿਆ ਉਹ, ਚਲੋ ਠੀਕ ਹੈ। ਗੁਰੂ ਪਿਆਰਿਓ, ਲਾਗੀ ਜਿਹੋ ਜਿਹਾ ਕਰੇ ਹੁੰਦੇ ਸੀ ਲੋਕੀ ਮੰਨ ਲੈਂਦੇ ਹੁੰਦੇ ਸੀ। ਕਹਿੰਦੇ ਠੀਕ ਹੈ, ਜੋ ਕਰਿਆ ਉਹ, ਤੇ ਹੁਣ ਸ਼ਗਨ ਲੈ ਜਾਇਓ ਤੇ ਪੱਕਾ ਕਰਿਆਇਓ। ਪਰ ਇਹਨਾਂ ਦੇ ਲਾਗੀਆਂ ਦੇ ਸ਼ਗਨ ਲਿਆਉਣ ਤੋਂ ਪਹਿਲਾਂ ਸੰਗਤਾਂ ਦਿੱਲੀ ਤੋਂ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਆ ਗਈਆਂ, ਕਿਉਂਕਿ ਸੰਗਤਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਵੀ ਚੰਦੂ ਪਾਪੀ ਨੇ ਆਪਣੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੋਰੀ ਆਖਣ ਦਾ ਯਤਨ ਕੀਤਾ ਵੀ ਗੁਰਦੇਵ ਪਾਤਸ਼ਾਹ ਇਸ ਪਾਪੀ ਦਾ ਰਿਸ਼ਤਾ ਪ੍ਰਵਾਨ ਨਾ ਕਰਨ। ਦੋ ਸਿੱਖ ਪਹਿਲਾਂ ਸੰਗਤ ਨੇ ਭੇਜ ਦਿੱਤੇ ਤੇ ਦਰਬਾਰ ਸਾਹਿਬ ਆ ਕੇ ਉਹਨਾਂ ਨੇ ਸਾਰੀ ਗੱਲ ਆਖ ਦਿੱਤੀ ਹੈ। ਤਦ ਤੱਕ ਲਾਗੀ ਵੀ ਆ ਜਾਂਦੇ ਸ਼ਗਨ ਲੈ ਕੇ। ਸੰਗਤ ਨੇ ਆਖਤਾ, ਮਹਾਰਾਜ ਨਹੀਂ, ਜੇ ਅੱਜੋ ਹੀ ਹੱਲੇ ਵਿਆਹ ਹੋਣ ਤੋਂ, ਹੱਲੇ ਸ਼ਗਨ ਲੱਗਣ ਤੋਂ ਪਹਿਲਾਂ ਹੀ ਇਹ ਪਾਪੀ ਏਡੇ ਹੰਕਾਰ ਵਿੱਚ ਆ ਗਿਆ ਤੇ ਜਦੋਂ ਵਿਆਹ ਹੋ ਗਿਆ, ਰਿਸ਼ਤੇਦਾਰੀ ਬਣ ਗਈ, ਇਹ ਉਦੋਂ ਪਾਪੀ ਕੀ ਕਰੇਗਾ? ਮਹਾਰਾਜ ਰਹਿਣ ਦੋ, ਇਹੋ ਜਿਹੇ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ। ਐਸੇ ਹੀ ਗੱਲ ਤੋਂ ਰਿਸ਼ਤਾ ਮੋੜ ਦਿੱਤਾ, ਬਸ ਐਸੇ ਹੀ ਗੱਲ ਤੋਂ ਚੰਦੂ ਸਤਿਗੁਰਾਂ ਦਾ ਦੋਖੀ ਬਣਿਆ ਹੋਇਆ ਸੀ, ਸਤਿਗੁਰਾਂ ਦੇ ਨਾਲ ਵੈਰ ਕਮਾਉਂਦਾ ਆ ਰਿਹਾ ਸੀ ਤੇ ਹੁਣ ਵੈਰ ਪਹਿਲਾਂ ਕਮਾਇਆ ਗੁਰੂ ਮਹਾਰਾਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੱਕ ਜਿੰਨਾ ਇਹਦੇ ਕੋਲ ਰੋਲ ਹੋਇਆ ਇਹਨੇ ਰੱਜ ਕੇ ਨਿਭਾਇਆ। ਜਿੰਨੀ ਇਹ ਚੁਗਲੀ ਬੇਈਮਾਨੀ ਕਰ ਸਕਦਾ ਸੀ ਇਸ ਪਾਪੀ ਨੇ ਕੀਤੀ ਹੈ। ਪਰ ਗੁਰੂ ਪਿਆਰਿਓ, ਹੁਣ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਬੈਠ ਕੇ ਝੂਠ ਬੋਲ ਰਿਹਾ, ਕਹਿੰਦਾ ਨਹੀਂ ਮੇਰੇ ਕੋਲ ਇੱਦਾਂ ਦੀ ਮਾਲਾ ਹੀ ਕੋਈ ਹੈ ਨਹੀਂ। ਹੁਣ ਨੌਕਰ ਜਾਂਦੇ ਨੇ ਬਾਦਸ਼ਾਹ ਦੇ, ਲਿਆ ਕੇ ਸਾਹਮਣੇ ਰੱਖ ਦਿੱਤੀ ਹੈ ਤੇ ਆਖ ਦਿੱਤਾ, ਬਾਦਸ਼ਾਹ ਇਸ ਪਾਪੀ ਦੇ ਘਰੋਂ ਮਿਲੀਏ, ਝੂਠ ਬੋਲਦਾ ਸੀ ਜਹਾਂਗੀਰ। ਗੁਰੂ ਪਿਆਰਿਓ, ਹੁਣ ਇਹ ਜਿਹੜੇ ਇਹਨੇ ਪਾਪ ਕੀਤੇ ਸੀ ਨਾ, ਉਹਦੀ ਮਾਫੀ ਮੰਗਣ ਦਾ ਵੀ ਸਮਾਂ ਆ ਗਿਆ। ਧੰਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਭਾਵੇਂ ਇਹਦੇ ਹੁਕਮ ਨਾਲ ਕੀਤਾ ਸੀ, ਇਹ ਮਾਫੀ ਮੰਗਦਾ ਸਤਿਗੁਰੂ, ਮੇਰਾ ਉਹਦੇ ਵਿੱਚ ਗੁਨਾਹ ਕੋਈ ਨਹੀਂ ਸੀ, ਇਹੋ ਜਿਹੇ ਪਾਪੀਆਂ ਨਹੀਂ ਮੇਰੇ ਕੰਨ ਭਰੇ ਸਨ।
महाराज इस चंदू नूं तुहाडे हवाले करदे आ, जो मर्जी करो। ते सच्चे सतगुरां ने अख दा इशारा कीता बाबा बिधी चंद वल नूं। गुरु प्यारिओ, बाबा बिधी चंद जिद्दां इक बाज चिड़ी दे उत्ते टुट के पै जांदा ना, ਇਹਦਾ ਬਾਜ ਵਾਂਗ ਝਪਟਿਆ ਤੇ ਇਹਨੂੰ ਗਿੱਚੀਓਂ ਫੜ ਕੇ ਇਹਦੀ ਛਿੱਤਰ ਪਰੇਡ ਉੱਥੇ ਦਰਬਾਰ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸਤਿਗੁਰ ਨੇ ਵਰਜਿਆ, ਕਹਿੰਦੇ ਨਹੀਂ ਬਿਧੀ ਚੰਦ ਜੀ ਅਟਕੋ, ਇਹਨੂੰ ਡੇਰੇ ਲੈ ਕੇ ਚੱਲੋ। ਗੁਰੂ ਪਿਆਰਿਓ ਆਪਣੇ ਡੇਰੇ ਲੈ ਕੇ ਆਏ, ਇਹਦੇ ਨੱਕ ਦੇ ਵਿੱਚ ਦੀ ਨੱਥ ਪਾਈ ਗਈ। ਹੁਣ ਸੰਗਤਾਂ ਉਤਾਵਲੀਆਂ ਸਨ ਕਿ ਗੁਰਦੇਵ ਪਾਤਸ਼ਾਹ ਜਲਦੀ ਤੋਂ ਜਲਦੀ ਅੰਮ੍ਰਿਤਸਰ ਆਉਣ, ਕਿਉਂਕਿ ਬਹੁਤ ਚਿਰ ਹੋ ਗਿਆ ਸੀ ਗੁਰਦੇਵ ਪਾਤਸ਼ਾਹ ਅੰਮ੍ਰਿਤਸਰ ਤੋਂ ਗਿਆ, ਤੇ ਸੰਗਤਾਂ ਵਿਆਕਲ ਹੋਈਆਂ ਸੀ ਆਪਣੇ ਪ੍ਰੀਤਮ ਦੇ ਦੀਦਾਰ ਤੋਂ ਬਿਨਾਂ। ਤੇ ਜਲਦੀ ਤੋਂ ਜਲਦੀ ਸੰਗਤਾਂ ਗੁਰਦੇਵ ਪਾਤਸ਼ਾਹ ਦੇ ਦਰਸ਼ਨਾਂ ਨੂੰ ਕਾਹਲੀਆਂ ਪੈ ਰਹੀਆਂ ਸਨ। ਤੇ ਗੁਰੂ ਪਿਆਰਿਓ ਸੱਚੇ ਸਤਿਗੁਰ ਵੀ ਜਲਦੀ ਤੋਂ ਜਲਦੀ ਅੰਮ੍ਰਿਤਸਰ ਜਾਣਾ ਚਾਹੁੰਦੇ ਸਨ। ਤੇ ਇਸ ਪਾਪੀ ਨੂੰ ਹਵਾਲੇ ਕਰ ਲੈ ਲਿਆ, ਆਪਣੇ ਕਬਜ਼ੇ ਵਿੱਚ ਲੈ ਗਿਆ, ਡੇਰੇ ਲੈ ਲਿਆ। ਤੇ ਡੇਰੇ ਤੋਂ ਅੱਗੇ ਦੋਵਾਂ ਚੌਂ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਫਿਰ ਚਾਲੇ ਪਾ ਦਿੱਤੇ ਆ ਅੰਮ੍ਰਿਤਸਰ ਦੀ ਪਾਵਨ ਧਰਤੀ ਵੱਲ। ਤੇ ਅੰਮ੍ਰਿਤਸਰ ਜਦੋਂ ਗੁਰਦੇਵ ਪਾਤਸ਼ਾਹ ਪਹੁੰਚੇ ਆ ਨਾ, ਉਦੋਂ ਸੰਗਤਾਂ ਨੇ, ਹੁਣ ਇਹ ਬੰਦੀ ਛੋੜ ਬਣ ਕੇ ਪਹੁੰਚੇ ਸੀ, ਬੰਦੀ ਛੋੜ ਗੁਰਦੇਵ ਪਾਤਸ਼ਾਹ। ਗੁਰੂ ਪਿਆਰਿਓ ਸਾਡੀ ਸਿੱਖ ਕੌਮ ਦੀਵਾਲੀ ਮਨਾਉਂਦੀ ਹੈ ਬੰਦੀ ਛੋੜ ਦੇ ਦਿਵਸ ਦੇ ਉੱਤੇ, ਸਤਿਗੁਰਾਂ ਦੀ ਯਾਦ ਦੇ ਵਿੱਚ ਉਹ ਦਿਨ ਮਨਾਇਆ ਜਾਂਦਾ। ਬਾਕੀ ਹਿੰਦੂ ਰੀਤੀ ਰਿਵਾਜਾਂ ਨਾਲ ਸਾਡਾ ਕੋਈ ਮਤਲਬ ਨਹੀਂ, ਪਰ ਅਸੀਂ ਖਿੱਚ ਧੂ ਕੇ ਦੀਵਾਲੀ ਉਸ ਜਗ੍ਹਾ ਦੇ ਉੱਤੇ ਲੈ ਗਏ ਜਿਸ ਜਗ੍ਹਾ ਤੇ ਜਿਸ ਥਾਂ ਦੇ ਉੱਤੇ ਜਿਹਨਾਂ ਦਿਨਾਂ ਦੇ ਵਿੱਚ ਹਿੰਦੂ ਭਰਾ ਆਪਣੀ ਦੀਵਾਲੀ ਮਨਾਉਂਦੇ ਸੀ। ਦਰਅਸਲ ਗੁਰਦੇਵ ਪਾਤਸ਼ਾਹ ਫਰਵਰੀ ਦੇ ਅਖੀਰ ਤੇ ਮਾਰਚ ਦੇ ਪਹਿਲੇ ਮਹੀਨੇ ਅੰਮ੍ਰਿਤਸਰ ਜਾਂਦੇ ਨੇ, ਪਰ ਗੁਰੂ ਪਿਆਰਿਓ ਦੀਵਾਲੀ ਦਾ ਦਿਨ ਮਨਾਉਂਦਿਆਂ ਮਨਾਉਂਦਿਆਂ ਸਤਿਗੁਰਾਂ ਆਪਾਂ ਉਹਨਾਂ ਦੇ ਦਿਹਾੜੇ ਦੇ ਵਿੱਚ ਹੀ ਰੁੱਝ ਗਏ। ਖੈਰ ਸਾਡਾ, ਅਸੀਂ ਇਤਿਹਾਸ ਦੇ ਸਟੂਡੈਂਟ ਆ ਔਰ ਅਸੀਂ ਪੰਡ ਦੇ ਵਾਚਦੇ ਹਾਂ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੱਚ ਸੰਗਤ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰੀਏ। ਗੁਰੂ ਮਹਾਰਾਜ ਜੀ ਦੀ ਰਿਹਾਈ ਜਿਹੜੀ ਹੈ ਨਾ, ਇਹ ਫਰਵਰੀ ਤੇ ਮਾਰਚ ਮਹੀਨੇ ਦੇ ਕਰੀਬ ਹੋਈ ਸੀ, ਤੇ ਮਾਰਚ ਦੇ ਸ਼ੁਰੂ ਦੇ ਵਿੱਚ ਗੁਰਦੇਵ ਪਾਤਸ਼ਾਹ ਅੰਮ੍ਰਿਤਸਰ ਗਏ ਸਨ ਤੇ ਉਦੋਂ ਦੀਪਮਾਲਾ ਕੀਤੀ ਸੀ। ਗੁਰੂ ਪਿਆਰਿਓ ਇਸ ਵੇਲੇ ਚੰਦੂ ਵੀ ਇਹਨਾਂ ਦੇ ਸਿੱਖਾਂ ਦੇ ਕਬਜ਼ੇ ਵਿੱਚ ਹੈ ਔਰ ਲਾਂਤਾਂ ਪੈਂਦੀਆਂ, ਇਹਦੇ ਛਿੱਤਰ ਪੈਂਦੇ ਨੇ। ਜਿਹੜਾ ਸਿੱਖ ਇਹਨੂੰ ਟੱਕਰਦਾ ਇਹਦੇ ਸਿਰ ਦੇ ਵਿੱਚ ਜੁੱਤੀਆਂ ਮਾਰਦਾ। ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਗੁਰਦੇਵ ਪਾਤਸ਼ਾਹ ਨੇ ਹੁਕਮ ਕੀਤਾ, ਕਹਿੰਦੇ ਇਹਨੂੰ ਹੁਣ ਲਾਹੌਰ ਲੈ ਕੇ ਚੱਲੋ। ਇਸ ਪਾਪੀ ਨੇ ਜਿੱਥੇ ਸਤਿਗੁਰਾਂ ਦੇ ਉੱਤੇ ਜ਼ੁਲਮ ਕਰਵਾਇਆ ਸੀ ਉਸ ਜਗ੍ਹਾ ਦੇ ਉੱਤੇ ਲੈ ਕੇ ਚੱਲੋ। ਹੁਣ ਗੁਰੂ ਪਿਆਰਿਓ ਲਾਹੌਰ ਨਿਵਾਸੀਆਂ ਨੂੰ ਪਤਾ ਲੱਗ ਗਿਆ ਉਹ ਚੰਦੂ ਪਾਪੀ ਗੁਰਦੇਵ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਾ ਉਹ ਇਸ ਵੇਲੇ ਗੁਰਦੇਵ ਪਾਤਸ਼ਾਹ ਦੇ ਸਿੱਖਾਂ ਦੇ ਕਬਜ਼ੇ ਦੇ ਵਿੱਚ ਹੈ। ਤੇ ਗੁਰੂ ਪਿਆਰਿਓ ਉਹਦੇ ਸਿਰ ਦੇ ਵਿੱਚ ਬੀਬੀਆਂ ਆਪਣੇ ਚੁੱਲ੍ਹਿਆਂ ਦੀ ਸਵਾਹ ਕੱਢ ਕੱਢ ਕੇ ਇਹਦੇ ਸਿਰ ਦੇ ਵਿੱਚ ਪਾਉਂਦੀਆਂ, ਇਹਦੇ ਸਿਰ 'ਚ ਕੂੜਾ ਪਾਉਂਦੀਆਂ, ਸੰਗਤਾਂ ਇਹਦੇ ਛਿੱਤਰ ਮਾਰਦੀਆਂ। ਹੁਣ ਗੁਰੂ ਪਿਆਰਿਓ ਚੱਲਦਾ ਚੱਲਦਾ ਇਹ ਕਾਫਲਾ ਬਾਜ਼ਾਰਾਂ ਦੇ ਵਿੱਚ ਦੀ ਘੁੰਮਦਾ ਘੁਮਾਉਂਦਾ ਜਦੋਂ ਅੱਗੇ ਵੱਧ ਰਿਹਾ ਸੀ, ਐਨ ਉਸ ਜਗ੍ਹਾ ਦੇ ਉੱਤੇ ਆ ਜਾਂਦੇ ਉਹ ਭੜਭੂੰਜਾ ਜਿਹਦੇ ਹੁਕਮ ਦੇ ਨਾਲ ਸੱਚੇ ਸਤਿਗੁਰੂ ਗੁਰਦੇਵ ਪਾਤਸ਼ਾਹ ਦੇ ਸੀਸ ਦੇ ਵਿੱਚ ਗਰਮ ਗਰਮ ਰੇਤਾ ਪਵਾਈ ਗਈ ਸੀ। ਉਹ ਭੜਭੂੰਜਾ ਆਪਣੀ ਦੁਕਾਨ ਦੇ ਉੱਤੇ ਬੈਠਾ ਸੀ, ਉਹੀ ਕਰਸ਼ਾ ਉਹਦੇ ਕੋਲ ਹੈ। ਗੁਰੂ ਪਿਆਰਿਓ ਉਦੋਂ ਉਹ ਬੇਵੱਸ ਸੀ, ਗੁਲਾਮ ਸੀ, ਗੁਰਦੇਵ ਪਾਤਸ਼ਾਹ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦਾ, ਪਰ ਹਕੂਮਤ ਦਾ ਵਾਧਾ ਹੋਇਆ। ਇਹ ਸਤਸੰਗ ਜੀ ਇਹਨਾਂ ਜ਼ਾਲਮਾਂ ਨੇ ਧੱਕੇ ਦੇ ਨਾਲ ਜ਼ੁਲਮ ਕਰਵਾਇਆ ਸੀ ਵੀ ਸਤਿਗੁਰਾਂ ਦੇ ਸੀਸ ਦੇ ਉੱਤੇ ਤੂੰ ਰੇਤਾ ਪਾਉਣੀ ਹੈ। ਹੁਣ ਗੁਰੂ ਪਿਆਰਿਓ ਉਹ ਸਮਾਂ ਆ ਗਿਆ ਜਦੋਂ ਚੰਦੂ ਪਾਪੀ ਇਹਦੇ ਲਾਗਿਓਂ ਦੀ ਲੰਘਿਆ, ਉਹੀ ਕਰਸ਼ਾ ਚੱਕਿਆ ਤੇ ਗੁਰਦੇਵ ਪਾਤਸ਼ਾਹ ਦਾ ਉਹ ਸਾਰਾ ਸੀਰ ਨਜ਼ਰਾਂ ਦੇ ਸਾਹਮਣੇ ਆ ਗਿਆ ਤੇ ਠਾਹ ਕਰਦਾ ਸਿਰ ਦੇ ਵਿੱਚ ਇਹਦੇ ਕਰਸ਼ਾ ਮਾਰਦਾ। ਇਸ ਪਾਪੀ ਦਾ ਅੰਤ ਇਸ ਜਗ੍ਹਾ ਦੇ ਉੱਤੇ ਕਿਵੇਂ ਹੁੰਦਾ ਸੁਣੋ ਪਿਆਰੇ।

0: ਲਾਹੌਰ ਨਿਵਾਸੀਆਂ ਦੇ ਦਿਲਾਂ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਪਰ ਉਪਕਾਰਾਂ ਦਾ ਨਕਸ਼ਾ ਅਜੇ ਤੱਕ ਘੁੰਮ ਰਿਹਾ ਸੀ। ਇਹ ਜਿਹੜੇ ਲਾਹੌਰ ਦੇ ਨਿਵਾਸੀ ਸਨ ਨਾ, ਲਾਹੌਰ ਦੇ ਨਿਵਾਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਤੇ ਪਰ ਉਪਕਾਰ ਕੀਤੇ ਸੀ। ਕਿਵੇਂ? ਚੇਚਕ ਦੀ ਬਿਮਾਰੀ ਫੈਲ ਗਈ, ਉਦੋਂ ਇਹਦਾ ਇਲਾਜ ਕੋਈ ਨਹੀਂ ਹੁੰਦਾ ਸੀ, ਜਿਹਨੂੰ ਲੋਕ ਮਾਤਾ ਕਹਿੰਦੇ ਆ। ਗੁਰੂ ਪਿਆਰਿਓ, ਨਾ ਮਰਾਦ ਬਿਮਾਰ, ਇਹ ਚੇਚਕ ਦੀ, ਇਹ ਛੂਤ ਦੀ ਬਿਮਾਰੀ ਇੱਕ ਦੂਜੇ ਨੂੰ ਗਾਂਹ ਦੀ ਗਾਂਹ ਲੱਗ ਜਾਂਦੀ ਹੁੰਦੀ ਸੀ, ਔਰ ਹਰੇਕ ਆਦਮੀ ਇੱਕ ਦੂਜੇ ਨੂੰ ਟੱਚ ਕਰਨ ਤੋਂ ਡਰਦਾ ਹੁੰਦਾ ਸੀ। ਉਦੋਂ ਕਾਲ ਵੀ ਬਹੁਤ ਪੈ ਗਿਆ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ 2 ਸਾਲ ਦੇ ਲਾਲ ਹਰਗੋਬਿੰਦ ਪਾਤਸ਼ਾਹ ਨੂੰ ਖਤਰੇ ਚ ਪਾ ਕੇ ਇਹਨਾਂ ਦੀ ਸੇਵਾ ਉੱਥੇ ਨਿਭਾਈ ਹੈ। ਇੱਥੋਂ ਤੱਕ ਕਿ ਹਰਗੋਬਿੰਦ ਪਾਤਸ਼ਾਹ ਦੇ ਵੀ ਚੇਚਕ ਨਿਕਲ ਆਈ ਸੀ। ਗੁਰੂ ਪਿਆਰਿਓ, ਉਹ ਪਰ ਉਪਕਾਰੀ ਸੁਭਾਅ ਅਜੇ ਤੱਕ ਇਹ ਲਾਹੌਰ ਦੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਸੀ ਤੇ ਉਹ ਵੀ ਸੀਨ ਚੇਤੇ ਸੀ ਕਿ ਜਦੋਂ ਇੱਥੇ ਦੇ ਚੰਦੂ ਤੇ ਹੋਰ ਚੰਡਾਲਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇਸੇ ਲਾਹੌਰ ਦੀ ਧਰਤੀ ਤੇ ਤੱਤੀ ਤਵੀ ਤੇ ਸਾੜ ਕੇ ਸ਼ਹੀਦ ਕੀਤਾ। ਹੁਣ ਭੜਭੂੰਜੇ ਕੋ ਰਿਹਾ ਨਾ ਗਿਆ, ਉਹਨੇ ਕੜਛਾ ਮਾਰਿਆ, ਇਹਦਾ ਸਿਰ ਦੋਈ ਥਾਈ ਗੁਰੂ ਪਿਆਰਿਓ ਕਰਤਾ। ਇਹ ਪਾਪੀ ਆਪਣੇ ਪਾਪਾਂ ਦਾ ਫਲ ਭੋਗਦਾ ਹੋਇਆ ਲਾਹੌਰ ਦੀ ਧਰਤੀ ਦੇ ਉੱਤੇ ਖਤਮ ਹੋ ਜਾਂਦਾ। ਇਹ ਸੀ ਸੱਚੇ ਸਤਿਗੁਰਾਂ ਦਾ ਪਾਵਨ ਇਤਿਹਾਸ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ। ਸਾਧ ਸੰਗਤ ਬਖਸ਼ਣ ਯੋਗ ਹੈ। ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੂੰ ਜੀਓ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸੁਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮੀ ਨਾਨਕ ਦਾਸ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉਂ ਓਂਕਾਰ, ਵਾਹਿਗੁਰੂ।

ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਮਗੌਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਾਬਤ ਹੋ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਜ ਦੇ ਕੇ ਅੰਡ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇਸਾਂ ਸੁਹਾਸਾਂ ਸੰਗ ਨਿਭਾਈ ਤਰਮਨੀ ਆ ਰਿਹਾ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਿਛਿਆ ਰਿਆਜ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਉਲਟਿਆਂ ਦੀ ਉਣੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦਾ ਕੋਟਾ ਅਨੁਕੁਰ ਸ਼ੁਕਰ ਹੈ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਬਨੋਹਰ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਅਤੇ ਆਹ ਦੀ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਤ ਕਰਨਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀਆਂ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਦਰ ਪ੍ਰਵਾਨ ਕਰਨੀ ਦੀਵਾਨ ਦੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸੇ ਗੁਰਮਾ ਪਿਆਰੇ ਮੇਲਾ ਜਿਹਨਾਂ ਮਿਲਿਆ ਤੇਰੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਵਾਹਿਗੁਰੂ ਜੀ। ਹਮ ਅਵਗਣ ਪਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਬੇਖਾਹੀ। ਮਾਇਆ ਮੋਹ ਪਰਮ ਪੈ ਭੁੱਲੈ, ਸੋ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈਂ ਮਲੰਦ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾੜ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਪੰਜਵਾਂ, ਕਰ ਪੰਜਵਾਂ ਦੋ ਪਦੇ ਕਿਉ ਹੰਕਾਰ। ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੋਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੋਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਰਹਾਓ ਬੰਧਨ ਤੋਰ ਸ਼ੋਰ ਵਿਖਿਆਤੇ, ਗੁਰ ਕੋ ਸ਼ਬਦ ਮੇਰੇ ਹੀਰੇ ਦੀਨ। ਰੂਪ ਅਨਰੂਮਰ ਕਛੂ ਨਾ ਵਿਚਾਰੇ ਹੋ, ਪ੍ਰੇਮ ਗਿਓ ਮੋਏ ਹਰ ਰੰਗ ਭੀਨ। ਪੇਖਿਓ ਲਾਲਣ ਪਾੜ ਬੀਚ ਖੋਏ, ਅਨਚਿਤ ਹਰ ਕੇ ਪਤੀਨ। ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕਰ ਤਿਸਹੀ ਕੋ ਤੀਨ। ਪੇਖਿਓ ਲਾਲਣ ਪਾੜ ਬੀਜ ਖੋਏ, ਅਨਚਿਤਾ ਹਰ ਕੇ ਪਤੀਨ। ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕਰ ਤਿਸਹੀ ਕੋ ਤੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਸਤਿਗੁਰ ਦੀ ਰਹਿਮਤ ਹੋਈ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਆਪਣੀ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਕੀਤਾ। ਪਾਤਸ਼ਾਹ ਦਾ ਇੱਕ ਬਚਨ ਹੈ, ਵੜ ਭਾਗੀ ਹਰ ਸੰਗਤ ਪਾਵੇ, ਭਾਗਹੀਣ ਪਰਮ ਝੋਟਾਂ ਖਾਵੇ। ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਭਾਗਹੀਣ ਭਰਮ 'ਚ ਰਹਿੰਦਾ ਕਿ ਸ਼ਾਇਦ ਇੱਥੇ ਬੈਠਿਆਂ ਕੁਛ ਮਿਲਣਾ ਕਿ ਨਹੀਂ ਮਿਲਣਾ। ਇੱਥੇ ਬੈਠਿਆਂ ਬਹੁਤ ਕੁਛ ਮਿਲਦਾ। ਤੁਹਾਡਾ ਇੱਕ ਇੱਕ ਸਵਾਸ ਉਸ ਵਾਹਿਗੁਰੂ ਪਰਮੇਸ਼ਵਰ ਅਕਾਲ ਪੁਰਖ ਦੇ ਲੇਖੇ 'ਚ ਲੱਗਦਾ। ਇੱਕ ਇੱਕ ਇਹੀ ਧਾਨਾ ਜਿਹੜਾ ਸਾਡੇ ਨਾਲ ਜਾਣਾ। ਪਾਤਸ਼ਾਹ ਕਹਿੰਦੇ ਨੇ ਵਣਜ ਕਰੋ, ਵਣਜਾ ਰਿਹੋ, ਵੱਖਰ ਲਿਓ ਸੰਭਾਲ। ਭਾਈ ਵਕਤ ਦੀ ਸੰਭਾਲ ਕਰ, ਅਤੇ ਵਪਾਰ ਕਿਹੜਾ ਕਰਨਾ। ਤੈਸੀ ਵਸਤ ਵਸਾਈਏ ਜੈਸੀ ਨਿਭ ਹੈ। ਬਾਕੀ ਜੋ ਕੁਛ ਵੀ ਅਸੀਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਵੀ ਕਰਮ ਕਰਦੇ ਹਾਂ ਉਹ ਦੁਨਿਆਵੀ ਹੈ। ਅਤੇ ਜੇ ਉਸ ਦੁਨਿਆਵੀ ਕਰਮ ਦੇ ਵਿੱਚ ਤੁਸੀਂ ਪਰਮੇਸ਼ਵਰ ਨੂੰ ਜਦੋਂ ਯਾਦ ਕਰਦੇ ਨਾ, ਉਹ ਪਰਮਾਤਮਾ ਦੇ ਲੇਖੇ ਆ, ਉਹ ਪਰਮਾਤਮਾ ਦੇ ਲੇਖੇ ਆ, ਕਿਉਂਕਿ ਉਹ ਵੀ ਸਾਨੂੰ ਜ਼ਰੂਰ ਹੈ। ਪਾਤਸ਼ਾਹ ਨੇ ਕਿਰਤ ਕਰਨੀ ਸਭ ਤੋਂ ਪਹਿਲਾਂ ਦੱਸੀ ਆ ਕਿ ਸਿੱਖ ਨੇ ਕਿਰਤ ਕਰਨੀ ਆ, ਔਰ ਕਿਵੇਂ ਕਰਨਾ, ਵਿਹਲਣ ਨੂੰ ਕਿਤੇ ਥਾਂ ਨਹੀਂ। ਜਿਸ ਪ੍ਰਾਣੀ ਨੇ ਚੰਗੀ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਅਤੇ ਪਰਿਵਾਰ ਨੂੰ ਅਤੇ ਬੱਚਿਆਂ ਨੂੰ ਆਉਣ ਵਾਲੇ ਜੀਵਨ ਵਿੱਚ ਸੋਹਣਾ ਬਣਾਤਾ ਨਾ, ਸਕਿੱਲ ਦੇ ਦਿੱਤੀ, ਸੋਹਣੇ ਬਣਾਤੇ, ਡਾਕਟਰ ਬਣਾਤੇ, ਪੜ੍ਹਾ ਤੇ, ਚੰਗੀ ਵਿਦਿਆ ਦੇ ਦਿੱਤੀ, ਗੁਰਮਤ ਨਾਲ ਜੋੜ ਦਿੱਤਾ, ਸਭ ਤੋਂ ਵੱਡੀ ਭਗਤੀ ਹੈ। ਬਾਬੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਮਾਲਾ ਫੜ ਕੇ ਅਤੇ ਬੈਠ ਜਾਓ, ਅੱਖਾਂ ਮੀਟ ਲਓ ਨਾ। ਉਹ ਕਹਿੰਦੇ ਸੰਸਾਰ ਨੂੰ ਵੇਖਣਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗ ਹੈ, ਪਰਿਵਾਰ ਦੇ ਜੀਵਨ ਵਿੱਚ ਰਹਿ ਕੇ। ਜੇ ਤੁਸੀਂ ਪਰਿਵਾਰ 'ਚ ਬੈਠੇ ਆਪਣੇ ਪਰਿਵਾਰ ਦੇ ਬੱਚਿਆਂ ਨਾਲ ਤੁਸੀਂ ਕੋਈ ਗੁਰਮਤ ਦੀ ਗੱਲ ਕਰਦੇ, ਜੇ ਤੁਸੀਂ ਕੋਈ ਚੰਗੇ ਗੁਣਾਂ ਦੀ ਗੱਲ ਕਰਦੇ, ਉਹਨਾਂ ਨੂੰ ਚੰਗੀ ਪਰਵਿਸ਼ ਉਹਨਾਂ ਦੀ ਕਰ ਰਹੇ ਜੇ, ਉਹਨਾਂ ਨੂੰ ਸੋਹਣੇ ਗੁਣ ਦੇ ਰਹੇ ਜੇ, ਤਾਂ ਖਿਮਾ ਕਰਨ ਤੁਹਾਡੀ ਭਗਤੀ ਹੈ। ਅਤੇ ਜੇ ਇੱਥੇ ਆਣ ਕੇ ਵੀ ਅਸੀਂ ਖਿਮਾ ਕਰਨਾ 2 ਘੰਟੇ 4 ਘੰਟੇ, ਅਤੇ ਜੇ ਘਰ ਵਿੱਚ ਜਾ ਕੇ ਫਿਰ ਉਹ ਹੀ ਕਲਾ ਕਲੇਸ਼ ਰਿਹਾ ਨਾ, ਤਾਂ ਫਿਰ ਖਿਮਾ ਕਰਨਾ ਇਸ ਭਗਤੀ ਦਾ ਵੀ ਕੋਈ ਲਾਭ ਨਹੀਂ।
ਇੱਥੇ ਸਿਰਫ ਤੇ ਸਿਰਫ ਆਪਣੇ ਔਗਣਾਂ ਨੂੰ ਦੂਰ ਕਰਨ ਵਾਸਤੇ, ਸਿਰਫ ਗੁਣ ਪ੍ਰਾਪਤ ਕਰਨ ਵਾਸਤੇ ਆਉਂਦੇ। ਜਿਵੇਂ ਮੈਡੀਕਲ ਕਾਲਜ ਵਿੱਚ ਬੱਚਾ ਡਾਕਟਰ ਬਣਨ ਵਾਸਤੇ ਜਾਂਦਾ ਜਾਂਦਾ ਨਾ, ਇੰਜੀਨੀਅਰਿੰਗ ਕਾਲਜ ਦੇ ਵਿੱਚ ਇੰਜੀਨੀਅਰਿੰਗ ਬਣਨ ਵਾਸਤੇ ਜਾਂਦਾ। ਕਿਸੇ ਤੁਸੀਂ BIT BCIT ਜਾਂਦੇ ਜੇ, ਉੱਥੇ ਕੀ ਆ, ਉੱਥੇ ਵੀ ਤੁਸੀਂ ਕੋਈ ਸਕਿੱਲ ਪ੍ਰਾਪਤ ਕਰਨਾ। ਇੱਥੇ ਵੀ ਗੁਰਦੁਆਰੇ ਦੇ ਵਿੱਚ ਤੁਸੀਂ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣ ਵਾਸਤੇ, ਜਿਹੜੇ ਸਾਡੇ ਵਿੱਚ ਔਗਣ ਨੇ ਉਹਨਾਂ ਨੂੰ ਅਸੀਂ ਦੂਰ ਕਰਕੇ ਅਤੇ ਗੁਣਾਂ ਨੂੰ ਪੈਦਾ ਕਰਨ ਵਾਸਤੇ ਅਸੀਂ ਗੁਰੂ ਦੀ ਗੋਦ ਵਿੱਚ ਆਉਂਦੇ। ਗੁਰੂ ਕੀ ਕਰਦਾ? ਗੁਰੂ ਕਹਿੰਦਾ ਗੁਰਮੁਖ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਵੱਧ। ਅਨਕ ਪ੍ਰਕਾਰ ਛਿੜਕੇ ਬਹੁ ਪਾਤੀ ਬੋੜ ਪਿਤਾ ਕਲ ਲਾਵੇ, ਅਤੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ। ਕਦੀ ਨਹੀਂ ਪਰਮਾਤਮਾ ਗੁਰੂ ਕਦੀ ਨਹੀਂ ਚਿਤਾਰਦਾ ਵੀ ਤੂੰ ਕੱਲ ਕੀ ਕੀਤਾ ਸੀ ਤੇ ਤੂੰ ਕਰਦਾ ਕੀ ਨਾ। ਕਹਿੰਦਾ ਜੇ ਤੂੰ ਆ ਗਿਆ ਨਾ ਤੇ ਫਿਰ ਆ ਕੇ ਤੂੰ ਗੁਰੂ ਦੀ ਕਿਰਪਾ ਨਾਲ ਉਸ ਬਖਸ਼ਿਸ਼ ਤੇ ਪਾਤਰ ਬਣ ਜਿਹੜਾ ਮਾਲਕ ਤੈਨੂੰ ਦੇਣਾ ਚਾਹੁੰਦਾ। ਇਸ ਕਰਕੇ ਗੁਰਮੁਖ ਪਿਆਰੋ, ਇੱਥੇ ਆਪਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਤੇ ਜਿਹੜੀਆਂ ਗੁਰੂ ਦੇ ਬਚਨ ਨੇ ਇਹਨਾਂ ਨੂੰ ਸਮਝਣ ਦਾ ਯਤਨ ਕਰਨਾ ਜੋ ਮਾਲਕ ਨੇ ਕੀਤਾ, ਤੇ ਅੱਜ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਜੀਵਨ ਦਾ, ਇੱਕ ਬੜਾ ਵੱਡਾ ਸਿਧਾਂਤ ਸਾਡੇ ਨਾਲ ਸਾਂਝਾ ਕੀਤਾ। ਪਾਤਸ਼ਾਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਬਚਨ ਹੈ, ਤਾਲ ਦੇ ਪੰਜਵੇਂ ਘਰ ਵਿੱਚ ਗਾਇਨ ਤੇ ਦੋ ਪਦਿਆਂ ਦਾ ਸ਼ਬਦ ਇੱਕ ਓਂਕਾਰ ਸਤਿਗੁਰ। ਇਹ ਬਹੁਤ ਛੋਟਾ ਮੰਤਰ ਹੈ, ਬੋਲ ਮੰਤਰ ਹੈ। ਸਤਿਗੁਰ ਨੇ ਬਖਸ਼ਿਆ ਪ੍ਰਮਾਤਮਾ ਇੱਕ ਹੈ, ਇੱਕ ਰਸ ਸਾਰਿਆਂ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ। ਕਹਿੰਦੇ ਮੈਂ ਗੁਰੂ ਦੇ ਗੋਲ ਆਇਆ, ਗੁਰੂ ਦੀ ਬਖਸ਼ਿਸ਼ ਕੀਤੀ, ਗੁਰੂ ਦੇ ਚਰਨਾਂ ਨੂੰ ਜੁੜਿਆ ਤੇ ਪ੍ਰਮਾਤਮਾ ਨੇ ਮੇਰੇ ਤੇ ਬੜਾ ਵੱਡਾ ਪਰਉਪਕਾਰ ਕਰ ਦਿੱਤਾ। ਬੜਾ ਵੱਡਾ ਪਰ ਕਿਉਂਕਿ ਪਾਤਸ਼ਾਹ ਕੇ ਮਾਧੋ ਹਮ ਐਸੇ ਹਮ ਪਾਪੀ ਤੁਮ ਪਾਪ ਖੰਡ ਨੀਕੋ ਠਾਕਰ ਦੇਸ, ਅਸੀਂ ਪਾਪੀ ਹਾਂ। ਮੈਂ ਪਹਿਲਾ ਸ਼ਬਦ ਪੜਿਆ ਸੀ ਨਾ, ਹਮ ਅਵਗਣ ਭਰੇ ਏਕ ਗੁਣ ਨਾਹੀਂ। ਆਪਣੇ ਚ ਔਗਣ ਨੇ ਇੰਨੇ ਨੇ ਪਾਤਸ਼ਾਹ ਨੇ, ਤੇ ਇੱਥੋਂ ਤੱਕ ਕਹਿਤਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ, ਇੰਨੇ ਔਗਣ ਨੇ। ਖਿਮਾ ਕਰਨਾ, ਜਿੰਨਾ ਮਰਜ਼ੀ ਤੁਸੀਂ ਕਿਸੇ ਘਰ ਨੂੰ ਸਫਾਈ ਕਰਕੇ ਉਹਨੂੰ ਬੰਦ ਰੱਖੋ ਨਾ ਥੋੜ੍ਹਾ ਚਿਰ, ਤੇ ਉਹਦੇ 'ਚ ਕੋਈ ਨਾ ਕੋਈ ਗੰਦ ਪੈ ਜਾਣਾ। ਕਿਸੇ ਪੈਲੀ ਨੂੰ ਤੁਸੀਂ ਵਾਹੁੰਦੇ ਨਹੀਂ, ਤੇ ਜੇ ਵਾਹ ਕੇ ਗੁਰਮੁਖ ਪਿਆਰ 'ਚ ਬੀਜਦੇ ਨਹੀਂ ਤੇ ਲਿਦਣ ਤਾਂ ਉੱਗ ਹੀ ਪੈਣਾ। ਔਗਣ ਜਿਹੜੇ ਆ ਨਾ ਇਹਨਾਂ ਨੂੰ ਕੋਈ ਨਹੀਂ, ਕਿ ਪਾਣੀ ਉੱਪਰ ਚੜਾਉਣ ਵਾਸਤੇ ਮੋਟਰ ਲਾਉਣੀ ਪੈਂਦੀ ਹੈ ਥੱਲੇ ਨੂੰ ਨਵਾਉਣ ਨੂੰ ਪਾਣੀ ਤਾਂ ਐਵੇਂ ਜਦੋਂ, ਇਸੇ ਕਰਕੇ ਬੰਦਾ ਨੀਵੇਂ ਪਾਸੇ ਨੂੰ ਕਿਉਂ ਜਾਂਦਾ, ਔਗਣ ਵਾਲੀ ਛੇਤੀ ਕਿਉਂ ਭਜਦਾ? ਕਿਉਂਕਿ ਸਾਡੀ ਬੋਡੀ 'ਚ 70% ਤੋਂ ਉੱਤੇ ਪਾਣੀ ਆ, ਹਮੇਸ਼ਾ ਬੰਦਾ ਔਗਣਾਂ ਵੱਲ ਨੂੰ ਛੇਤੀ ਜਾਂਦਾ। ਪਰ ਗੁਣ ਪਾਣ ਕਰਨ ਵਾਸਤੇ ਗੁਰੂ ਦੀ ਬਖਸ਼ਿਸ਼ ਚਾਹੀਦੀ, ਪਾਣੀ ਉੱਪਰ ਚਾਉਣ ਲਈ ਪੰਪ ਲਾਉਣਾ ਪਊਗਾ। ਤੋ ਇਸੇ ਕਰਕੇ ਸਰ ਪਾਤਸ਼ਾਹ ਨੇ ਕੀ ਪਰ ਉਪਕਾਰ ਕੀਤਾ ਕਿ ਜਿਹੜੇ ਮੇਰੇ ਅੰਦਰ ਕਾਮਾਂ ਦੋ ਪੈ ਗਏ ਸੀ ਨਾ, ਦੋਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਥੋਂ ਤੱਕ ਕਿ ਹਉਮੈ, ਉਹ ਮੇਰੇ ਤਨ ਤੇ ਸਾਰੇ ਦੂਰ ਕਰ ਦਿੱਤੇ ਪਾਤਸ਼ਾਹ ਨੇ। ਜਿਹੜੇ ਔਗਣ ਸੀ ਉਹ ਦੂਰ ਹੋ ਗਏ, ਗੁਣ ਜਿਹੜੇ ਸੀ ਉਹ ਪ੍ਰਵੇਸ਼ ਹੋ ਗਏ, ਕਿਉਂਕਿ ਦੋਵੇਂ ਚੀਜ਼ਾਂ ਚੱਲਦੀਆਂ ਨੇ। ਪਰ ਆਪੇ ਪੰਜ ਤੱਤ ਬਸਤਾਰਾ ਵਿੱਚ ਧਾਤੂ ਪੰਜ ਆਪ ਪਾਵੇ। ਦੇਖੋ ਸਾਰਿਆਂ ਦੇ ਆ, ਸਾਰਿਆਂ 'ਚ ਅੱਗ ਆ ਲੱਕੜ ਦੇ ਵਿੱਚ, ਪਰ ਕੰਟਰੋਲ 'ਚ ਹੈ। ਜੇ ਆਪੇ ਤੋਂ ਬਾਹਰ ਹੋ ਜਾਏ ਤਾਂ ਸਾੜ ਕੇ ਰੱਖ ਦੇ। ਹਰ ਇੱਕ ਚੀਜ਼ ਅੰਦਰ ਹੈ, ਕਾਮ ਹੈ ਉਹਨੂੰ ਕਿਸੇ ਤਰੀਕੇ ਨਾਲ ਵਰਤਣਾ ਮਾਲਕ ਨੇ ਦੱਸਿਆ, ਕ੍ਰੋਧ ਹੈ ਉਹਨੂੰ ਕਿਸੇ ਚੀਜ਼ ਤੋਂ ਬਗੈਰ ਨਹੀਂ, ਉਹਦੇ ਤੋਂ ਬਗੈਰ ਨਹੀਂ ਸਰਦਾ, ਪਰ ਕੰਟਰੋਲ 'ਚ ਹਰ ਇੱਕ ਚੀਜ਼ ਜਿਹੜੀ ਆ ਉਹ ਲਾਹੇਵੰਦ ਆ। ਤੋ ਸਤਿਗੁਰੂ ਕਹਿੰਦੇ ਨੇ ਬੰਧਨ ਤੋੜ ਸ਼ੋਰ ਵਿਖਿਆ, ਅਤੇ ਜਿਹੜੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਮੈਨੂੰ ਬੰਧਨ ਪਏ ਸੀ, ਮਾਇਆ ਦੇ ਪਰਿਵਾਰਕ ਕਈ ਜਰਾਂ ਦੇ ਬੰਧਨ ਨੇ, ਪਾਤਸ਼ਾਹ ਕੀਤਾ ਉਹ ਮੇਰੇ ਸਾਰੇ ਤੋੜ ਦਿੱਤੇ, ਅਤੇ ਮੇਰੇ ਸ਼ਹੀਰੇ ਵਿੱਚ ਸ਼ਬਦ, ਮੇਰੇ ਹਿਰਦੇ 'ਚ ਸ਼ਬਦ ਟਿਕਾਤਾ, ਕਰੰਟ ਹੋ ਗਿਆ ਮੇਰੇ ਹਿਰਦੇ ਵਿੱਚ, ਉਹ ਮਾਲਕ ਨੇ ਬਖਸ਼ਿਸ਼ ਕਰ ਦਿੱਤੀ। ਫਿਰ ਰੂਪ ਅਨੁਰੂਪ ਮੇਰੇ, ਅਸੀਂ ਤਾਂ ਬੜੇ ਜੱਬਾਂ 'ਚ ਪਏ ਹੋਏ ਹਾਂ ਗੁਰਮੁਖ ਪਿਆਰੋ, ਕਿੰਨਾ ਕਿ ਆਸ ਸੁੱਚਮ ਦਾ ਲੈ ਬਹੁਤ ਸਾਰਾ ਕਬਰ, ਇੰਨਾ ਡਰਾਇਆ ਸਾਨੂੰ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਣੋਂ ਵੀ ਡਰਦੇ, ਇਹਦੇ ਕੋਲ ਵੀ ਬੈਠੋਂ ਡਰਦੇ ਹਾਂ, ਚੌਰ ਸਾਹਿਬ ਦੀ ਸੇਵਾ ਕਰਨ ਨੂੰ ਵੀ ਡਰਦੇ ਹਾਂ। ਆਪਾਂ ਪਹਿਲਾਂ ਹੀ ਕਹਿ ਦਿੰਦੇ ਜੇ ਕਹੀਏ ਨਾ ਕੋਈ ਸੇਵਾ, ਨਹੀਂ ਜੀ ਅਸੀਂ ਤਾਂ ਪਾਪੀ ਹਾਂ, ਫਿਰ ਪਾਪੀ ਆਪਣੇ ਆਪ ਹੀ ਬਣ ਗਏ। ਖਿਮਾ ਕਰਨਾ, ਜੇ ਪਾਪੀ ਗੁਰੂ ਦੀ ਗੋਦ ਵਿੱਚ ਆਊਗਾ ਤੇ ਪਾਪ ਖਤਮ ਹੋਣਗੇ, ਫਿਰ ਉਹ ਗੁਰਮੁਖ ਪਿਆਰ ਸੱਜਣ ਠਾਕਰ ਵਾਂਗੂ ਸੱਜਣ ਵੀ ਬਣ ਜਾਏਗਾ। ਗੱਲ ਤੇ ਗੁਰਬਾਣੀ ਗੁਰੂ ਦਾ ਜੋੜਨਾ, ਜੇ ਜੁੜਾਂਗੇ ਤੇ ਤਾਂ ਹੀ ਔਗਣ ਦੂਰ ਹੋਣਗੇ, ਤੇ ਜੇ ਜੁੜਾਂਗੇ ਨਹੀਂ ਤੇ ਨਹੀਂ। ਤੋਂ ਪਾਤਸ਼ਾਹ ਦੀ ਬਖਸ਼ਿਸ਼ ਆ, ਉਹਨੇ ਮੇਰੇ ਵੱਲ ਨਹੀਂ ਵੇਖਿਆ ਮੈਂ ਕੌਣ ਆ, ਮੇਰੇ ਕੋਝੇਪਨ ਵੇਖਿਆ, ਮੇਰੇ ਸੋਹਣੇਪਨ ਵੱਲ ਦੇਖਿਆ, ਮੇਰੀ ਜਾਤ ਨਹੀਂ ਵੇਖੀ, ਮੇਰਾ ਰੂਪ ਨਹੀਂ ਵੇਖਿਆ, ਮੇਰਾ ਰੰਗ ਨਹੀਂ ਵੇਖਿਆ, ਮੈਂ ਕੌਣ ਆ? ਅੱਜ ਤੇ ਇਹ ਪਵਾੜੇ ਪਏ ਹੋਏ ਨੇ ਗੁਰਮੁਖ ਪਿਆਰਿਓ। ਪਰ ਸਤਿਗੁਰੂ ਕਹਿੰਦੇ ਨੇ
ਉਹ ਮੇਰੇ ਪ੍ਰੇਮ ਵਿੱਚ ਭੇਜ ਗਿਆ। ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀ ਉਹ ਪ੍ਰੇਮ ਭੇਜ ਗਿਆ। ਫਿਰ ਜਿਹੜਾ ਗੁਰਮੁਖ ਪਿਆਰ ਉਹ ਮੇਰੇ ਅੰਦਰ ਪੜਦਾ ਸੀ, ਕਹਿਣ ਤੋਂ ਭਾਵ ਆ ਜਿਹੜਾ ਇਹ ਵਹਿਮ ਸੀ, ਭਰਮ ਸੀ, ਭੁਲੇਖੇ ਸੀ, ਉਹ ਸਤਿਗੁਰੂ ਨੇ ਸਾਰੇ ਦੂਰ ਕਰ ਦਿੱਤੇ ਤੇ ਮੈਨੂੰ ਆਪਣੇ ਅੰਦਰੋਂ ਹੀ ਮੇਰੇ ਵਾਹਿਗੁਰੂ ਪਰਮੇਸ਼ਰ ਅਕਾਲਪੁਰਖ ਦੀ ਬਖਸ਼ ਜਿਹੜੀ ਆ ਉਹ ਪ੍ਰਾਪਤ ਹੋ ਗਈ। ਤੇ ਫਿਰ ਹੋ ਗਿਆ ਆਹ ਜਿਹੜਾ ਕਾਰਵਾਨ ਉਹਦਾ ਬਣ ਗਿਆ, ਉਹ ਮਾਲਕ ਆਪਣੇ ਘਰ ਵਿੱਚ ਆ ਗਿਆ। ਜਦੋਂ ਕੋਈ ਗੁਰਮੁਖ ਪਿਆਰੋ ਘਰ ਦਾ ਮਾਲਕ ਘਰ ਵਿੱਚ ਆ ਜਾਵੇ ਤੇ ਉੱਥੇ ਦੂਜੇ ਪਾਰੇ ਸਾਰੇ ਭੱਜ ਜਾਂਦੇ ਨੇ। ਇਸੇ ਤਰ੍ਹਾਂ ਹਿਰਦੇ ਰੂਪੀ ਤੇ ਮੰਦਰ ਵਿੱਚ ਜਦੋਂ ਘਰ ਵਿੱਚ ਆਣ ਕੇ ਟਿਕ ਗਿਆ ਤੇ ਮੈਂ ਉਹਦੇ ਘਰ ਦਾ ਗੁਲਾਮ ਬਣ ਗਿਆ ਤੇ ਖਿਮਾ ਕਰਨਾ ਗੁਰਮੁਖ ਪਿਆਰੋ ਉਹ ਮਾਲਕ ਜਿਹੜਾ ਉਹ ਬਖਸ਼ਿਸ਼ ਹੋ ਗਈ, ਮੈਂ ਉਹਦੇ ਘਰ ਦਾ ਗੁਲਾਮ ਬਣ ਗਿਆ। ਕਹਿਣ ਤੋਂ ਭਾਵ ਕਿ ਉਹ ਆਪਣੇ ਘਰ ਵਿੱਚ ਹਿਰਦੇ ਨਿੱਜ ਵਿੱਚ ਵੱਸ ਗਿਆ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹ ਆਪਣਾ ਹਿਰਦੇ ਰੂਪੀ ਘਰ ਵਿੱਚ ਆਣ ਕੇ ਬਹਿ ਜਾਂਦਾ ਤੇ ਅਸੀਂ ਉਹਦੇ ਬਣ ਜਾਂਦੇ ਹਾਂ, ਉਹ ਸਾਡਾ ਬਣ ਜਾਂਦਾ। ਇਸ ਕਰਕੇ ਗੁਰਮੁਖ ਪਿਆਰੋ ਪਾਤਸ਼ਾਹ ਕਿਰਪਾ ਹਮੇਸ਼ਾ ਹੀ ਕਰਦਾ, ਜਿਹੜਾ ਗੁਰੂ ਦੇ ਚਰਨਾਂ ਜੁੜਦਾ ਸਤਿਗੁਰ ਔਗਣ ਖਤਮ ਕਰਕੇ ਉੱਥੇ ਔਗਣ ਕਾਲ ਗੁਣ ਦੇ ਵਸਾ ਔਗਣ ਕੱਢ ਦਿੰਦਾ, ਹਿਰਦੇ 'ਚ ਗੁਣ ਪ੍ਰਗਟ ਹੋ ਜਾਂਦੇ ਨੇ ਗੁਰੂ ਕਿਰਪਾ ਕਰੇ। ਅਤੇ ਗੁਣਾਂ ਦਾ ਹੀ ਗੁਰਮੁਖ ਪਿਆਰੋ ਹਰ ਇੱਕ ਦਾ ਮਾਨ ਸਤਿਕਾਰ ਆ ਗੁਣਾਂ ਕਰਕੇ ਆ, ਔਗਣਾਂ ਕਰਕੇ ਕਿਸੇ ਨਹੀਂ। ਸੋ ਚੋਰ ਕੀ ਹਾਮਾ ਨਾ ਹਾਮਾ ਭਰੇ ਨਾ ਕੋਈ, ਚੋਰ ਦੀ ਹਾਮਾ ਕੋਈ ਨਹੀਂ ਭਰਦਾ, ਹਮੇਸ਼ਾ ਗੁਣਾਂ ਨੂੰ ਹੀ ਗੁਰਮੁਖ ਪਿਆਰੋ ਜਿਹੜੀ ਆ ਉਹ ਸਲਾਮਾਂ ਹੁੰਦੀਆਂ। ਜਿੰਨੇ ਵੱਧ ਤੋਂ ਵੱਧ ਚੰਗੇ ਗੁਣ ਪੈਦਾ ਕੀਤੇ ਜਾ ਸਕਣ ਉਹ ਜੀਵਨ ਵਿੱਚ ਕਰਨੇ ਚਾਹੀਦੇ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਕੱਲ੍ਹ ਨੂੰ ਨਵਾਂ ਮਹੀਨਾ ਆਰੰਭ ਹੋਣਾ, ਹਾਜ਼ਰੀਆਂ ਭਰਿਓ, ਲਾਹੇ ਪ੍ਰਾਪਤ ਕਰਿਓ, ਸਭ ਦਾ ਧੰਨਵਾਦ ਫੁੱਲਾਂ ਚੁੱਕਾਂ ਦੀ ਖਿਮਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਆਹ ਬੜੇ ਪਿਆਰ ਨਾਲ ਸੁਖਾਸਨ ਦੀਆਂ ਹਾਜ਼ਰੀ ਭਰੇ, ਸੋਝ ਦਾ ਪਾਠ ਕਰਨ ਦੀ ਕਿਰਪਾਲਤਾ ਕਰਿਓ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਹ ਗੌੜੀ ਦੀ ਕੀ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ। ਬੋਲੋ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਜਣਹਾਰੋ, ਤੂੰ ਗਾਵੋ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਉ, ਨੇਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵਾਏ ਤੇ ਦਾਤੇ ਕਵਣ ਸੰਭਾਰ, ਸੰਭਰ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸਜਣੇ ਸੀ ਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦਣੇ ਨਿਤ ਭਵਨ, ਸਦਣ ਹਾਰਾ ਸਿਮਰਿਆ ਨਾਨ ਸੇ ਦੇਵਾਸਾ ਮੱਲਾ ਪਹਿਲਾ, ਛੇ ਗਾਰ ਛੇ ਗੁਰ ਛੇ ਉਪਦੇਸ਼ ਗੁਰ ਗ੍ਰੇ ਕੋਵੇ ਸਾਨੇ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਾਰਾ ਵਡਾਈ ਤੋਏ ਰਹਾਉ, ਵਿਸਵਸਿਆ ਕੜੀਆ ਪੈਰਾ ਤਿੱਥੀ ਵਾਰੀ ਮਾਉ ਹੁਆ, ਸੂਰਜੇ ਕੋ ਰੋਤਾ ਨੇਗ ਨਾਨਕ ਕਰਤੇ ਕੇ ਤੇਵੇ ਰਾਤ ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆ ਨੂੰ ਪਵਨ ਚਵਰੋ ਕਰੈ ਸਰਬਨ ਰਾਏ ਫਲਾਂ ਜੋਤੀ, ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੇਰੀ ਰਹਾਉ, ਸਹਿਸ ਤਾਵ ਨੈਣਾ ਨੈਣਾ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬਿਨਾਂ ਏਕ ਪਾਦ ਗੰਦ ਬਿਨ ਸਹਿਸ ਤਾਵ ਗੰਦ ਵਿਚਲਤ ਮੋਈ, ਸਾਮੇ ਜੋ ਜੋ ਤਹਿ ਸੋਏ ਤੇਦੇ ਚਾਨਣ ਸਾਮੇ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਮ ਮਗਰਾਂ ਲੋਤ ਮਨੰਦ ਨੂੰ ਮੋਇਆ ਪਿਆਸਾ, ਕਿਰਪਾ ਜਲ ਦੇ ਨਾਨ ਸਾਰੰ ਕੋ ਜਾਤੇ ਤੇਰੇ ਨਾਂ ਵਾਸਾ, ਰਾਹ ਗੌੜੀ ਪੂਰਵੀ ਮੰਲਾ ਚੌਥਾ, ਕਾਮ ਗ੍ਰੋਹ ਨਗਰ ਬਹੁ ਪਰਿਆ ਮਿਲ ਸਾਧੂ ਖਣ ਲਖੰਡਾਹੇ, ਪੂਰਬ ਲਿਖਤ ਲਿਖ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ, ਕਰ ਸਾਧੂ ਲੀਪਨ ਵੱਡਾਹੇ ਕੱਢ ਡੋਤ ਪੁਨ ਵੱਡਾਹੇ, ਰਹਾਉ ਸਾਗਤਾਰਾ ਸਾਧਨਾ ਜਾਣਿਆ ਤਨੇ ਅੰਤਰ ਹੋਂ ਮੈਂ ਕੰਡਾਹੇ, ਜਿਉਂ ਜਿਉਂ ਚਲਾ ਚਵੈ ਦੁਹ ਪਾਵੈ ਜਮਕਾਲ ਸਹੇ ਸਿਰ ਡੰਡਾਹੇ, ਹਰ ਜਨ ਹਰ ਨਾਮ ਸੁਮਾਣੇ ਦੋ ਜਨ ਮਨ ਪਉ ਖੰਡਾਹੇ, ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾ ਰਾਵੜ ਵੱਡਾਹੇ, ਜਨ ਨਾਨਕ ਨਾਮ ਆਧਾਰ ਟੇਕ ਹੈ
ਹਰਨਾ ਮਹਿ ਸੋ ਮੰਡਾਰਾ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ।

ਅਕਥ ਕਥਾ ਤਿਨ ਜਾ ਕੋ ਆਏ ਹਰ ਗੁਰ ਤੇ ਮਨੇ ਨਿਜ ਕਰ ਮੈਲ ਬੌਰ ਨ ਹੋਏ ਗੋ ਅੰਤਰ ਜਾਮੀ ਪੁਰਖ ਬਦਾਤੇ ਸਰਦਾ ਮਨ ਨਾਨਕ ਦਾਸ ਮੋਕੂ ਕਰ ਸੰਤਨ ਕੀ ਮੇਰਾ ਬੱਚਿਓ ਯਤਨ ਮੇਰਾ ਇਹੀ ਹੈ ਕਿ ਤੁਸੀਂ ਵੀ ਕਿਤੇ ਬੋਲਣ ਲੱਗ ਪਓ ਪਾਠ ਕਰਨ ਲੱਗ ਪਓ ਬਾਣੀ ਪੜ੍ਹਨ ਲੱਗ ਪਓ ਗੁਰੂ ਦੇ ਚਰਨਾਂ ਨਾਲ ਜੁੜਨ ਲੱਗ ਪਓ ਗੁਰੂ ਵਾਲੇ ਬਣ ਜਾਓ ਸਾਡੇ ਕੀਤੇ ਹੋਏ ਕਰਮ ਸਾਡੇ ਜਿਹੜੇ ਆ ਨਾ ਉਹ ਸਫਲ ਨੇ ਜੇ ਆਪਾਂ ਰੋਜ਼ ਬੋਲੀਏ ਰੋਜ਼ ਕਹੀਏ ਵੀ ਆਂਜਨੀ ਤੇ ਫਿਰ ਆਪਾਂ ਉੱਥੇ ਦੇ ਉੱਥੇ ਖੜੇ ਰਹੀਏ ਤੇ ਗੱਲ ਨਹੀਂ ਨਾ ਬਣਨੀ ਕਾਲਜ ਯੂਨੀਵਰਸਿਟੀਆਂ ਬਣਾ ਲਈਏ ਬੱਚਾ ਕੋਈ ਪਾਸ ਹੀ ਨਾ ਹੋਵੇ ਗੁਰਦੁਆਰੇ ਬਣਾ ਲਈਏ ਸਿੱਖੀ ਸਾਡੀ ਪ੍ਰਫੁੱਲਤ ਹੀ ਨਾ ਹੋਵੇ ਘਰ ਵਿੱਚ ਬਾਣੀ ਨਾ ਪੜ੍ਹੀ ਜਾਵੇ ਜਿੰਨੇ ਤੁਸੀਂ ਬੈਠੇ ਜੇ ਕੋਸ਼ਿਸ਼ ਕਰਿਓ ਕਿ ਆਪਾਂ ਜਪਜੀ ਸਾਹਿਬ ਦਾ ਪਾਠ ਇੱਕ ਜ਼ਰੂਰ ਕਰੀਏ ਅਰਥਾਂ ਦੇ ਨਾਲ ਇੱਕ ਜ਼ਰੂਰ ਕਰੋ ਅਤੇ ਇਹ ਵੀ ਕੋਸ਼ਿਸ਼ ਕਰੋ ਕਿ ਤੁਹਾਡੀ ਜ਼ਿੰਦਗੀ 'ਚ ਇੱਕ ਸਹਿਜ ਪਾਠ ਆਪਣੇ ਆਪ ਅਸੀਂ ਕਰੀਏ ਇੱਕ ਸਹਿਜ ਪਾਠ ਹਰ ਇੱਕ ਬੱਚਾ ਆਪ ਕਰੇ ਜਿਹੜਾ ਪੰਜਾਬੀ ਔਰ ਕੋਸ਼ਿਸ਼ ਇਹ ਵੀ ਕਰੋ ਕਿ ਪੰਜਾਬੀ ਮਾਂ ਦੀ ਬੋਲੀ ਅਤੇ ਪੰਜਾਬੀ ਮਾਂ ਸਾਡੇ 'ਚੋਂ ਨਾ ਜਾਵੇ ਜੇ ਪੰਜਾਬੀ ਚਲੇਗੀ ਤਾਂ ਪੜ੍ਹਨੀ ਤਾਂ ਫਿਰ ਸਾਡੇ ਲਈ ਬਹੁਤ ਮੁਸ਼ਕਲ ਹੋਏਗਾ ਬਹੁਤ ਮੁਸ਼ਕਲ ਹੋਏਗਾ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਤੁਹਾਨੂੰ ਅਸੀਂ ਬੱਚਿਓ ਕਹਿੰਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਅਨਪੜ੍ਹਾਂ ਨੇ ਕਿਵੇਂ ਕਰਨਾ ਅਦਾਰੇ ਬਣਾਏ ਨੇ ਆਪਾਂ ਹੁਣ ਤਿਆਰ ਹੈਗੇ ਇਹਨਾਂ ਨੂੰ ਸਾਂਭਣ ਵਾਸਤੇ ਮੈਂ ਕਹੀ ਤਾਂ ਤੁਹਾਨੂੰ ਕਹਿੰਦਾ ਸ਼ਾਇਦ ਤੁਹਾਡੇ ਮਨ 'ਚ ਕੋਈ ਗੱਲ ਪੈ ਜਾਵੇ ਵੀ ਵੀ ਆਰ ਰਿਸਪੋਂਸੀਬਲ ਦਿਸ ਆਲ ਗੁਰਦੁਆਰਾ ਇਨ ਫਿਊਚਰ ਅਸੀਂ ਸਾਰੇ ਹਾਂ ਉਹਨੇ ਤਾਂ ਐਂ ਕਿਹਾ ਸੀ ਮੇਰੇ ਬੱਚੇ ਬੈਠੇ ਆ ਆਪਾਂ ਬਣ ਗਏ ਹਾਂ ਆਪਾਂ ਰੋਜ਼ ਆਉਂਦੇ ਹਾਂ ਰੋਜ਼ ਮੱਥੇ ਟੇਕਦੇ ਮੈਂ ਅੱਗੇ ਦਿਨ ਕਦਾਰ ਦਿੱਤੀ ਸੀ ਨਾ ਕਿ ਬਾਬਾ ਰੀਠੇ ਦੇ ਥੱਲੇ ਇੱਕ ਵਾਰਾਂ ਹੀ ਆਇਆ ਸੀ ਇੱਕ ਵਾਰਾਂ ਗੁਰੂ ਨਾਨਕ ਦੇ ਰੀਠੇ ਨੇ ਦਰਸ਼ਨ ਕੀਤੇ ਸੀ ਅੱਜ ਤੱਕ ਰੀਠਾ ਮਿੱਠਾ ਆਖੋ ਸਤਨਾਮ ਅੱਜ ਤੱਕ ਮਿੱਠਾ ਉਹਨੇ ਮਿਠਾਸ ਨਹੀਂ ਛੱਡੀ ਆਪਾਂ ਰੋਜ਼ ਆਉਂਦੇ ਹਾਂ ਕੀ ਆਸਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਅਸੀਂ ਮਿੱਠੇ ਬੋਲਣ ਬਣ ਗਏ ਹਾਂ ਉਹ ਚੀਜ਼ਾਂ ਛੱਡੋ ਜਿਨ੍ਹਾਂ ਨਾਲ ਕੌਮ ਨੂੰ ਪੰਥ ਨੂੰ ਬਹੁਤ ਨੁਕਸਾਨ ਹੋ ਰਿਹਾ ਜੇ ਬਹੁਤ ਨੁਕਸਾਨ ਫੋਟੋਆਂ ਵੇਖ ਲਓ ਕਿਹਦੀਆਂ ਕਿਹਦੀਆਂ ਕਿੱਦਾਂ ਦੀਆਂ ਨੇ ਕੌਣ ਨੇ ਉਹ ਕਿਉਂ ਕਰਦੇ ਅਸੀਂ ਵੀ ਨਾ ਕਿਸੇ ਮਗਰ ਲੱਗ ਕੇ ਨਾ ਐਵੇਂ ਨਾ ਕਰਨ ਲੱਗ ਪਿਆ ਕਰੋ ਵੀ ਆਪ ਲਾਉਣਾ ਅਤੇ ਨਾਰੇ ਲਾਉਣੇ ਸ਼ੁਰੂ ਕਰ ਦਿਓ ਨਾ ਆਪਣੇ ਜ਼ਿੰਦਗੀ ਤੋਂ ਆਪਣੇ ਮਾਂ ਪਿਓ ਨੂੰ ਪਹਿਲਾਂ ਵੇਖੋ ਉੱਥੇ ਬੈਠੇ ਨੇ ਕਰਜ਼ੇ ਲੈ ਕੇ ਉਹਨਾਂ ਨੂੰ ਦੇਖੋ ਜਿਹਨਾਂ ਤੁਹਾਨੂੰ ਭੇਜਿਆ ਇੱਥੇ ਬਣਾਉਣ ਵਾਲੇ ਬੜੇ $100 ਦੇ ਕੇ ਤੁਹਾਨੂੰ ਕਹਿਣਗੇ ਕਰ ਦਿਓ ਆਹ ਕੁਛ ਕੋਸ਼ਿਸ਼ ਕਰੋ ਇਹਨਾਂ ਚੀਜ਼ਾਂ ਦੇ ਉੱਤੇ ਤੁਰਦੇ ਅੱਗੇ ਅਰਦਾਸ

ਤੁਹਾਨੂੰ ਹੈ ਗੁਰੂ ਸਾਹਿਬ ਜੀ, ਤੁਹਾਨੂੰ ਹੈ ਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਿਹਾਗੜਾ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ। ਇੱਕ ਓਹੰਕਾਰ ਸਤ ਗੁਰ ਪ੍ਰਸਾਦ, ਹਰ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ।

हर वर्तै धर्म न्याय। आवो मिलो सहेली हो मेरे लाल जियो, हर हर नाम अराधे राम। कर सेवहो पूरा सतगुरु मेरे लाल जियो, जम का मार्ग साधे राम। मार्ग बिखड़ा साध गुरमुख, हर दरगाह शोभा पाई है। जिन को विधातै धुरों लिखिया, तिना रैण देन लिवलाइयै। हौं मैं ममता मोह छुट्टा, जां संग मिलिया साधे। जन कहै नानक मुक्त होआ, हर हर नाम अराधे। कर जोड़े हो संत इकत्र होए मेरे लाल जियो, अविनाशी पुरख पूजे हा राम। बहु बिद पूजा खोजिया मेरे लाल जियो, एह मन तन सब अर्पे हा राम। मन तन धन सब प्रभु केरा, क्या को पूज चढ़ावे। जिस होए कृपाल दयाल स्वामी, सो प्रभ अंक समावे। भाग मस्तक होए जिस कै, तिस गुर नाल स्नेहा। जन कह नानक मिल साध संगत, हर हर नाम पूजिहा। दाह दिश खोजत हम फिरे मेरे लाल जियो, हर पायड़ा कर आए राम। हर मंदर हर जियो साजिया मेरे लाल जियो, हर तिस मैं रहया समाए राम। सर्वे समान आप स्वामी, गुरमुख प्रकट होया। मिटे आ अंधेरा दुख नाठा, अम्यों हर रस चोया। जहां देखा तहां स्वामी, पार ब्रह्म सब ठाए। जन कह नानक सतगुर मिलाया, हर पाए अड़ा कर आए। जहां देखा तहां स्वामी, पार ब्रह्म सब ठाए। जन कह नानक सतगुर मिलाया, हर पायड़ा कर आए। वाहिगुरु जी का खालसा, वाहिगुरु जी की फतेह। बिहागड़ा महला पंजवां, संत कर पहला, एको ओंकार सतगुरु प्रसाद। हर का एक अचंभो देखिया मेरे लाल जियो, जो करे सो धर्म न्याय राम। हर रंग अखाड़ा पायो न मेरे लाल जियो, आवन जान सभाए राम। गुरु प्यारी सात संगत जी, अज सावन दे महीने की आरंभता हुई है। सतगुरु पातशाह कृपा करन सभना नूं दरों घरों गुरसिखी जीवन, नामदान की दात, अमृत वेले का जागना, नितनेम की दात बख्शिश करन। आने वाला समा
ਖੁਸ਼ੀਆਂ ਤੇ ਖੇੜਿਆ ਭਰਿਆ ਹੋਵੇ। ਇਹੀ ਸਤਿਗੁਰਾਂ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹਲਾ ਪਹਿਲਾ। ਨਾ ਪੈਣਾ ਪਰਜਾਈਆਂ, ਨਾ ਸੇ ਸੱਸੜੀਆਂ, ਸੱਚਾ ਸਾਕ ਨਾ ਤੁੱਟਈ, ਗੁਰ ਮੇਲੇ ਸਹੀਆਂ। ਬਲਿਹਾਰੀ ਕੁਰੇ ਆਪਣੇ, ਸਦ ਬਲਿਹਾਰੇ ਜਾਉ, ਗੁਰ ਬਿਨ ਏਤਾ ਭਵ ਥਕੀ, ਗੁਰ ਪਿਰ ਮੇਲਿਮ ਦਿੱਤੇ ਮਿਲਾਏ ਰਹਾਉ। ਫੁੱਫੀ ਨਾਨੀ ਮਾਸੀਆਂ, ਦੇਰ ਜੇਠਾਂ ਨੜੀਆਂ, ਆਵਨ ਮੰਜਨ ਨਾ ਰਹਿਣ ਪੂਰ ਪਰੇ ਪਈਆਂ। ਮਾਮੇ ਤੈ ਮਾਣੀਆਂ, ਭਾਇਰ ਬਾਪ ਨਾ ਮਾਓ, ਸਾਥ ਲੱਡੇ ਤਿੰਨ ਨਠੀਆ, ਪੀੜਕਣੀ ਦਰਿਆਓ। ਸੱਚੋ ਰੰਗ ਰੰਗਾਵੜੋ, ਸਖੀ ਹਮਾਰੂ ਕੰਤ, ਸੱਚ ਵਿਛੋੜਾ ਨਾ ਥੀਏ, ਸੋ ਸ਼ਹ ਰੰਗ ਰਵੰਤ। ਸਭੇ ਰੁੱਤੀ ਚੰਗੀਆਂ, ਜਿੱਤ ਸੱਚੇ ਸਿਓ ਨੇ, ਸਾ ਤਨਕੰਤ ਪਛਾਣਿਆ, ਸੁਖ ਸੁੱਤੀ ਨਿਸਡੇ। ਪੱਤਣ ਕੂਕੇ ਪਾਤਣੀ, ਮੰਨੋ ਤਰੁਕ ਵਿਲਾੜ, ਪਾਰ ਪਵੰਦੜੇ ਡਿੱਠ ਮੈਂ, ਸਤਿਗੁਰ ਬੋਹਿਤ ਝਾੜ। ਇੱਕ ਨੀ ਲੱਦਿਆ, ਇੱਕ ਲੱਦ ਗਏ, ਇੱਕ ਪਾਰੇ ਪਰਨਾਲ, ਜਿਨੀ ਸੱਚ ਵਣਜਿਆ, ਸੇ ਸੱਚੇ ਪ੍ਰਭਨਾਲ। ਨਾ ਹਮ ਚੰਗੇ ਆਖੀਐ, ਬੁਰਾ ਨਾ ਦੱਸੈ ਕੋਏ, ਨਾਨਕ ਹਉ ਮੈਂ ਮਾਰੀਐ, ਸੱਚੇ ਜਿਹੜਾ ਸੋਏ। ਮਾਰੂ ਮਹਲਾ ਪਹਿਲਾ। ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ, ਸਦਾ ਸਾਹਿਬ ਕਹਿ ਰੰਗੇ ਰਾਤਾ, ਅੰਦਰ ਨਾਮ ਵਖਾਣਾ। ਬਾਬਾ ਮੂਰਖ ਹਾਂ, ਨਾਵੇ ਬਲ ਜਾਉ, ਤੂੰ ਕਰਤਾ ਤੂੰ ਦਾਨਾ ਬਿਨਾ, ਤੇਰੇ ਨਾਮ ਤਰਾਉ ਰਹਾਉ। ਮੂਰਖ ਸਿਆਣਾ ਇੱਕ ਹੈ, ਇੱਕ ਜੋ ਦੇ ਨਾਉ, ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਗੁਰਦੁਆਰੇ ਨਾਉ ਪਾਈਏ, ਬਿਨ ਸਤਿਗੁਰ ਪੱਲੇ ਨਾ ਪਾਏ, ਸਤਿਗੁਰ ਕੇ ਪਾਣੇ ਮਨ ਵਸੈ, ਤਾਂ ਅਹਿਨਸ ਰਹਿ ਲਿਵਲਾਏ।

ਲੈ ਚੌਪੜੇ ਕਾਸਾਰੀ ਜਗ ਚਤੁਰ ਸਿਆਣਾ ਪਰਮ ਪੁਲਾਣਾ ਨਾਉ ਪੰਡਿਤ ਪੜੈ ਗਾਵਾਰੀ ਨਾਉ ਵਿਸਾਰੈ ਬੇਦ ਸੰਭਾਲੈ ਬਿਖ ਭੂਲੇ ਲੇਖਾਰੀ ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੇ ਕਜਲ ਚਰੈ ਇਹ ਸੰਸਾਰ ਤਸੇ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਅਤ ਰਾਜੇ ਕਹਾ ਸਬਾਏ ਦੋਹੇ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹਲਾ ਤੀਜਾ ਕਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤ ਗੁਰਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿ ਸੁਭਾਏ ਇਹ ਆਵੇਦਨ ਸੋਈ ਜਾਣੈ ਅਵਰ ਕੇ ਜਾਣੈ ਕਾਰੀ ਜੀਉ ਆਪੇ ਮੇਲੇ ਆ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੋ ਨਦਰ ਤੁਮਾਰੀ ਜੀਉ ਰਹਾਉ ਦਿਵ ਦ੍ਰਿਸ਼ਟ ਜਾਗੈ ਪਰਮ ਚੁਕਾਏ ਗੁਰਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹ ਜੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਉ ਸੰਜੋਗੀ ਧਨ ਫਿਰ ਮੇਲਾ ਹੋਵੈ ਗੁਰਮਤ ਵਿੱਚੋਂ ਦੁਰਮਤ ਖੋਵੈ ਰੰਗ ਸਿਉਂ ਨਿਤਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਉ ਸਤਿਗੁਰ ਬਾਝੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੇ ਮੰਦਾ ਹੋਵੇ ਗਿਆਨ ਵਿਚਾਰੀ ਜੀਉ ਇਹ ਸ਼ਬਦ ਸਾਰ ਜਿਸਨੋ ਲਾਏ ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ ਆਪਣਾ ਲਿਆ ਕਿਛੂ ਨਾ ਪਾਈਏ ਕਰ ਕਿਰਪਾ ਕਲ ਤਾਰੀ ਜੀਉ ਅਗੰਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆਇਆ ਅੰਜਨ ਮਾਹ ਨਿਰੰਜਨ ਜਾਤਾ ਜਿਨ ਕੋ ਨਿੰਦਣ ਤੁਮਾਰੀ ਜੀਉ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਝੋਂ ਸਭ ਤੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ

ਚਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟਪਦੀਆਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਚਾਦਨਾ ਚਾਦਨ ਅੰਗਨ ਪ੍ਰਭ ਜੀਓ ਅੰਤਰ ਚਾਦਨਾ ਆਰਾਧਨਾ ਆਰਾਧਨ ਨੇਕਾ ਹਰ ਹਰ ਨਾਮ ਆਰਾਧਨਾ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ ਲਾਗਨਾ ਲਾਗਨ ਨੀਕਾ ਗੁਰਚਰਨੀ ਮਨ ਲਾਗਨਾ ਇਹ ਬਿਦ ਤਿਸੈ ਪ੍ਰਾਪਤੇ ਚਾ ਕੈ ਮਸਤਕ ਪਾਗਨਾ ਕਹੁ ਨਾਨਕ ਤਿਸ ਸਭ ਕਿਛੁ ਨੀਕਾ ਜੋ ਪ੍ਰਭ ਕੀ ਸ਼ਰਨਾਗਨਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੂੰ ਆਓ ਹਮਾਰੇ ਹਰ ਜਸ ਸ਼ਰਵਨ ਸੁਨਾਵਨਾ ਰਹਾਓ ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਵਨਾ ਸੰਤ ਕਿਰਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸ਼ੈ ਦੁਰਮਤ ਦੁਖਤ ਜਾਵਨਾ ਦਰਸ਼ਨ ਭੇਟਤ ਹੋਤ ਪੁਨੀਤਾ ਪੁਨਰਪ ਗਰਭ ਨਾ ਪਾਵਨਾ ਨਾਉ ਨਿਧ ਰਿਧ ਸਿਧ ਪਾਈ ਜੁਤ ਮਰੈ ਮਨ ਪਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨਾ ਸੂਚੈ ਜਾਵਨਾ ਮੋਹਿ ਨਿਰਗੁਣ ਕੋ ਕੋਈ ਨਾ ਰਾਖੈ ਸੰਤਾਂ ਸੰਗ ਸਮਾਵਨਾ ਕਹੁ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਉ ਪੀਵਨਾ ਜਿਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨਾ

ਗ੍ਰਹਿ ਰਾਜ ਮੈਂ ਨਰਕਿਓ ਦਾਸ ਕਰੋਧਾ, ਬਹੁਵਿਧ ਭੇਦ ਪਾਠ ਸਭ ਸੋਧਾ, ਦੇਹੀ ਮੈਂ ਜੋ ਰਹੇ ਅਲਿਪਤਾ, ਤਿਸ ਜਨ ਕੀ ਪੂਰਨ ਕਾਲੀ ਹੈ। ਜਾਗਤ ਸੂਤਾ ਪਰਮ ਵਿਗੂਤਾ, ਬਿਨ ਗੁਰ ਮੁਕਤ ਨ ਹੋਈਏ ਮੀਤਾ, ਸਾਧ ਸੰਗ ਟੁੱਟੇ ਹੋ ਬੰਧਨ, ਵੇਖੋ ਏਕ ਨਿਹਾਲੀਏ। ਕਰਮ ਕਰੇ ਤਾਂ ਬੰਧਾ, ਨਹਿ ਕਰੇ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰ ਪ੍ਰਸਾਦ ਸੁਖ ਦੁਖ ਸਮਝਾਣੇ, ਘਟ ਘਟ ਰਾਮ ਹਿਆਲੀਏ। ਸੰਸਾਰੇ ਮੈਂ ਸਹਿਸਾ ਵਿਆਪੈ, ਅਕਤ ਕਥਾ ਅਗੋਚਰ ਨੀ ਜਾਪੈ, ਜਿਸੇ ਬੁਝਾਏ ਸੋਈ ਬੂਝੈ, ਉਹ ਬਾਲਕ ਵਾਗੀ ਪਾਲੀਐ।

ਕਹੇ ਗਣਤ ਗਣੀਆ ਸਸਾ ਜੀਆ ਕਿਉ ਸੁਖ ਪਾਵਾ ਦੂਆ ਤੀਆ ਨਿਰਮਲ ਏਕ ਨਿਰੰਜਨ ਦਾਤਾ ਗੁਰ ਪੂਰੇ ਤੇ ਪਤ ਪਾਈ ਹੈ ਜੁਗ ਜੁਗ ਵਿਰਲੀ ਗੁਰਮੁਖ ਜਾਤੀ ਸਾਚਾ ਰਬ ਰਹਿਆ ਲਿਵ ਰਾਤੀ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨ ਕਾਈ ਹੈ ਜੀ ਬਿਰਸਾਇਨ ਸਾਚੈ ਰਾਤੀ ਹਰ ਪ੍ਰਭ ਸੰਗੀ ਪਉ ਨਾ ਪਰਾਤੀ ਸ਼ਰਾਵਣ ਸਰੋਤ ਰੱਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਰਖ ਰਖ ਪੈਰ ਧਰੇ ਪਉ ਧਰਨਾ ਜਤ ਕਰ ਦੇਖੋ ਤੇਰੀ ਸਰਨਾ ਦੁਖ ਸੁਖ ਦੇਹ ਤੁਹ ਮਨ ਭਾਵੈ ਤੁਝ ਹੀ ਸਿਉ ਬਣ ਆਈ ਹੈ ਅੰਤ ਕਾਲ ਕੋ ਬੇਲੀ ਨਾਹੀ ਗੁਰਮੁਖ ਜਾਤਾ ਤੁਧ ਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਈ ਹੈ ਮਾਰੂ ਮਹੱਲਾ ਪਹਿਲਾ ਆਦਿ ਜੁਗਾਦੀ ਅਪਰੇ ਅਪਾਰੇ ਆਦਿ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੇ ਤਾੜੀ ਲਾਈ ਹੈ ਕੇਤੜਿਆਂ ਜੁਗ ਧੁੰਦੂ ਕਾਰਾ ਤਾੜੀ ਲਾਈ ਸਿਰਜਣਹਾਰਾ ਸੱਚ ਨਾਮ ਸੱਚੀ ਵਡਿਆਈ ਸਾਚਾ ਤਖਤ ਵਡਾਈ ਹੈ ਸਤਿਯੁਗ ਸਤਸੰਤੋਖ ਸਰੀਰਾ ਗੁਰ ਕਾ ਸ਼ਬਦ ਮੰਨੇ ਸੋ ਸੂਰਾ ਸਾਚੀ ਦਰਗਾਹ ਸਾਚ ਨਿਵਾਸਾ ਮਾਨਾ ਹੁਕਮ ਰਜਾਈ ਹੈ ਸਤਿਯੁਗ ਸਾਚ ਕਹ ਸਭ ਕੋਈ ਸੱਚ ਵਰਤਾ ਸਾਚਾ ਸੋਈ ਮਾਨ ਮੁਖ ਸਾਚ ਭਰਮ ਭੋ ਪੰਜਨ ਗੁਰਮੁਖ ਸੱਚ ਸਿਖਾਈ ਹੈ ਤ੍ਰੇਤ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਦਾ ਸੂਕੀ ਗੁਰਮੁਖ ਹੋਵਾ ਸੋ ਸਾਚ ਵਖਾਣਾ ਮਨਮੁਖ ਪਚਾ ਅਵਾਈ ਹੈ ਮਨਮੁਖ ਕਦੇ ਨ ਦਰਗਾ ਸੀਜਾ ਬਿਨ ਸ਼ਬਦ ਕੋ ਅੰਤਰ ਰੀਜਾ ਬਾਧੇ ਆਵੈ ਬਾਧੇ ਜਾਵਹ ਸੋ ਜੀ ਬੂਝ ਨ ਕਾਈ ਹੈ ਦਇਆ ਦੁਆਪਰ ਅੱਧੀ ਹੋਈ ਗੁਰਮੁਖ ਵਿਰਲਾ ਚੀਨਾ ਕੋਈ ਦੁਇ ਭਗ ਧਰਮ ਧਰੇ ਧਰਨੀ ਤਰ ਗੁਰਮੁਖ ਸਾਚ ਤਥਾਈ ਹੈ ਸਾਚੇ ਧਰ ਰਾਜੇ ਧਰਮ ਕਰਹ ਪਰਥਾਏ ਆਸਾ ਬੰਦੇ ਦਾਨ ਕਰਾਏ ਰਾਮ ਨਾਮ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦ ਮੁਕਤ ਨਾ ਹੋਈ ਪਰਪੰਚ ਕਰ ਪਰਮਾਈ ਹੈ ਮਾਇਆ ਮਮਤਾ ਛੋਟੀ ਨਾ ਜਾਈ ਸੋ ਸੇ ਛੂਟੇ ਸਚਕਾਰ ਕਮਾਈ ਐਨਸ ਭਗਤ ਰਤੇ ਵਿਚਾਰੀ ਠਾਕੁਰ ਸੋਭਨ ਆਈ ਹੈ ਇੱਕ ਜਪ ਤਪ ਕਰ ਕਰ ਤੀਰਥ ਨਾਵਾ ਜਿਉਂ ਤੁਧ ਪਾਵਾ ਤਵ ਚਲਾਵਾਏ ਬਿਨ ਪੇ ਬਿਨ ਗੁਰ ਪੂਰੇ ਕਿਨ ਹੱਠ ਨਿਗ੍ਰਹਿ ਅਪਤੀਜ ਨ ਪੀਜਾਏ ਬਿਨ ਹਾਰ ਗੁਰ ਕਿਨ ਪਤ ਪਾਈ ਹੈ ਕਲੀ ਕਾਲ ਮੈਂ ਇੱਕ ਕਲ ਰਾਖੀ ਬਿਨ ਗੁਰ ਪੂਰੇ ਕਿਨੈ ਨਾ ਭਾਖੀ ਮਨਮੁਖ ਕੂੜ ਵਰਤ ਵਰਤਾਰਾ ਬਿਨ ਸਤਿਗੁਰ ਪਰਮ ਨਾ ਜਾਈ ਹੈ ਸਤਿਗੁਰ ਵੇ ਪਰਵਾਹ ਸਿਰੰਦਾ ਨਾ ਜਮ ਕਾਣ ਨਾ ਛੰਦਾ ਬੰਦਾ ਜੋ ਤਿਸ ਸੇਵੇ ਸੋ ਅਵਨਸੀ ਨਾ ਤਿਸ ਕਾਲ ਸੰਤਾਈ ਹੈ ਗੁਰਮੈ ਆਪ ਰੱਖਿਆ ਕਰਤਾਰੇ ਗੁਰਮੁਖ ਕੋਟਿ ਸੰਖ ਉਧਾਰੇ ਸਰਬ ਜੀਆਂ ਜਗ ਜੀਵਨ ਦਾਤਾ ਨਿਰਭਉ ਮੈਲ ਨ ਕਾਈ ਹੈ ਸਗਲੇ ਜਾਚਹ ਗੁਰ ਭੰਡਾਰੀ ਆਪ ਨਿਰੰਜਨ ਲਾਖੇ ਅਪਾਰੀ ਨਾਨਕ ਸਾਚ ਕਹਿ ਪ੍ਰਭ ਜਾਚਹ ਮੈਂ ਦੀਜੈ ਸਾਚ ਰਜਾਈ ਹੈ ਮਾਰੂ ਮਹੱਲਾ ਪਹਿਲਾ ਸਾਚੈ ਮੇਲੇ ਸ਼ਬਦ ਮਿਲਾਏ ਜਾਤ ਸਪਾਣਾ ਸਹਿਜ ਸਮਾਏ ਤ੍ਰਿਪਵਨ ਜੋਤ ਧਰੀ ਪਰਮੇਸ਼ਰ ਔਰ ਨਾ ਦੂਜਾ ਭਾਈ ਹੈ ਜਿਸ ਕੇ ਚਾਕ

ਦਿੰਦੇ ਤੋਟ ਨ ਆਵੈ ਸੱਚ, ਲੈ ਲੈ ਮੁੱਕਰ ਪਾਉਂਦੇ ਕੱਚ, ਮੂਲ ਨ ਬੂਝੈ ਸੱਚ ਨ ਰੀਜੈ, ਦੂਜਾ ਪਰਮ ਭੁਲਾਈ ਹੈ। ਗੁਰਮੁਖ ਜਾਗ ਰਹੇ ਦਿਨ ਰਾਤੀ, ਸੱਚੇ ਕੀ ਲਿਵ ਗੁਰਮਤ ਜਾਤੀ, ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ। ਕੂੜੇ ਆਵੈ ਕੂੜੇ ਜਾਵੈ, ਕੂੜੇ ਰਾਤੀ ਕੂੜ ਕਮਾਵੈ, ਸ਼ਬਦ ਮਿਲੈ ਸੇ ਦਰਗਹਿ ਪੈਥੇ, ਗੁਰਮੁਖ ਸੁਰਤ ਸਮਾਈ ਹੈ। ਕੂੜ ਮੁੱਠੀ ਠੱਗੀ ਠਗਵਾੜੀ, ਜੋ ਵਾੜੀ ਉਜਾੜ ਉਜਾੜੀ, ਨਾਮ ਬਿਨਾਂ ਕੇ ਸਾਧ ਨ ਲਾਗੈ, ਹਰ ਬਿਸਰਿਆ ਦੁਖ ਪਾਈ ਹੈ। ਭੋਜਨ ਸਾਚ ਮਿਲੇ ਅਘਾਈ, ਨਾਮ ਰਤਨ ਸਾਚੀ ਵਡਿਆਈ, ਜਿਨੈ ਆਪ ਪਛਾਣ ਸੋਈ, ਜੋਤੀ ਜੋਤ ਮਿਲਾਈ ਹੈ। ਨਾਵੋਂ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨ ਜਾਏ, ਭਜ ਭਜ ਮੋਏ ਅਚੇਤ ਨ ਚੇਤਾ ਹੈ, ਜਿਗਰ ਭਰ ਲਦਾਈ ਹੈ। ਬਿਨ ਬਾਦ ਬਿਰੁੱਧ ਕੋਈ ਨਾਹੀ, ਮੈਂ ਦੇਖਾ ਲਿਓ ਤੇ ਸਾਲਾਹੀ, ਮਨ ਤਨ ਅਰਪ ਮਿਲੇ ਜਗ ਜੀਵਨ ਨਿਰਭਉ, ਹਰ ਸੁਭ ਬਣਤ ਬਣਾਈ ਹੈ। ਪ੍ਰਭ ਕੀ ਗਤ ਮਿਤ ਕੋਈ ਨਾ ਪਾਵੈ, ਜੇ ਕੋ ਵੱਡਾ ਕਹਾਏ ਵੱਡਾਈ ਖਾਵੈ, ਸੱਚੇ ਸਾਹਿਬ ਤੋਟ ਨ ਦਾਤੀ, ਸਗਲੀ ਤਿਨ ਉਪਾਈ ਹੈ। ਵੱਡੀ ਵਡਿਆਈ ਵੇ ਪਰਵਾਹੇ, ਆਪ ਉਪਾਹੇ ਦਾਨ ਸਮਾਹੇ, ਆਪ ਦਿਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ। ਇੱਕ ਸੋਗੀ ਇੱਕ ਰੋਗ ਵਿਆਪੇ, ਜੋ ਕਿਸ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀਮਤ ਪੂਰੀ, ਅਣਹਦ ਸ਼ਬਦ ਲਿਖਾਈ ਹੈ। ਇੱਕ ਨਾਂਗੇ ਭੂਖੇ ਭਵਹਿ ਭਵਾਏ, ਇੱਕ ਹੱਠ ਕਰ ਮਰਨ ਕੀਮਤ ਪਾਏ, ਗਤ ਅਵਗਤ ਕੀ ਸਾਰ ਨ ਜਾਣ, ਬੂਝੈ ਸ਼ਬਦ ਕਮਾਈ ਹੈ। ਇੱਕ ਤੀਰਥ ਨਾਵੈ ਅੰਨ ਨ ਖਾਵੈ, ਇੱਕ ਅਗਨ ਜਲਾਵੈ ਦੇਹ ਕਪਾਵੈ, ਰਾਮ ਨਾਮ ਪਿੰਨ ਮੁਕਤ ਨਾ ਹੋਈ, ਕਿਤ ਬਿਦ ਪਾਰ ਲੰਘਾਈ ਹੈ। ਗੁਰਮਤਿ ਛੋਟੈ ਉੱਜੜ ਜਾਈ, ਮਨਮੁਖ ਰਾਮ ਨ ਜਪਾ ਅਵਾਈ, ਪਚ ਪਚ ਬੂਢੈ ਕੂੜ ਕਮਾਵੈ, ਕੂੜ ਕਾਲ ਬਹਿ ਰਾਈ ਹੈ। ਹੁਕਮੇ ਆਵੈ ਹੁਕਮੇ ਜਾਵੈ, ਬੂਝੈ ਹੁਕਮ ਸੋ ਸਾਚ ਸਮਾਵੈ, ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ। ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਆਪੇ ਹੈ ਜਿਨ ਆਪੇ ਆਪ ਉਪਾਏ ਪਛਾਤਾ, ਆਪੇ ਸਤਿਗੁਰ ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ। ਆਪੇ ਨੇੜਾ ਨਾਹੀ ਦੂਰੇ, ਬੂਝੈ ਗੁਰਮੁਖ ਸੇ ਜਨ ਪੂਰੇ, ਤਿਨ ਕੀ ਸੰਗਤ ਅਹਿਨਸ ਲਾਹਾ, ਗੁਰ ਸੰਗਤ ਇਹ ਵਡਾਈ ਹੈ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵਾ ਰਸਨ ਰਸੇਰੇ, ਉਸਤਤ ਕਰਹ ਪਰ ਹਰ ਦੁਖ ਦਾਲਦ, ਜਿਸ ਨਾਹੀ ਚਿੰਤ ਪਰਾਈ ਹੈ। ਉਹ ਜਾਗਤ ਰਹਿ ਨ ਸੂਤੇ ਦਿਸਾ, ਸੰਗਤ ਕੁਲ ਤਾਰੇ ਸਾਚ ਪਰੀਸਾ, ਕਲਮਲ ਮੈਲ ਨਾਹੀ ਤੇ ਨਿਰਮਲ, ਉਹ ਰਾਹ ਭਗਤ ਲਿਵਲਾਈ ਹੈ। ਬੂਝੋ ਹਰ ਜਨ ਸਤਿਗੁਰ ਬਾਣੀ, ਇਹ ਜੋਬਣ ਸਾਸਹ ਦੇਹ ਪੁਰਾਣੀ, ਅੱਜ ਕਾਲ ਮਰ ਜਾਈਐ ਪ੍ਰਾਣੀ, ਹਰ ਜਪ ਜਪ ਹਿਰਦੈ ਧਿਆਈ ਹੈ। ਛੋਟੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲੂ ਸ਼ਹਾੜਾ, ਸਾਕਤ ਕੂੜ ਪਚੈ ਮਨ ਹਉਮੈ, ਦੁਹਮਾਰਗ ਪਚੈ ਪਚਾਈ ਹੈ। ਛੋਟੋ ਨਿੰਦਾ ਤਤ ਪਰਾਈ, ਪੜ ਪੜ ਦਜੈ ਸਾਂਤ ਨ ਆਈ, ਮਿਲ ਸਤ ਸੰਗਤ ਨਾਮ ਸਲਾਹੋ, ਆਤਮ ਰਾਮ ਸਿਖਾਈ ਹੈ। ਛੋਡੋ ਕਾਮ ਕ੍ਰੋਧ ਵਰਿਆਈ, ਹਮੈ ਤੰਦ ਛੋਡੋ ਲਪਟਾਈ, ਸਤਿਗੁਰ ਸਰਨ ਪਰੋ ਤਾਂ ਉਬਰੋ, ਇਉਂ ਤਰੀਆ ਭਵ ਜਲ ਭਾਈ ਹੈ। ਆਗੈ ਬੇਮਲ ਨਦੀ ਅਗਨ ਬਿਖ ਚੇਲਾ, ਤਿੱਥਾ ਅਵਰ ਨ ਕੋਈ ਜੀਉ ਅਕੇਲਾ, ਪੜ ਪੜ ਅਗਨ ਸਾਗਰ ਤੇ ਲਹਿਰੀ, ਪੜ ਦੱਛੈ ਮਨਮੁਖ ਤਾਈ ਹੈ। ਗੁਰਪੈ ਮੁਕਤ ਦਾਨ ਦੇ ਪਾਣ, ਜਿਨ ਪਾਇਆ ਸੋਈ ਬਿਦ ਜਾਣ, ਜਿਨ ਪਾਇਆ ਤਿਨ ਪੂਛੋ ਪਹਾਈ, ਸੁਖ ਸਤਿਗੁਰ ਸੇਵ ਕਮਾਈ ਹੈ। ਗੁਰਬਿਨ ਉਰਜ ਮਰੈ ਬੇਕਾਰਾ, ਜਮ ਸਿਰ ਮਾਰੇ ਕਰੇ ਖੁਆਰਾ, ਬਾਧੇ ਮੁਕਤ ਨਾਹੀ ਨਰ ਨਿੰਦਕ, ਡੂਬੈ ਨਿੰਦ ਪਰਾਈ ਹੈ। ਬੋਲੋ ਸਾਚ ਪਛਾਣੋ ਅੰਦਰ, ਦੂਰ ਨਾਹੀ ਦੇਖੋ ਕਰਨ ਅੰਦਰ, ਵਿਘਨ ਨਾਹੀ ਗੁਰਮੁਖ ਤਰਤਾਰੀ, ਇਉਂ ਭਵ ਜਲ ਪਾਰ ਲੰਘਾਈ ਹੈ।

ਆਈ ਹੈ। ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹਾ ਸਚਿਆਰਾ। ਸਾਕਤ ਕੂੜੇ ਬੰਦ ਭਵਾਈਐ, ਮਰ ਜਨਮ ਆਈ ਜਾਈ ਹੈ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਉਹ ਬੈਸੇ ਤਖਤ ਸੋ ਸ਼ਬਦ ਵਿਚਾਰੇ। ਤਤ ਲਹ ਅੰਤਰਗਤ ਜਾਣੈ, ਸਤਸੰਗਤ ਸਾਚ ਵਡਾਈ ਹੈ। ਆਪ ਤਰੈ ਜਨ ਪਿਤਰਾ ਤਾਰੇ, ਸੰਗਤ ਮੁਕਤ ਸੁ ਭਾਰ ਉਤਾਰੇ। ਨਾਨਕ ਤਿਸ ਕਾ ਲਾਲਾ ਗੁਲਾ, ਜਿਨ ਗੁਰਮੁਖ ਹਰਿ ਬੁਲਾਈ ਹੈ। ਮਾਰੂ ਮਹੱਲਾ ਪਹਿਲਾ, ਕੇਤੇ ਜੁਗ ਵਰਤੇ ਗੋਬਾ।

ਤਿਸ ਭਵਤ ਵਚ ਲਾਏ ਤਿਸ ਸ੍ਰੀ ਕਨ ਦਿਸੈ ਕੋਈ ਆਪੇ ਅਪਰੇ ਪਾਰਾ ਹੇ ਗੁਪਤੇ ਬੁਝੋ ਜੁਗ ਚਤਵਾਰੇ ਘਟ ਘਟ ਵਰਤਾ ਉਦਰਮ ਅਝਾਰੇ ਜੁਗ ਜੁਗ ਏਕਾ ਏਕੀ ਵਰਤਾ ਕੋਈ ਬੁਝ ਗੁਰ ਵਿਚਾਰਾ ਹੇ ਬਿੰਦ ਰਗਤ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮੈਲੀ ਹੁਰ ਮਾਇਆ ਮੋਹ ਪਸਾਰਾ ਹੇ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣਾ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਦਰ ਮਝਾਰਾ ਹੇ ਚਾਰ ਪਦਾਰਥ ਲੈ ਜਗਾਇਆ ਸਿਵ ਸ਼ਕਤੀ ਕਰ ਵਸਾ ਪਾਇਆ ਇੱਕ ਵਿਸਾਰੇ ਤਾ ਪਿੜ ਹਾਰੇ ਅੰਦਲਾ ਨਾਮ ਵਿਸਾਰਾ ਹੇ ਬਾਲਕ ਮਰ ਬਾਲਕ ਕੀ ਲੀਲਾ ਕਹਿ ਕਰੋ ਵਾ ਬਾਲ ਰੰਗੀਲਾ ਜਿਸ ਕਾ ਸਾਸ ਉਤ ਨਹੀਂ।

ਚਾਹੇ ਕਾਲੀ ਹੁਫਣ ਧੌਲੇ ਆਏ ਬਿਨ ਨਾਵਾ ਗਥ ਗਿਆ ਗਵਾਏ ਦੁਰਮਤ ਅੰਦਲਾ ਬਿਨ ਸਬਨਾਸ ਮੁੱਠ ਰੋਏ ਪੁਕਾਰਾ ਹੇ ਆਪ ਵਿਚਾਰ ਨ ਰੋਵੈ ਕੋਈ ਸਤਿਗੁਰ ਮਿਲੈ ਤਾਂ ਸੋਜੀ ਹੋਈ ਬਿਨ ਗੁਰ ਬਜਰ ਕਪਾਟ ਨ ਖੁੱਲਾ ਸ਼ਬਦ ਮਿਲਨ ਨਿਸਤਾਰਾ ਹੇ ਬਿਰਧ ਪਿਆ ਤਨ ਸ਼ਿਜੈ ਦੇਹੀ ਰਾਮ ਨਾ ਜਪੈ ਅੰਤ ਸਨੇਹੀ ਨਾਮ ਵਿਸਾਰ ਚੱਲੈ ਮਹਾਂਕਾਲੈ ਦਰਗਹਿ ਝੂਠ ਖੁਆਰਾ ਹੇ ਨਾਮ ਵਿਸਾਰ ਚੱਲੈ ਕੂੜਿਆਰੋ ਆਵਤ ਜਾਤ ਪੜੇ ਸਿਰ ਸ਼ਾਰੋ ਸਹੁਰੜੇ ਕਰ ਵਾਸ ਨ ਪਾਏ ਪਈ ਅੜੈ ਸਿਰ ਮਾਰਾ ਹੇ ਖਾਜਾ ਪਹਿਜੈ ਰਲੀ ਕਰੀਜਾ ਬਿਨ ਅਬ ਭਗਤੀ ਬਾਤ ਮਰੀਜਾ ਸਾਰੇ ਅਫਸਰ ਕੀ ਸਰ ਨ ਜਾਣ ਜਮ ਮਾਰੇ ਕਿਆ ਚਾਰਾ ਹੇ ਪਰ ਵਿਰਤੀ ਨਰ ਵਿਰਤ ਪਛਾਣ ਗੁਰ ਕਾ ਸੰਗ ਸ਼ਬਦ ਕਰ ਜਾਣ ਕਿਸੇ ਮੰਦਾ ਆਖ ਨ ਚੱਲਾ ਸੱਚ ਖਰਾ ਸਚਿਆਰਾ ਹੇ ਸਾਚ ਬਿਨਾ ਦਰ ਸਿਜੈ ਨ ਕੋਈ ਸਾਚ ਸ਼ਬਦ ਪੈ ਜੈ ਪਤ ਹੋਈ ਆਪੇ ਬਖਸ਼ ਲੈ ਤਿਸ ਪਾਵਾ ਹਉਮੈ ਗਰਭ ਨਿਵਾਰਾ ਹੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਨਿਤਨਿਮ ਦੇ ਰੂਪ ਵਿੱਚ ਚੱਲ ਰਹੇ ਸ੍ਰੀ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਇਹਨਾਂ ਦਾ ਰਾਗੀ ਜਥਾ ਜਿਨ੍ਹਾਂ ਦਾ ਆਖਰੀ ਵੀਕ ਹੈ ਆਪਣੇ ਕੋਲ। ਸੰਡੇ ਤੱਕ ਇਹਨਾਂ ਨੇ ਡਿਊਟੀ ਕਰਨੀ ਹੈ, ਸੋਮਵਾਰ ਨੂੰ ਇਹਨਾਂ ਦੀ ਫਲਾਈਟ ਹੈ। ਬਾਬਾ ਜੀ ਨੇ ਅਤੇ ਇਹਨਾਂ ਦੇ ਜਥੇ ਨੇ ਬਹੁਤ ਵਧੀਆ 6 ਮਹੀਨੇ ਗੁਰੂ ਪੰਥ ਦੀ ਸੰਗਤ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਅੱਗੇ ਤੋਂ ਵੀ ਆਪਣੇ ਚਰਨਾਂ ਦੀ ਸੇਵਾ ਕਰਨ ਦਾ, ਸੰਗਤਾਂ ਦੀ ਸੇਵਾ ਕਰਨ ਦਾ ਸਤਿਗੁਰੂ ਫਿਰ ਮੌਕਾ ਪ੍ਰਦਾਨ ਕਰਨ। ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦਾ ਕੀਰਤਨ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਵਾਹਿਗੁਰੂ।
1: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨਾ ਸੁਰਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੋਂ ਦਿਆ ਖੈਲਾ ਕਰੋੜ, ਸੱਚੇ ਸਵਤਾਨ ਸੱਚੇ ਸਭਜੋਰ।

ਹੀ ਸਜਣੇ ਬੜੈ ਚੁਣਵਾ ਕੜੇ ਜਜਮਾਲਿਆ ਥਾਉ ਨਾ ਪੈਨ ਕੁੜਿਆਰ ਮੋਹਕਾਲੇ ਦੁਜਗ ਚਾਲਿਆ ਤੇਰਾ ਨਾਏ ਰਤੇ ਸਿਜਣ ਗਏ ਹਾਰ ਕਿਸ ਠੱਗਣ ਵਾਲਿਆ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਫਿਰ ਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਨਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ

ਪਹਿਲਾ ਪਹਿਲਾ ਭੈ ਵਿੱਚ ਪਾਉਣਾ ਹੈ ਸਦਵਾਉ ਭੈ ਵਿੱਚ ਚੱਲੇ ਲਖ ਦਰਿਆਉ ਭੈ ਵਿੱਚ ਅਗਨ ਕੱਢੇ ਵਿਕਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅੰਤ ਕੋ ਕਰੋੜੀ ਚਲਤ ਨਾਂਤ ਭੈ ਵਿੱਚ ਸਿੱਧ ਬੁੱਧ ਸਰਨਾਥ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਜੋਤ ਮਹਾਂਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲੇ

0: ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖਿਆ ਲੋਕ ਹੱਸੈ ਕਰ ਜਾਏ।

ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹਾ ਪੰਖੀ ਪਾਉਂਦੀਆਂ ਲੈ ਨਸਾਹਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨਚੈ ਸਭ ਕੋਏ ਨੱਚ ਨੱਚ ਹੱਸੈ ਚਲੈ ਸੇ ਰੋਏ ਉੱਡ

ਪਹਿਲਾ ਮੁਸਲਮਾਨਾ ਸਿਵ ਸਰੀਰ ਭੜਪੜ ਕਰੇ ਵਿਚਾਰ ਬੰਦੇ ਸੇਜੇ ਭਵ ਚ ਬੰਦੀ ਵੇਖਣ ਕੋ ਦੇਦਾ ਹਿੰਦੂ ਸਲਾ ਇਸਲਾ ਅੰਦਰ ਸੰਰੂਪ ਅਪਾਰ ਤੀਰਥ ਨਾਵਾਰ ਜਾ ਪੂਜਾ ਕਰਵਾਸ ਬੇਕਾਰ ਜੋਗੀ ਸੁਣ ਤੇ ਹਮਨ ਜੇ ਤੇਲ।

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਹੋਰ ਕੇ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਜਿਤ ਲਾਇਆ।

ਵਿੱਚ ਮੋਆ, ਹੂੰ ਵਿੱਚ ਦਿੱਤਾ, ਹੂੰ ਵਿੱਚ ਲਿਆ, ਹੂੰ ਵਿੱਚ ਖੱਟਿਆ, ਹੂੰ ਵਿੱਚ ਗਿਆ, ਹੂੰ ਵਿੱਚ ਸਚਿਆਰ ਕੁੜਿਆਰ, ਹੂੰ ਵਿੱਚ ਪਾਪ ਪੁੰਨ ਵਿਚਾਰ, ਹੂੰ ਵਿੱਚ ਨਰਕ ਸੁਰਗ ਅਵਤਾਰ, ਹੂੰ ਵਿੱਚ ਹੱਸੈ, ਹੂੰ ਵਿੱਚ ਰੋਵੈ, ਹੂੰ ਵਿੱਚ ਭਰੀਐ, ਹੂੰ ਵਿੱਚ ਧੋਵੈ, ਹੂੰ ਵਿੱਚ ਜਾਤੀ ਜਿਨਸੀ ਖੋਵੈ।

ਲਖ ਤਪ ਉੱਪਰ ਤੀਰਥਾਂ ਸਹਿਜ ਯੋਗ ਵਿਵਾਨ, ਲਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਣ, ਜਿਨ ਕਰਤਾ ਕਰਨਾ ਕੀ।

ਬਸਤਰ ਨਾ ਪਹਿਰੈ ਐਨਸ ਕਹਿਰੈ ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੈ ਪਤ ਗਵਾਈ ਵਿਣ ਨਾ ਵੈ ਕਿਸ ਥਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪੁਸ਼ਤਾਣੀ ਸਤਿਗੁਰੂ।

ਪ੍ਰਾਪਤ ਹੋਏ। ਨਾਨਕ ਪਾਹੇ ਬਾਦਾ ਕੂਰੇ ਰੰਗ ਨਾ ਸੋਏ, ਭੈ ਵਿੱਚ ਖੁੰਬ ਚੜਾਈ ਐਸਨ ਪਾਉ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ

ਅੰਧੀ ਰਹਿਤ ਗਿਆਨ ਵਿਹੋਣੀ ਪਾਹੀ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁੰਜੇ ਸੰਜੇ ਕਰੇ ਬਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ। ਜਤੀ ਸਦਾਵੇ ਜੁਗਤ ਨ ਜਾਣੇ ਛੱਡ ਬਹਿ ਕਾਰੋਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ, ਪਤ

0: ਕਰਤ ਕਰਤਵਾਉ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਏ ਸਾਧੁ ਗੁਰਾ ਸੰਤੋਖਾ ਧਰਮ ਅਗੇ ਰਥਵਾਉ ਤ੍ਰਿਤੇ ਰਥ ਜਤੇ ਕਾ ਜੋਰ ਅਗੇ ਰਥਵਾਉ ਦੁਆਪਰ ਰਥ ਪੇਕਾ ਸਤ ਅਗੇ ਰਥਵਾਉ ਕਾਲ ਜੁਗ ਰਥ ਅਗਨ ਕਾ ਕੂੜ ਅਗੇ ਰਥਵਾਉ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸਚ ਮੈਂ ਛੇ ਸਾਜ ਰਹੀ ਸਭ ਕੋ ਸਤ ਸਮਾਵੇ ਰੇ ਕਹਿ ਦਿਆ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਿਆ ਪ੍ਰਾਸ਼ਤ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ

ਸ਼੍ਰੋਮਣੀ ਸਤਿਗੁਰੂ ਬੇਟਾ ਮਹਾਰਾਜ ਤੇ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਦੀਆਂ ਨੇ ਤ੍ਰਿਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬ ਸਿਮਣ ਜਾ ਰਿਹਾ।

ਨਿਰਾਸ਼ਾ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮਨਾ ਵੈ ਪਤ ਮਿੱਠ ਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ।

ਬਗਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲ ਮਾਲਾ ਤਿਲਕ ਲਾਟੰਗ ਦੋਇ ਧੋਤੀ।

ਕੱਪੜ ਸੁਹਾਵਣਾ, ਛੜ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਪਾਵਦੇ ਰਹਿ ਪੀੜੇ ਅੱਗੇ ਜਾਵਣਾ, ਨੰਗਾ ਦੋ ਜਗ ਝਾਲਿਆ ਦਿਸਾ ਖਰਾ ਡਰਾਵਣਾ।

0: ਪਹਿਲਾ ਦਿਆਕ ਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀ ਕਾ ਹੈ ਤਾਂ ਪੰਡੇ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜੋ ਗਿਲ ਚੱਲੇ ਪਾਏ ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥੀਆ ਉਹ ਮੋਆ ਉਹ ਚੜ ਪਿਆ ਵੇਤਾ ਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ

0: ਤਗ ਨਾ ਤੂੜ ਸਪੂਤ ਮਹਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ। ਤਗ ਨ ਪੈਰੀ ਤਗ ਨ ਹੱਥੀ, ਤਗ ਨ ਜੇਵਾ ਤਗ ਨ ਅੱਖੀ, ਵਿਤੱਗਾ ਆਪੇ ਵੱਤੇ ਵੜਤਾ।

ਸਾਹਿਬ ਦਿਆਲ ਕਿਰਪਾ ਕਰੇ ਤਾਂ ਸਹਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਉਸਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋ ਕਰੇ।

ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਛ ਧਾਲੇ ਪੂਜ ਹੈ ਪੁਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟ

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਖੀ ਜੀਆਂ ਬਾਜ ਨ ਕੋਈ ਪਹਿਲਾ ਪਾਣੀ ਜੀਓ ਹੈ ਜਿਥ ਰਿਆ ਸਭ ਕੋਏ ਸੂਤਕ।

0: ਅੱਗੇ ਰੱਖਣ ਕੋਈ ਨਾ ਪਿਟਿਓ ਜਾਏ ਸੁੱਚਾ ਹੋਏ ਕਿ ਜੀਵਿਆ ਲੱਗਾ ਪੜਨ ਸਲੋਕ ਕੋ ਹੱਥੀ ਜਾਏ ਸੁੱਟਿਆ ਕਿਸੇ ਲੱਗਾ ਦੋਕ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਾ ਹੋਆ ਪਾਪ ਵਿਤ ਪਾਪੀ ਸੂ ਤਨ ਗੱਡੀਆਂ ਤੁੱਕਾਂ ਪਾਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨਾਂ ਵੈਰਸ ਖਾਈ ਨਾਨਕੀ ਵੇ ਜਾਣੀਐ ਤਿਤ ਮੁਖ ਤੁੱਕਾ ਪਾਈ ਮਹੱਲਾ ਪਹਿਲਾ
1: ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵਿਆਹੋ

ਥੋੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਗਾਲੀਐ ਮੰਦਾ ਮੂਹ ਨੱਕੀ ਚਈ ਦੇ ਲੰਮੀ ਨੰਦ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਡਾਲੀਐ ਕਿਛਲਾ ਹੀ ਉੱਪਰ ਕਾਲੀਐ ਕਿਛਲਾ ਹੀ ਉੱਪਰ ਕਾਲੀਐ।

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ। ਇੱਕ ਨੇ ਦੁੱਧ ਸਮਾਈ ਹੈ ਇੱਕ ਝੁੱਲੇ ਰਹਿਣ ਚੜੇ, ਇੱਕ ਨੇ ਹਾਲੀ ਪੈਸਮ ਨਿੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰ।

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਾ ਵਿਤਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ ਆਪਣੇ, ਪੰਥ ਦੇ ਸਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ। ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ, ਆਪ ਜੀ ਦੇ ਹੁਕਮ ਅੰਦਰ ਪਿਛਲਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ ਹੈ ਪਾਤਸ਼ਾਹ ਜੀਓ, ਅੱਜ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਓ ਪਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ ਦੇ ਮਹਾਂਵਾਕਾਂ ਅਨੁਸਾਰ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਪਾਤਸ਼ਾਹ ਜੀ। ਆਪ ਜੀ ਨੇ ਕਿਰਪਾ ਕਰਨੀ, ਆਉਣ ਵਾਲਾ ਸਮਾਂ ਸਮੂਹ ਸੰਗਤਾਂ ਵਾਸਤੇ ਖੁਸ਼ੀਆਂ ਅਤੇ ਖੇੜਿਆਂ ਭਰਿਆ ਬਤੀਤ ਕਰਾਉਣਾ, ਸਮੂਹ ਸੰਗਤਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ ਪਾਤਸ਼ਾਹ ਜੀਓ। ਅੱਜ ਦੇ ਦਿਨ ਪਾਤਸ਼ਾਹ ਜੀਓ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਸੀ। ਪਾਤਸ਼ਾਹ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਅਤੇ ਸਾਵਣ ਦੇ ਮਹੀਨੇ ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਸੱਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ, ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਕਾਕਾ ਪ੍ਰਦੀਪ ਸਿੰਘ ਵੱਲੋਂ ਇਮਤਿਹਾਨਾਂ ਦੀ ਸਫਲਤਾ ਨੂੰ ਮੁੱਖ ਰੱਖਦਿਆਂ ਅਰਦਾਸ ਬੇਨਤੀ ਹੈ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ,
ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ, ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

दिवस मुहूर्त भले जिस को नदर करे।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵਿਸਾਹ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਧੰਨ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੋ ਧਰਮ ਨਿਆਏ ਰਾਮ ਹਰ ਰੰਗ ਅਖਾੜਾ ਪਾਏ ਓਨ ਮੇਰੇ ਲਾਲ ਜੀਉ ਆਵਣ ਜਾਣ ਸਭਾਏ ਰਾਮ ਹਰ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੋ ਧਰਮ ਨਿਆਏ ਰਾਮ ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਉ ਆਵਣ ਜਾਣ ਸਭਾਏ ਰਾਮ ਆਵਣ ਤਾਂ ਜਾਣਾ ਤਿਨੈ ਕੀਆ ਜਿਨ ਮੇਦਨ ਸਿਰਜੀਆ ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ ਇੱਕ ਭਰਮ ਭੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣ ਤੂੰ ਸਭ ਮੈਂ ਰਿਹਾ ਸਮਾਏ ਸੱਚ ਕਹਿ ਨਾਨਕ ਸੁਣੋ ਸੰਤੋ

ਲਾਲ ਜੀਉ ਹਰ ਹਰ ਨਾਮ ਅਰਾਧੇ ਰਾਮ ਕਰ ਸੇਵਾ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗ ਸਾਧੇ ਰਾਮ ਮਾਰਗ ਬਿਖੜਾ ਸਾਧ ਗੁਰਮੁਖ ਹਰ ਦਰਗਾਹ ਸ਼ੋਭਾ ਪਾਈਐ।

ਚਰਨਾਂ ਦੇ ਨਾਲ ਲੱਗ ਗਈ। ਚਰਨ ਕਮਲ ਸਿਉ ਪਿਆਰ, ਮਨ ਤੇ ਤਨ ਸੱਚ ਦੇ ਰੰਗ ਦੇ ਵਿੱਚ ਰੱਤਿਆ ਗਿਆ ਹੈ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕ ਨਾਮ ਜੀਵਨ ਦਾ ਆਸਰਾ ਬਣ ਗਿਆ ਹੈ। ਜੀਵਨ ਦੇ ਵਿੱਚੋਂ ਜਿਹੜੀ ਭਟਕਣਾ ਹੈ ਉਹ ਸਮਾਪਤ ਹੋ ਚੁੱਕੀ ਹੈ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ, ਜਿਹੜੇ ਵਿਖਿਆ ਦੇ ਕੂੜੇ ਰੰਗ ਸੀ ਹੁਣ ਉਹ ਸਵਾਹ ਨਜ਼ਰ ਆਉਣ ਲੱਗ ਪਏ। ਜਿਹੜੇ ਰੰਗ ਅੱਗੇ ਬੜੇ ਮਨ ਨੂੰ ਲੁਭਾਉਂਦੇ ਸਨ, ਸਤਿਗੁਰੂ ਮਹਾਰਾਜ ਨੇ ਸਾਉਣ ਦੇ ਮਹੀਨੇ ਦਾ ਜਿਹੜਾ ਉਪਦੇਸ਼ ਦਿੱਤਾ ਹੈ, ਇਹ ਜਦੋਂ ਸਾਡੇ ਜੀਵਨ ਦਾ ਆਸਰਾ ਬਣਦਾ ਹੈ ਤੇ ਫਿਰ ਸਾਡਾ ਜਿਹੜਾ ਸਾਉਣ ਦਾ ਮਹੀਨਾ ਹੈ ਉਹ 12 ਮਹੀਨੇ ਹੀ ਚੱਲਦਾ ਹੈ। ਇੱਕ ਤੇ ਮਹੀਨਾ ਹੈ ਵੀ ਬਾਹਰੀ ਤੌਰ ਉੱਤੇ ਕੋਈ ਰੁੱਤ ਬਦਲੀ, ਕੋਈ ਮੌਸਮ ਦੀ ਤਬਦੀਲੀ ਹੋਈ ਤੇ ਸਾਉਣ ਦਾ ਮਹੀਨਾ ਆ ਗਿਆ। ਗੁਰਮਤਿ ਨੇ ਗੱਲ ਕੀਤੀ ਹੈ ਸਾਡੇ ਅੰਦਰ ਦੀ ਤਬਦੀਲੀ ਦੀ, ਸਾਡੇ ਅੰਦਰ ਦੇ ਸੁਭਾਅ ਦੀ। ਤੋ ਸਹੀ ਮਾਨਿਆਂ ਵਿੱਚ ਜਿਵੇਂ ਆਪਾਂ ਪਿੱਛੇ ਪਹਿਲੇ ਜਿਹੜਾ ਸਾਉਣ ਤੋਂ ਪਹਿਲਾ ਅਸਾੜ ਸੀ ਉਹਦੇ ਵਿੱਚ ਬਾਬੇ ਨੇ ਆਖਿਆ ਸੀ, ਅਸਾੜ ਤਪੰਦਾ ਤਿਸ ਲੱਗੇ ਹਰ ਨਾਂ ਨਾ ਜਿੰਨਾ ਪਾਸ। ਗੱਲ ਤੇ ਕੋਈ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਉਣ ਦੇ ਮਹੀਨੇ ਵਿੱਚ ਜਿਹੜੀ ਕਾਮਣੀ ਜੀਵ ਇਸਤਰੀ ਸੀ ਉਹ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਜੋੜਦੀ ਹੈ ਤੇ ਉਹਦੇ ਅੰਦਰ ਇੱਕ ਖੇੜਾ ਆ ਗਿਆ। ਪਰ ਜਿਵੇਂ ਅਸਾੜ ਦਾ ਮਹੀਨਾ ਤਪਦਾ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਤਪਦਾ ਲੱਗਦਾ ਹੈ ਜਿਨ੍ਹਾਂ ਦੇ ਜੀਵਨ ਵਿੱਚ ਰੱਬ ਦਾ ਨਾਂ ਨਹੀਂ ਹੈ। ਜਿਹਦੇ ਕੋਲ ਰੱਬ ਦਾ ਨਾਂ ਹੋਵੇ ਉਹਦਾ ਅਸਾੜ ਦਾ ਮਹੀਨਾ ਤਪਦਾ ਨਹੀਂ ਹੁੰਦਾ, ਉਹ ਵੀ ਕੀ ਹੈ, ਠੰਡਾ ਹੀ ਹੁੰਦਾ ਹੈ, ਸ਼ੀਤਲ ਹੀ ਹੁੰਦਾ ਹੈ। ਤੋ ਗੱਲ ਸਾਧ ਸੰਗਤ ਇੱਥੇ ਬਾਹਰ ਦੇ ਇਨਵਾਇਰਮੈਂਟ ਦੀ ਨਹੀਂ ਹੈ, ਉਹ ਤੇ ਬਦਲਦੇ ਰਹਿੰਦੇ ਨੇ, ਮੌਸਮ ਬਾਹਰ ਦਾ ਚੇਂਜ ਹੁੰਦਾ ਹੈ, ਕਿਸੇ ਮੁਲਕ ਦਾ ਕਿੱਦਾਂ ਦਾ ਵੈਦਰ ਹੈ ਕਿਸੇ ਕਿਸਮ ਦਾ, ਸੋ ਇਹ ਤਬਦੀਲੀਆਂ ਵੈਦਰ ਦੀਆਂ ਸੁਭਾਵਿਕ ਨੇ, ਚੇਂਜ ਹੁੰਦਾ ਰਹਿੰਦਾ ਹੈ। ਤੋ ਖੈਰ ਜਿਹੜੀ ਸਾਉਣ ਦੇ ਮਹੀਨੇ ਦੀ ਵਿਚਾਰ ਸੀ ਆਪਾਂ ਅਗਲੀ ਕਥਾ ਵਿੱਚ ਕਰਾਂਗੇ। ਹੁਣ ਗਿਆਨੀ ਜੀ ਨੇ ਤੁਹਾਡੇ ਨਾਲ ਜਿਹੜਾ ਅੱਜ ਦਾ ਪਾਵਨ ਮੁਖਵਾਕ ਸਾਂਝਾ ਕੀਤਾ ਹੈ, ਇਹ ਰਾਗ ਬਿਹਾਗੜੇ ਦਾ ਸ਼ੰਤ ਹੈ ਜਿਹੜਾ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਬਿਹਾਗੜਾ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਦੀਵੀ ਹੋਂਦ ਵਾਲਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਇੱਕੋ ਹੀ ਹੈ ਪਰਮੇਸ਼ਰ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ, ਹਰ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ। ਮਹਾਰਾਜ ਕਹਿੰਦੇ ਨੇ ਮੇਰੇ ਪਿਆਰੇ, ਮੈਂ ਪ੍ਰਮਾਤਮਾ ਦਾ ਵਾਹਿਗੁਰੂ ਦਾ ਇੱਕ ਤਮਾਸ਼ਾ ਵੇਖਿਆ ਹੈ ਵੀ ਉਹ ਜੋ ਵੀ ਕੁਝ ਕਰਦਾ ਹੈ ਨਾ ਉਹ ਧਰਮ ਦੇ ਅਨੁਸਾਰ ਕਰਦਾ ਹੈ, ਨਿਆਂ ਦੇ ਅਨੁਸਾਰ ਕਰਦਾ ਹੈ। ਰੱਬ ਦੇ ਘਰ ਜਿਹਨੂੰ ਆਪਾਂ ਕਹਿੰਦੇ ਤੇਰੇ ਘਰ ਸਦਾ ਸਦਾ ਹੈ ਨਿਆਉ, ਤੇਰੇ ਘਰ ਦੇ ਵਿੱਚ ਸਦਾ ਨਿਆਂ ਹੈ। ਰੱਬ ਆਪਣੇ ਧਰਮ ਦੇ ਮੁਤਾਬਕ, ਧਰਮ ਦਾ ਅਰਥ ਕੀ ਹੁੰਦਾ ਹੈ, ਧਰਮ ਦਾ ਅਰਥ ਹੈ ਨਿਯਮ, ਤੇ ਜਿਹੜਾ ਉਹਨਾਂ ਨਿਯਮਾਂ ਨੂੰ ਸਮਝ ਲੈਂਦਾ ਹੈ ਉਹਦਾ ਜੀਵਨ ਸੁਖੱਲਾ ਹੋ ਜਾਂਦਾ ਵੀ ਸਾਰਾ ਕੁਝ ਰੱਬ ਦੇ ਹੁਕਮ ਵਿੱਚ, ਉਹਦੇ ਨਿਯਮ ਵਿੱਚ, ਉਹਦੇ ਮਿੱਥੇ ਹੋਏ ਧਰਮ ਵਿੱਚ ਹੋਵੇਗਾ। ਤੋ ਇੱਕ ਤੇ ਧਰਮ ਦੀ ਡੈਫੀਨੇਸ਼ਨ ਸਾਧ ਸੰਗਤ ਇਹ ਹੈ ਵੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਅਸੀਂ ਸਿੱਖ ਧਰਮ ਵਿੱਚ ਹਾਂ, ਕੋਈ ਕਹਿੰਦਾ ਮੈਂ ਮੁਸਲਮਾਨ ਧਰਮ ਵਿੱਚ ਹਾਂ, ਧਰਮ ਦੀ ਡੈਫੀਨੇਸ਼ਨ ਜਿਹੜੀ ਹੈ ਇਸ ਤੋਂ ਪਾਰ ਵੀ ਹੈ। ਤੁਸੀਂ ਬਚਨ ਪੜ੍ਹਦੇ ਹੋ ਆਸਾ ਕੀ ਵਾਰ ਵਿੱਚ, ਵੇਖੋ ਉੱਥੇ ਸਤਿਗੁਰੂ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ। ਵੀ ਜਦੋਂ ਪਰਮੇਸ਼ਰ ਨੇ, ਜਦੋਂ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਸੀ ਤੇ ਧਰਮ ਦਾ ਰਾਜ ਉਹਨੇ ਨਾਲ ਹੀ ਮੁਕਰਰ ਕਰ ਦਿੱਤਾ ਸੀ ਵੀ ਧਰਮ ਦਾ ਰਾਜ ਹੋਵੇਗਾ। ਹੁਣ ਉਸ ਰਾਜ ਵਿੱਚ ਹੁੰਦਾ ਕੀ ਹੈ, ਉੱਥੇ ਸੱਚੇ ਹੀ ਸੱਚ ਨਿਬੜੈ, ਉੱਥੇ ਨਿਬੇੜਾ ਸੱਚ ਦਾ ਹੁੰਦਾ ਹੈ। ਬਾਹਰ ਦੇ ਧਰਮਾਂ ਦੀਆਂ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਨੇ, ਬਾਹਰ ਦੇ ਧਰਮਾਂ ਵਾਲਿਆਂ ਦਾ ਵੱਖਰਾ ਵੱਖਰਾ ਸੁਭਾਅ ਹੈ, ਵੱਖਰੇ ਵੱਖਰੇ ਉਹਨਾਂ ਦੇ ਰਿਚੁਅਲ ਰਿਵਾਜ ਸਾਨੂੰ ਮਿਲ ਜਾਂਦੇ ਨੇ, ਪਰ ਜਿਹੜਾ ਰੱਬ ਦਾ ਧਰਮ ਹੈ ਉਹ ਜੀਵ ਦੇ ਨਾਲ ਲਿਖਿਆ ਗਿਆ ਹੈ। ਨਾਨਕ ਜੀ ਉਪਾਏ ਕਹਿ ਲਿਖ ਨਾਮ ਹੈ ਧਰਮ ਬਹਾਲਿਆ, ਤੇ ਉਹ ਇਕੁਅਲ ਹੈ, ਉਹ ਸਮਾਨ ਹੈ। ਮੈਂ ਕਈ ਵਾਰ ਹੈਰਾਨ ਹੁੰਦਾ ਵੀ ਜਿੰਨੇ ਬਾਹਰ ਦੇ ਮਜ਼ਹਬ ਨੇ ਸਾਰਿਆਂ ਨੇ ਕੋਈ ਨਾ ਕੋਈ ਸਾਖੀਆਂ ਕਹਾਣੀਆਂ ਆਪਣੇ ਗੁਰੂ ਪੀਰਾਂ ਪੈਗੰਬਰਾਂ ਰਹਿਬਰਾਂ ਦੇ ਨਾਲ ਬਹੁਤ ਸਾਰੀਆਂ ਜੋੜੀਆਂ ਨੇ, ਤੇ ਉਹਦੇ ਵਿੱਚ ਹੁੰਦਾ ਏਦਾਂ ਹੀ ਹੈ ਵੀ ਇੱਕ ਆ

0: ਇੱਕ ਆਪਣੇ ਧਰਮ ਨੂੰ ਉੱਤਮ ਸਿੱਧ ਕਰਨ ਲਈ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈ, ਦੂਜਾ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈ, ਜਿਹੜਾ ਰੱਬ ਦਾ ਧਰਮ ਹੈ ਨਾ ਜੀ, ਉਹ ਸਾਰਿਆਂ ਉੱਤੇ ਬਰਾਬਰ ਲਾਗੂ ਹੁੰਦਾ। ਉਹ ਸਿੱਖ ਉੱਤੇ ਕੋਈ ਵੱਖਰਾ ਨਹੀਂ, ਕੋਈ ਮੁਸਲਮਾਨ ਉੱਤੇ ਵੱਖਰਾ ਨਹੀਂ, ਹਿੰਦੂ ਉੱਤੇ ਕੋਈ ਵੱਖਰਾ ਨਹੀਂ, ਈਸਾਈ ਉੱਤੇ ਕੋਈ ਵੱਖਰਾ ਨਹੀਂ, ਸਾਰਿਆਂ ਉੱਤੇ ਬਰਾਬਰ ਲਾਗੂ ਹੁੰਦਾ। ਹੁਣ ਰੱਬ ਦੇ ਧਰਮ ਨੂੰ ਸਮਝਣਾ ਹੋਵੇ ਤਾਂ ਇੱਦਾਂ ਵੀ ਤੁਸੀਂ ਸਮਝ ਸਕਦੇ ਹੋ ਵੀ ਅੱਗ ਰੱਬ ਦੇ ਧਰਮ ਵਿੱਚ ਹੈ, ਉਹਦੇ ਨਿਯਮ ਵਿੱਚ ਹੈ। ਅੱਗ ਦੇ ਵੱਲ ਬਾਂਗ ਹਿੰਦੂ ਕਰ ਦੇਵੇ ਤੇ ਉਹਨੇ ਉਹ ਵੀ ਸਾੜ ਦੇਣੀ ਹੈ, ਮੁਸਲਮਾਨ ਕਰ ਦੇਵੇ ਤੇ ਉਹਨੇ ਉਹ ਵੀ ਸਾੜ ਦੇਣੀ ਹੈ, ਕੋਈ ਸਿੱਖ ਕਰ ਦੇਵੇ, ਈਸਾਈ ਕਰ ਦੇਵੇ, ਯਹੂਦੀ ਕਰ ਦੇਵੇ, ਪਾਰਸੀ, ਬੋਧੀ, ਜੈਨੀ, ਜਿਹੜਾ ਮਰਜ਼ੀ ਅੱਗ ਵੱਲ ਆਪਣੀ ਬਾਂਹ ਕਰ ਦੇਵੇ ਉਹ ਸਾੜ ਕੇ ਸੁਆਹ ਕਰ ਦੇਵੇਗੀ। ਤੋ ਧਰਮ ਦਾ ਨਿਆਂ ਤੇ ਉਹੀ ਹੋਇਆ ਨਾ ਜਿਹੜਾ ਸਾਰਿਆਂ ਲਈ ਇਕੁਅਲ ਹੈ, ਜਿਹੜਾ ਕਿਸੇ ਨੂੰ ਵਿਸ਼ੇਸ਼ ਛੂਟ ਨਹੀਂ ਦਿੰਦਾ, ਜਿਹਨੇ ਕਿਸੇ ਨੂੰ ਵਿਸ਼ੇਸ਼ ਛੂਟ ਨਹੀਂ ਦੇਣੀ। ਧਰਮਾਂ ਦੇ ਵਿੱਚ ਬੰਦੇ ਰੱਖੇ ਜਾਂਦੇ ਨੇ, ਛੇਕੇ ਜਾਂਦੇ ਨੇ, ਧਰਮ ਦੇ ਵਿੱਚ ਕਿਸੇ ਨੂੰ ਵਿਸ਼ੇਸ਼ ਛੋਟਾਂ ਮਿਲਦੀਆਂ ਨੇ, ਜਿਵੇਂ ਬ੍ਰਾਹਮਣ ਨੂੰ ਮਿਲ ਗਈ ਸੀ ਵੀ ਤੂੰ ਤੇ ਉੱਤਮ ਹੈ, ਵੀ ਤੇਰਾ ਤਿਉਹਾਰ ਜਿਹੜਾ ਕੁਕਰਮ ਵੀ ਹੈ ਨਾ ਉਹ ਵੀ ਸਮਝੋ ਵੀ ਧਰਮ ਹੀ ਹੈ। ਪਰ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਰੱਬੀ ਧਰਮ ਹੈ ਇਹਦੇ ਵਿੱਚ ਸਾਰਿਆਂ ਨੂੰ ਸਜ਼ਾ ਵੀ ਬਰਾਬਰ ਦੀ ਮਿਲਦੀ ਹੈ ਤੇ ਨਿਆਂ ਵੀ ਬਰਾਬਰ ਦਾ ਮਿਲਦਾ ਹੈ। ਵੇਖੋ ਰੱਬ ਦੇ ਧਰਮ ਨੂੰ ਸਮਝਣਾ ਹੈ ਤੇ ਇੱਦਾਂ ਸਮਝੋ, ਬਾਬੇ ਨੇ ਬਚਨ ਰੱਖਿਆ ਬਾਣੀ ਵਿੱਚ, ਬੀਜੈ ਵੇਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਸਤਿਗੁਰੂ ਮਹਾਰਾਜ ਨੇ ਆਖਿਆ ਧਰਤੀ ਦੇ ਵਿੱਚ ਜੋ ਬੀਜਿਆ ਜਾਂਦਾ ਹੈ ਧਰਤੀ ਦੁੱਗਣਾ ਚੌਗਣਾ ਕਰਕੇ ਉਹਨੂੰ ਮੋੜ ਦਿੰਦੀ ਹੈ। ਏਦਾਂ ਹੀ ਹੇ ਮਨੁੱਖ, ਜੋ ਤੂੰ ਆਪਣੇ ਅੰਦਰ ਬੀਜਿਆ ਹੈ ਨਾ, ਤੇ ਰੱਬੀ ਧਰਮ ਦਾ ਨਿਆਂ ਇਹ ਹੈ ਵੀ ਭਾਵੇਂ ਤੂੰ ਕੋਈ ਵੀ ਹੋਵੇਂ ਤੇ ਉਹ ਤੈਨੂੰ ਦੁੱਗਣਾ ਚੌਗਣਾ ਕਰਕੇ ਵਾਪਸ ਮਿਲ ਜਾਣਾ ਹੈ। ਉਹ ਭਾਵੇਂ ਚੰਗਿਆਈ ਹੋਵੇ ਤੇ ਭਾਵੇਂ ਬੁਰਿਆਈ ਹੋਵੇ, ਜੋ ਵੀ ਹੋਵੇ। ਤੋ ਇਸ ਕਰਕੇ ਰੱਬ ਦਾ ਜਿਹੜਾ ਧਰਮ ਹੈ ਉਹ ਬੰਦੇ ਦੇ ਨਾਲ, ਜੀਵ ਦੇ ਨਾਲ ਉਹ ਹੁਕਮ ਲਿਖਿਆ ਗਿਆ, ਉਹ ਨਿਯਮ ਜਿਹੜੇ ਨੇ ਉਹ ਨਾਲ ਤੈਅ ਹੋ ਗਏ। ਤੇ ਮਨੁੱਖਾਂ ਦਾ ਜਿਹੜਾ ਧਰਮ ਸੀ, ਮਨੁੱਖਾਂ ਦਾ ਜਿਹੜਾ ਮਜ਼ਹਬ ਸੀ, ਕਿੰਨੇ ਲੋਕ ਨੇ, ਹੁਣ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਤੇ ਜਦੋਂ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਖਲੋਤੇ ਨੇ ਤੇ ਵਖਤ ਦਾ ਜਿਹੜਾ ਕਾਜ਼ੀ ਹੈ ਉਹ ਧਰਮ ਦੀ ਪੁਸਤਕ ਪੜ੍ਹ ਕੇ ਕਹਿੰਦਾ ਹੈ ਵੀ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿਓ। ਤੋ ਵਕਤ ਦਾ ਕਾਜ਼ੀ ਕਿਸੇ ਨੂੰ ਬਰੀ ਵੀ ਕਰ ਸਕਦਾ ਸੀ ਜੇ ਉਹਨੂੰ ਰਿਸ਼ਵਤ ਮਿਲ ਜਾਂਦੀ, ਜੇ ਉਹਨੂੰ ਜਿਹੜਾ ਹੈ ਪੈਸਾ ਮਿਲ ਜਾਂਦਾ, ਤੇ ਵਕਤ ਦਾ ਕਾਜ਼ੀ ਕਿਸੇ ਨੂੰ ਜਿਹੜਾ ਹੈ ਉਹ ਮੌਤ ਦੀ ਗੋਦ ਵਿੱਚ ਵੀ ਲਿਜਾ ਕੇ ਪਾ ਸਕਦਾ ਤੇ ਉਹਨੂੰ ਬਰੀ ਵੀ ਕਰ ਸਕਦਾ। ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਦਾ ਫਤਵਾ ਪੜਿਆ ਸੀ ਨਾ ਸਾਧ ਸੰਗਤ, ਉਹਦਾ ਨਾਂ ਸੀ ਕਾਜ਼ੀ ਅਬਦੁਲ ਵਹਾਬ ਵੋਰਾ। ਤੇ ਉਹ ਕਾਜ਼ੀ ਉਹ ਸੀ ਜਦੋਂ ਮਰਿਆ ਨਾ, ਉਹਦੇ ਘਰ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤੇ ਪਤਾ ਨਹੀਂ ਕਿੰਨੇ ਮਣ ਜਿਹੜਾ ਹੈ ਉਹ ਸੋਨੇ ਦੀਆਂ ਮੋਹਰਾਂ ਜਾਂ ਹੋਰ ਸੋਨਾ ਜਿਹੜਾ ਉਹਨੇ ਰਿਸ਼ਵਤਾਂ ਦਾ ਧਨ ਇਕੱਠਾ ਕੀਤਾ ਸੀ ਉਹਦੇ ਘਰ ਵਿੱਚੋਂ ਨਿਕਲਿਆ, ਬੜੀ ਬੁਰੀ ਮੌਤ ਤੇ ਮਰਿਆ। ਤੇ ਉਹ ਕਾਜ਼ੀ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਲਈ ਫਤਵਾ ਵੀ ਪੜਿਆ ਸੀ। ਸੋ ਕਾਜ਼ੀਆਂ ਦਾ ਕਿਰਦਾਰ, ਦੁਨੀਆਂ ਦੇ ਜੱਜਾਂ ਦਾ ਕਿਰਦਾਰ ਇੱਦਾਂ ਦਾ ਹੀ ਹੁੰਦਾ, ਜਿਹੜਾ ਦੁਨੀਆਂ ਦਾ ਜੱਜ ਹੁੰਦਾ ਇਹ ਕਦੀ ਨਿਰਪੱਖ ਨਹੀਂ ਹੋ ਸਕਦਾ, ਕਿਉਂਕਿ ਬੰਦੇ ਨੇ ਕੁਝ ਆਪਣੇ ਕਾਨੂੰਨ ਮਿਥ ਲਏ ਤੇ ਉਹਦੇ ਮੁਤਾਬਕ ਫਿਰ ਉਹ ਦੂਜਿਆਂ ਨੂੰ ਕੀ ਦਿੰਦਾ ਹੈ, ਸਜ਼ਾ ਦਿੰਦਾ ਹੈ। ਤੇ ਜੇ ਉਹਦੇ ਅਕੋਰਡਿੰਗ ਕੋਈ ਚੱਲਦਾ ਹੈ ਤੇ ਫਿਰ ਉਹਨੂੰ ਕਹਿੰਦਾ ਇਹਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਆ ਜਿੰਨੀਆਂ ਧੜੇਬੰਦੀਆਂ ਨੇ, ਜਿੰਨਾ ਸਾਰਾ ਕੁਝ ਹੈ, ਉਹਦੇ ਵਿੱਚ ਇਹੋ ਹੀ ਕੰਮ ਜਿਹੜੀ ਹੈ ਉਹ ਚੀਜ਼ ਕਰ ਰਹੀ ਹੈ ਵੀ ਆਪਣੀ ਮਰਜ਼ੀ ਦੇ ਮੁਤਾਬਕ ਕੁਝ ਚੀਜ਼ਾਂ ਨੂੰ ਸਿਰਜ ਲਿਆ ਗਿਆ, ਕੁਝ ਚੀਜ਼ਾਂ ਨੂੰ ਜਿਹੜਾ ਹੈ ਉਹ ਬਣਾ ਲਿਆ ਗਿਆ, ਤੇ ਜਿਹੜਾ ਉਹਨਾਂ ਦੇ ਅਕੋਰਡਿੰਗ ਨਹੀਂ ਚੱਲਦਾ ਉਹਨੂੰ ਕਹਿੰਦੇ ਤੇ ਧਰਮ ਹੀ ਨਹੀਂ ਹੈਗਾ। ਤੋ ਇੱਥੇ ਧਰਮ ਕਿਹੜਾ ਹੈ? ਆਪਾਂ ਕਹਿ ਰਹੇ ਹਾਂ ਵੀ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਮਹਾਰਾਜ ਨੇ ਆਖਿਆ ਥਾਉ ਨਾ ਪਾਏ ਨੂੰ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਹੁਣ ਇਹੋ ਜਿਹੜੇ ਲੋਕ ਨੇ ਰੱਬ ਦੇ ਦਰ ਉੱਤੇ, ਰੱਬੀ ਧਰਮ ਦੇ ਵਿੱਚ ਇਹਨਾਂ ਦਾ ਮੂੰਹ ਕਾਲਾ ਹੁੰਦਾ, ਇਹ ਦੋਜਕ ਦੇ ਭਾਗੀਦਾਰ ਬਣਦੇ ਨੇ। ਮੂੰਹ ਕਾਲੇ ਦੋਜਕ ਚਾਲਿਆ, ਸਤਿਗੁਰ ਨੇ ਆਖਿਆ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਰੱਬ ਨੇ ਧਰਮ ਸਾਡੇ ਨਾਲ ਲਿਖ ਦਿੱਤਾ, ਉਹ ਸਾਡੇ ਅੰਦਰ ਹੈ, ਸਾਡੇ ਅੰਦਰ ਦਾ ਧਰਮ ਜਿਹੜਾ ਹੈ ਉਹ ਸਾਨੂੰ ਹਲੂਣ ਦਾ ਹੈ। ਤੁਸੀਂ ਕਿਸੇ ਦਾ ਬੁਰਾ ਕਰਦੇ ਹੋ, ਮਾੜਾ ਕਰਦੇ ਹੋ, ਤੁਸੀਂ ਕਪਟੀ ਹੋ, ਤੇ ਅੰਦਰ ਦਾ ਜਿਹੜਾ ਧਰਮ ਹੈ ਉਹ ਸਾਨੂੰ ਸਜ਼ਾ ਵੀ ਉਸੇ ਵੇਲੇ ਦੇਣੀ ਸ਼ੁਰੂ ਕਰ ਦਿੰਦਾ। ਬਾਹਰ ਦੀ ਸਰੀਰ ਦੀ ਸਜ਼ਾ ਤੇ ਹੋ ਸਕਦਾ ਦੋ ਚਾਰ ਮਹੀਨੇ, ਛੇ ਮਹੀਨੇ, ਸਾਲ ਲੱਗ ਜਾਣ, ਕਈ ਵਾਰਾਂ ਕਚਹਿਰੀਆਂ ਦੇ ਵਿੱਚ ਕੇਸ 30-30 ਸਾਲ ਪੈਂਡਿੰਗ ਪੈ ਰਹਿੰਦੇ ਨੇ, ਪਰ ਜਿਹੜਾ ਅੰਦਰ ਦਾ ਧਰਮ ਹੈ ਉਹ ਜਿਹੜਾ ਨਿਆਂ ਹੈ ਉਹਨੇ ਨਾਲ ਦੀ ਨਾਲ ਹੀ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ। ਤੋ ਸਤਿਗੁਰੂ ਨੇ ਕਿਹਾ ਇਹ ਕਰੇ ਸਵੈ ਕਰਪਾਏ, ਇੱਕ ਹੱਥ ਨਾਲ ਕਰ ਤੇ ਦੂਜੇ ਹੱਥ ਨਾਲ ਸਜ਼ਾ ਨਾਲ ਦੀ ਨਾਲ ਮਿਲੇਗੀ। ਇੱਥੇ ਕੋਈ ਸਮਾਂ ਨਹੀਂ ਪਾਇਆ ਜਾਂਦਾ, ਸਮਾਂ ਨਹੀਂ ਪਾਇਆ ਜਾਂਦਾ। ਤੋ ਕਈ ਵਾਰ ਅਸੀਂ ਕਈਆਂ ਬੰਦਿਆਂ ਨੂੰ ਵੇਖਦੇ ਹਾਂ ਵੀ ਉਹ ਬੰਦੇ ਤੇ ਬੜੇ ਚੰਗੇ ਭਲੇ ਨੇ, ਉਹਨਾਂ ਨੇ ਇੰਨੇ ਗੁਨਾਹ ਕੀਤੇ, ਨਹੀਂ ਨਹੀਂ ਇਹ ਸਾਡਾ ਭਰਮ ਹੁੰਦਾ ਹੈ, ਅਸੀਂ ਭੁਲੇਖੇ ਵਿੱਚ ਹੁੰਦੇ ਹਾਂ। ਉਹ ਤਾਂ ਜਦੋਂ ਰਾਤ ਨੂੰ ਉਹ ਸੌਂਦੇ ਨੇ ਜਾਂ ਜਿੱਦਾਂ ਜਿਹੜੀ ਮਾਨਸਿਕਤਾ ਨਾਲ ਉਹ ਸਮਾਜ ਵਿੱਚ ਤੁਰੇ ਪਈ ਫਿਰਦੇ ਨੇ ਉਹੀ ਜਾਣਦੇ ਨੇ ਨਾ, ਸਾਨੂੰ ਥੋੜ੍ਹਾ ਪਤਾ ਹੈ। ਹੁਣ ਇੱਕ ਬੰਦਾ ਬਾਹਰੋਂ ਬੜਾ ਲੰਬਿਆ ਪੁੱਛਿਆ ਤੁਰਿਆ ਫਿਰਦਾ, ਅੰਦਰ ਕੀ ਪਤਾ ਉਹ ਕੀ ਚੁੱਕੀ ਫਿਰਦਾ, ਸਾਨੂੰ ਇਸ ਗੱਲ ਦਾ ਅੰਦਾਜ਼ਾ ਥੋੜ੍ਹਾ ਹੈਗਾ। ਤੋ ਜਿਹੜਾ ਰੱਬੀ ਧਰਮ ਹੈ ਉਹ ਨਾਲ ਦੀ ਨਾਲ ਸਜ਼ਾ ਦੇ ਰਿਹਾ ਤੇ ਬੜੀ ਬੁਰੀ ਸਜ਼ਾ ਦੇ ਰਿਹਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਅੱਜ ਇੱਕ ਬਚਨ ਰੱਖਿਆ, ਆਖਿਆ ਰੱਬ ਦਾ ਇੱਕ ਅਚੰਬਾ ਹੈ, ਇੱਕ ਸਰਜ ਖੇਡ ਹੈ, ਮੇਰੇ ਲਾਲ ਜੀਓ ਹਰ ਕਾ ਏਕ ਅਚੰਬਾ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ, ਉਹ ਧਰਮ ਦੇ ਹਿਸਾਬ ਨਾਲ ਨਿਆਂ ਕਰਦਾ। ਤੇ ਫਿਰ ਅਰਥ ਇਹਨੂੰ ਸਮਝ ਲਿਓ, ਧਰਮ ਉਹ ਨਹੀਂ ਜਿਹੜੀਆਂ ਅਸੀਂ ਚੀਜ਼ਾਂ ਬਣਾ ਲਈਆਂ ਨੇ, ਜੋ ਮੈਂ ਤੁਸੀਂ ਆਪਾਂ ਸਾਰਿਆਂ ਨੇ ਚੀਜ਼ਾਂ ਨੂੰ ਸਿਰਜ ਲਿਆ ਹੈ, ਉਹਨੂੰ ਧਰਮ ਨਹੀਂ ਕਿਹਾ। ਹਰ ਰੰਗ ਅਖਾੜਾ ਪਾਇਣ ਮੇਰੇ ਲਾਲ ਜੀਉ ਆਵਣ ਜਾਣ ਸੁਬਾਏ ਰਾਮ। ਮਹਾਰਾਜ ਨੇ ਆਖਿਆ ਰੱਬ ਨੇ ਵੀ ਇਸ ਜਗਤ ਸੰਸਾਰ ਨੂੰ ਇੱਕ ਪਿੜ ਬਣਾ ਦਿੱਤਾ ਹੈ, ਇੱਕ ਰੰਗ ਭੂਮੀ ਬਣਾ ਦਿੱਤਾ ਹੈ। ਇੱਥੇ ਵੀ ਕਈ ਭਲਵਾਨ ਲੜ ਰਹੇ ਨੇ, ਕਈ ਜੰਮ ਰਹੇ ਨੇ, ਕਈ ਮਰ ਰਹੇ ਨੇ, ਕਈ ਤਰ੍ਹਾਂ ਦੀਆਂ ਮੌਤਾਂ ਬੰਦਾ ਅੰਦਰ ਸੇੜ ਰਿਹਾ, ਅੰਦਰੋਂ ਅੰਦਰੀ ਪਰੇਸ਼ਾਨ ਹੋ ਰਿਹਾ, ਦੁਖੀ ਹੋ ਰਿਹਾ। ਮਹਾਰਾਜ ਨੇ ਅੱਗੇ ਆਖਿਆ ਆਵਣ ਜਾਣਾ, ਆਵਣ ਤਾਂ ਜਾਣਾ ਤਿਨੈ ਕੀ ਆ ਜਿਨ ਮੇਦਨ ਸਿਰਜੀਆ। ਮੇਦਨ ਦਾ ਅਰਥ ਹੁੰਦਾ ਹੈ ਧਰਤੀ, ਜਿਹਨੇ ਇਹ ਧਰਤੀ ਬਣਾਈ ਹੈ ਉਹਨੇ ਜੰਮਣ ਮਰਨ ਦਾ ਗੇੜ ਨਾਲ ਬਣਾਇਆ, ਸਾਰਾ ਉਹਦਾ ਨਿਯਮ ਉਹਦਾ ਹੁਕਮ ਹੀ ਚੱਲ ਰਿਹਾ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਭਰਮ ਭੁੱਲੇ ਫਿਰਦੇ ਆ। ਇੱਕ ਜਿਹੜੇ ਸਮਝ ਲਗਾਏ, ਜਿਹਨਾਂ ਨੂੰ ਜ਼ਿੰਦਗੀ ਦੀ ਜੀਵਨ ਦੀ ਸੋਝੀ ਲੱਗ ਗਈ, ਉਹ ਤੇ ਸਤਿਗੁਰ ਦੇ ਕੋਲ ਆ ਕੇ ਉਹਦੇ ਨਾਲ ਮਿਲਾਪ ਹਾਸਲ ਕਰਦੇ ਨੇ, ਤੇ ਇੱਕ ਭਰਮ ਦੇ ਵਿੱਚ ਭੁੱਲੇ ਹੋਏ ਭਟਕਦੇ ਫਿਰਦੇ ਨੇ, ਸਾਰੀ ਜ਼ਿੰਦਗੀ ਭਟਕਦੇ ਫਿਰਦੇ। ਅੰਤ ਤੇਰਾ ਤੂੰ ਹੈ ਜਾਣੈ, ਤੂੰ ਸਭ ਮੈਂ ਰਹਿਆ ਸਮਾਏ, ਸੱਚ ਕਹਿ ਨਾਨਕ ਸੁਣੋ ਸੰਤੋ, ਹਰ ਵਰਤੈ ਧਰਮ ਨਿਆਏ। ਮਹਾਰਾਜ ਕਹਿੰਦੇ ਸਤਸੰਗੀ ਜਨੋ ਸੁਣੋ, ਜੋ ਕੁਝ ਵਰਤ ਰਿਹਾ ਹੈ ਉਹ ਰੱਬੀ ਧਰਮ ਦਾ ਨਿਆਂ ਵਰਤ ਰਿਹਾ ਹੈ, ਰੱਬੀ ਨਿਆਂ। ਧਰਮ ਦੀ ਡੈਫੀਨੇਸ਼ਨ ਬੜੀ ਸਿੱਧੀ ਹੈ ਵੈਸੇ, ਜੇ ਤੁਸੀਂ ਸਮਝੋ ਤੇ। ਸੁਖਮਣੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਆਖਿਆ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਦਾ ਅਰਥ ਕੀ ਹੈ? ਉਹਦੇ ਨਿਯਮ ਨੂੰ ਸਮਝਣਾ, ਆਪਣੇ ਕਰਮਾਂ ਨੂੰ ਸ਼ੁੱਭ ਬਣਾਉਣਾ, ਮੈਲ ਤੋਂ ਰਹਿਤ ਬਣਾਉਣਾ, ਇਹੋ ਹੀ ਧਰਮ ਹੈ। ਆ ਜਿਹੜੀ ਬਾਹਰ ਧਰਮਾਂ ਦੇ ਨਾਂ ਤੇ ਕਈ ਵਾਰ ਕਟਾਵਟ ਹੁੰਦੀ ਹੈ, ਇਹ ਸਾਰੀ ਸਿਆਸਤ ਹੈ, ਇਹ ਪੋਲੀਟਿਕਸ ਹੈ, ਰਾਜਨੀਤੀ ਹੈ। ਪਰ ਧਰਮ ਅਸਲ ਵਿੱਚ ਕੀ ਹੈ? ਜੋ ਗੁਰੂ ਦੀ ਮੱਤ ਹੈ, ਗੁਰ ਕੀ ਮੱਤ ਤੂੰ ਲੈ ਆਣੇ, ਅਗਲਾ ਬਚਨ ਹੈ। ਮਹਾਰਾਜ ਨੇ ਆਖਿਆ ਆਵੋ ਮਿਲੋ ਸਹੇਲੀਓ, ਮੇਰੇ ਲਾਲ ਜੀਓ ਹਰ ਹਰ ਨਾਮ ਅਰਾਧੇ ਰਾਮ। ਆਖਿਆ ਇਹ ਸਤ ਸੰਗੀ ਜਣੋ ਭੈਣੋ, ਆਓ ਰਲ ਮਿਲ ਕੇ ਰੱਬ ਨੂੰ ਚੇਤੇ ਕਰੀਏ, ਉਸ ਵਾਹਿਗੁਰੂ ਨੂੰ ਯਾਦ ਕਰੀਏ। ਕਰ ਸੇਵੋ ਪੂਰਾ ਸਤਿਗੁਰੂ ਜਮ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ ਰਾਮ। ਜਿਹੜਾ ਜਮਾਂ ਵਾਲਾ ਮਾਰਗ ਹੈ, ਜਮਾਂ ਵਾਲਾ ਮਾਰਗ ਕਿਹੜਾ? ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਕਿਹੜਾ ਮਾਰਗ ਹੈ? ਇਹ ਜਮਾਂ ਵਾਲਾ ਮਾਰਗ, ਕਈ ਤੇ ਇਸੇ ਮਾਰਗ ਉੱਤੇ ਤੁਰੇ ਰਹਿੰਦੇ ਨੇ ਤੇ ਦੁੱਖ ਭੋਗਦੇ ਰਹਿੰਦੇ ਨੇ। ਆਖੇ ਇਹਨੂੰ ਸਵਾਰੀਏ ਆਪਾਂ, ਮਾਰਗ ਬਿਖੜਾ ਸਾਧ ਗੁਰਮੁਖ ਹਰ ਦਰਗਾ ਸ਼ੋਭਾ ਪਾਈਏ। ਇਹ ਮਾਰਗ ਬੜਾ ਔਖਾ ਹੈ, ਇਹਦੇ ਵਿੱਚ ਜੀਣਾ ਬੜਾ ਔਖਾ ਹੈ। ਹੁਣ ਕੋਈ ਬੰਦਾ ਜੇ 24 ਆਵਰ ਹੰਕਾਰ ਦੇ ਵਿੱਚ ਹੀ ਜੀ ਰਿਹਾ ਤੇ ਉਹ ਕਿੱਡਾ ਔਖਾ ਹੋਵੇਗਾ। ਜੇ ਕੋਈ ਬੰਦਾ ਲੋਭ ਵਿੱਚ ਹੀ ਜੀ ਰਿਹਾ, ਸੌਖਾ ਹੋ ਸਕਦਾ? ਤੁਹਾਨੂੰ ਕੀ ਲੱਗਦਾ ਵੀ ਲੋਭੀ ਬੰਦਾ ਬੜਾ ਸੌਖਾ ਹੁੰਦਾ? ਨਹੀਂ, ਕਦੀ ਨਹੀਂ। ਜੇ ਕੋਈ ਬੰਦਾ ਕ੍ਰੋਧੀ ਸੁਭਾਅ ਵਿੱਚ ਬੈਠਾ ਹੋਇਆ, ਆਪਣੀ ਸਾਰੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ, ਤੇ ਆਪਾਂ ਆਖਾਂਗੇ ਵੀ ਇਹ ਸੌਖਾ ਹੈ? ਨਹੀਂ। ਜੇ ਕੋਈ ਬੰਦਾ ਈਰਖਾ ਦੇ ਵਿੱਚ ਹੀ ਜੀ ਜਾ ਰਿਹਾ ਤੇ ਉਹ ਸੌਖਾ ਥੋੜ੍ਹਾ ਹੈ? ਬੜਾ ਔਖਾ ਹੈ ਉਹਦਾ। ਪਤਾ ਨਹੀਂ ਉਹਦਾ ਦਿਨ ਕਿਵੇਂ ਲੰਘਦਾ, ਪਤਾ ਨਹੀਂ ਉਹਦੀ ਰਾਤ ਕਿਵੇਂ ਲੰਘਣੀ ਹੈ। ਤੋ ਇਹ ਮਾਰਗ ਬਿਖੜਾ ਹੈ, ਇਹ ਔਖਾ ਮਾਰਗ ਹੈ। ਮਾਰਗ ਬਿਖੜਾ ਸਾਧ ਗੁਰਮੁਖ ਹਰ ਦਰਗਾ ਸ਼ੋਭਾ ਪਾਈਐ, ਜਿਨ ਕੋ ਵਿਧਾਤੇ ਧੁਰੋਂ ਲਿਖਿਆ ਤਿੰਨਾ ਰਹਿਣ ਦਿਨ ਲਿਵ ਲਾਈਐ। ਧੁਰ ਕਿੱਥੇ? ਧੁਰ ਦਾ ਅਰਥ ਹੁੰਦਾ ਸੱਚ। ਧੁਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤ ਸੰਗਤ ਵੀ ਆਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਬਹਿ ਜਾਂਦੇ ਨੇ ਉਹਨਾਂ ਦਾ ਫਿਰ ਦਿਨ ਤੇ ਰਾਤ ਉਹਨਾਂ ਦੀ ਸੌਖੀ ਲੰਘ ਜਾਂਦੀ ਹੈ। ਹਉਮੈ ਮਮਤਾ ਮੋਹ ਛੁੱਟਾ, ਉਹਨਾਂ ਦੇ ਅੰਦਰੋਂ ਹਉਮੈ ਛੁੱਟ ਗਈ, ਮੋਹ ਛੁੱਟ ਗਿਆ। ਜਾਂ ਸੰਗ ਮਿਲਿਆ ਸਾਧੇ, ਜਦੋਂ ਉਹਨਾਂ ਨੂੰ ਸਾਧੂਆਂ ਦੀ ਸੰਗਤ ਮਿਲੀ, ਗੁਰੂ ਦੀ ਸੰਗਤ ਮਿਲੀ। ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ, ਜਿਹਨੇ ਉਹਦੇ ਨਾਮ ਨੂੰ ਅਰਾਧ ਲਿਆ ਉਹ ਮੁਕਤ ਹੋ ਗਿਆ, ਉਹ ਤਰ ਗਿਆ। ਅਗਲਾ ਬੋਲ ਹੈ ਜੀ, ਸਤਿਗੁਰ ਨੇ ਕਿਹਾ ਕਰ ਜੋੜਿਓ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਨਾਸ਼ੀ ਪੁਰਖ ਪੁਜੇ ਹਰਾਮ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਨੇ ਇਹ ਸੰਤ ਜਨੋ ਕਿ ਗੁਰੂ ਦੀ ਸੰਗਤ ਵਿੱਚ ਇਕੱਠੇ ਹੋ ਕੇ ਰੱਬ ਦੇ ਅੱਗੇ ਹੱਥ ਜੋੜੋ ਤੇ ਉਸ ਨਾਸ਼ ਰਹਿਤ ਅਕਾਲ ਪੁਰਖ ਦੀ ਭਗਤੀ ਕਰਿਆ ਕਰੋ। ਵੇਖੋ ਭਗਤੀ ਕਿਹਦੀ ਕਰਨੀ ਹੈ, ਜਿਹੜਾ ਹੋ ਰਿਹਾ ਹੈ ਵਾਹਿਗੁਰੂ ਨਾਸ਼ ਤੋਂ ਰਹਿਤ ਹੈ। ਇੱਕ ਬੇਨਤੀ ਕਰਾਂ ਸਾਧ ਸੰਗਤ, ਸਾਡਾ ਗੁਰੂ ਵੀ ਨਾਸ਼ ਤੋਂ ਰਹਿਤ ਹੈ ਤੇ ਸਾਡਾ ਰੱਬ ਵੀ ਨਾਸ਼ ਤੋਂ ਰਹਿਤ ਹੈ, ਇਹ ਕਦੀ ਨਹੀਂ ਮੁੱਕਣਾ। ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ, ਜਿਹੜੀ ਬਾਣੀ ਗੁਰੂ ਆਪਾਂ ਕਹਿੰਦੇ ਹਾਂ, ਇਹ ਨਾਸ਼ ਤੋਂ ਰਹਿਤ ਹੈ। ਇੱਕੋ ਇੱਕ ਜਹਾਨ ਤੇ ਗੁਰੂ ਹੈ ਜਿਹਦਾ ਪ੍ਰਕਾਸ਼ ਪੁਰਬ ਤੇ ਆਇਆ ਪਰ ਜਿਹਦਾ ਜੋਤੀ ਜੋਤ ਪੁਰਬ ਦੁਨੀਆਂ ਤੇ ਕਦੀ ਨਹੀਂ ਆਵੇਗਾ। ਆ ਜਿਹੜੇ ਲੋਕ ਕਈ ਵਾਰ ਬੜੇ ਮਸਲੇ ਜੇ ਕ੍ਰੀਏਟ ਕਰ ਲੈਂਦੇ ਨੇ, ਮੈਨੂੰ ਬੜੀ ਹੈਰਾਨਗੀ ਹੁੰਦੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ, ਜਿਹੜਾ ਸ਼ਬਦ ਗੁਰੂ ਹੈ, ਸ਼ਬਦ ਗੁਰੂ ਜਿਹੜਾ ਹੁੰਦਾ ਹੈ ਇਹਨੂੰ ਕਦੀ ਮੌਤ ਨਹੀਂ ਆਉਂਦੀ। ਸ਼ਬਦ ਨੂੰ ਕਦੀ ਭੁੱਖ ਨਹੀਂ ਲੱਗਦੀ, ਸ਼ਬਦ ਨੂੰ ਕਦੀ ਤੇਹ ਨਹੀਂ ਲੱਗਦੀ, ਸ਼ਬਦ ਨੂੰ ਕਦੀ ਪਿਆਸ ਨਹੀਂ ਲੱਗਦੀ। ਸ਼ਬਦ ਦੀਆਂ ਲੋੜਾਂ ਸਾਡੇ ਮੇਰੇ ਤੁਹਾਡੇ ਵਰਗੀਆਂ ਨਹੀਂ ਹੈਗੀਆਂ। ਅਸੀਂ ਬਹੁਤੀ ਵਾਰ ਨਾ ਜਦੋਂ ਇਹ ਸ਼ਬਦ ਪੜ੍ਹਦੇ ਹਾਂ, ਤੁਸੀਂ 2-4 ਮਿੰਟ ਇਹਨੂੰ ਗੱਲ ਨੂੰ ਸਮਝ ਕੇ ਜਾਇਓ ਜੇ ਬੈਠੇ ਜਿੱਤੇ। ਆਪਾਂ ਇੱਕ ਸ਼ਬਦ ਕਹਿੰਦੇ ਹਾਂ ਜੀ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਹੁਣ ਜਦੋਂ ਦੇਹ ਸ਼ਬਦ ਆਇਆ ਤੇ ਅਸੀਂ ਸੋਚਿਆ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਉਹ ਸਾਡੇ ਵਰਗੀ ਹੈ। ਨਹੀਂ, ਸਾਡੇ ਵਰਗੀ ਨਹੀਂ ਹੈ, ਇਹਨੂੰ ਏਦਾਂ ਸਮਝੋ। ਸਾਡੀ ਦੇਹ ਨੂੰ ਪਾਣੀ ਦੀ ਲੋੜ ਹੈ, ਸਾਡੀ ਦੇਹ ਨੂੰ ਗਰਮੀ ਲੱਗਦੀ, ਸਾਡੀ ਦੇਹ ਨੂੰ ਠੰਡ ਲੱਗਦੀ ਹੈ, ਸਾਡੀ ਦੇਹ ਨੂੰ ਜਿਹੜਾ ਹੈ ਉਹ ਜੋ ਅਸੀਂ ਖਾਂਦੇ ਹਾਂ ਉਹ ਬਾਹਰ ਕੱਢਣਾ ਪੈਂਦਾ, ਸਾਡੀ ਦੇਹ ਨੂੰ ਕਈ ਲੋੜਾਂ ਨੇ ਸਾਡੀ ਦੇਹ ਦੀਆਂ, ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਲੋੜ ਨਹੀਂ ਹੈਗੀ। ਸਮਝੇ ਬੇਨਤੀ ਨੂੰ? ਗੁਰੂ ਗ੍ਰੰਥ ਸਾਹਿਬ ਦੀ ਦੇਹ ਉਹ ਦੇਹ ਨਹੀਂ ਹੈ ਜਿਹੜੀ ਸਾਡੀ ਹੈ। ਹੁਣ ਇਹ ਜਿਹੜੀ ਤੁਕ ਵੀ ਇਹ ਬਣਾਈ ਗਈ ਨਾ ਵੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਈਆਂ ਨੂੰ ਇਹ ਲੱਗਦਾ ਖਣੀ ਗੁਰੂ ਗੋਬਿੰਦ ਸਿੰਘ ਦੀ ਲਿਖੀ ਹੋਈ ਹੈ। ਨਹੀਂ, ਇਹ ਜਿਹੜਾ ਦੋਹਰਾ ਤੁਸੀਂ ਪੜ੍ਹਦੇ ਹੋ ਇਹ ਗੁਰੂ ਕਲਗੀ ਧਰ ਮਹਾਰਾਜ ਤੋਂ 100-150 ਸਾਲ ਬਾਅਦ ਲਿਖਿਆ ਗਿਆ ਤੇ ਲਿਖਿਆ ਹੈ ਕਵੀ ਨੇ, ਇਸ ਕਰਕੇ ਉਹਨੇ ਸ਼ਬਦ ਦੇਹ ਪਾ ਦਿੱਤਾ, ਕਿਉਂਕਿ ਜਿੰਨੀ ਕੁ ਉਹਨੂੰ ਸਮਝ ਸੀ ਉਹਦੇ ਅਕੋਰਡਿੰਗ ਉਹਨੇ ਗੱਲ ਕਹਿ ਦਿੱਤੀ। ਪਰ ਗੁਰੂ ਗ੍ਰੰਥ ਸਾਹਿਬ ਦੀ ਦੇਹ ਦੀ ਉਹ ਨੀਡ ਨਹੀਂ ਹੈ ਜਿਹੜੀ ਸਾਡੀ ਨੀਡ ਹੈ, ਕਿਉਂਕਿ ਸਾਡੀ ਨੀਡ ਹੈ ਪਾਣੀ। ਜਦੋਂ ਆਪਾਂ ਪਾਣੀ ਜਾਵਾਂਗੇ ਫਿਰ ਆਪਾਂ ਮੂਤ ਵੀ ਜਾਵਾਂਗੇ, ਮੂਤ ਪਲੀਤੀ ਕੱਪੜ ਹੋਏ। ਹੁਣ ਮੂਤ ਸ਼ਬਦ ਤੋਂ ਤੁਸੀਂ ਇਤਰਾਜ਼ ਨਾ ਕਰ ਜਾਓ, ਤਾਂ ਮੈਂ ਗੱਲ ਕਹੀ ਹੈ ਵੀ ਜੇ ਅਸੀਂ ਪਾਣੀ ਪੀਵਾਂਗੇ ਤੇ ਉਹ ਸਾਡਾ ਬਾਹਰ ਵੀ ਨਿਕਲੇਗਾ, ਜੇ ਆਪਾਂ ਰੋਟੀ ਖਾਵਾਂਗੇ ਤੇ ਉਹ ਸਾਡੀ ਬਾਹਰ ਵੀ ਨਿਕਲੇਗੀ, ਜੇ ਆਪਾਂ ਕੁਝ ਖਾਵਾਂਗੇ ਤੇ ਉਹਦਾ ਸਾਨੂੰ ਰੋਗ ਵੀ ਲੱਗੂਗਾ। ਸਮਝੇ ਬੇਨਤੀ ਨੂੰ? ਤੁਸੀਂ ਵੱਧ ਖਾ ਲਓ ਤਾਂ ਵੀ ਰੋਗ ਹੈ, ਘੱਟ ਖਾ ਲਓ ਤਾਂ ਵੀ ਰੋਗ ਹੈ, ਸਰੀਰ ਦੀ ਐਨਰਜੀ ਡਾਊਨ ਹੋ ਜਾਵੇਗੀ। ਹੁਣ ਜਿਹੜੇ ਕਈ ਵੀਰ ਕਈ ਭਰਾ ਇੱਦਾਂ ਦਾ ਪ੍ਰਚਾਰ ਕਰਦੇ ਨੇ ਜੀ, ਵੇਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇਹ ਨੇ, ਤੇ ਚੇਤਾ ਰੱਖੋ ਗੁਰੂ ਗ੍ਰੰਥ ਸਾਹਿਬ ਉਹ ਦੇਹ ਨਹੀਂ ਹੈ ਜਿਹੜੀ ਸਾਡੀ ਦੇਹ ਹੈ ਵੀ ਇਹ ਖਾਂਦੇ ਨੇ ਪੀਂਦੇ ਨੇ, ਇਹਨਾਂ ਨੂੰ ਗਰਮੀ ਲੱਗਦੀ ਹੈ ਠੰਡ ਲੱਗਦੀ ਹੈ, ਤੇ ਫਿਰ ਜੇ ਜਿਹੜੀ ਬਾਡੀ ਨੂੰ ਸਾਰਾ ਕੁਝ ਇਹ ਹੁੰਦਾ ਉਹ ਤੇ ਫਿਰ ਇੱਕ ਦਿਨ ਮਰ ਵੀ ਜਾਂਦਾ, ਜਿਹੜੇ ਸਰੀਰ ਨੂੰ ਸਾਰਾ ਕੁਝ ਇੱਦਾਂ ਹੁੰਦਾ ਉਹ ਤੇ ਫਿਰ ਇੱਕ ਦਿਨ ਮਰ ਵੀ ਜਾਂਦਾ। ਆ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਈਆਂ ਨਾ ਜਦੋਂ ਆ ਸਿੰਘ ਸਭਾ ਤੇ ਮੈਂ ਸੁਣ ਰਿਹਾ ਸੀ, ਇੱਥੇ ਬੋਲ ਰਿਹਾ ਸੀ, ਕਹਿੰਦੇ ਜੀ ਮਹਾਰਾਜ ਨੂੰ ਜਿਹੜਾ ਹੈ ਉਹ ਇੱਕ ਬੋਲ ਰਿਹਾ ਸੀ, ਕਹਿੰਦਾ ਜੀ ਕਦੀ ਪ੍ਰਸ਼ਾਦਾ ਛਕਾਇਆ, ਕਦੀ ਆਹ ਕੀਤਾ ਉਹ ਕੀਤਾ। ਇਹ ਚੇਤਾ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਦੇਹ ਦੀ ਤੁਲਨਾ ਆਪਣੇ ਨਾਲ ਨਾ ਕਰੋ, ਇਹ ਅਵਿਨਾਸ਼ੀ ਪੁਰਖ ਹੈ, ਇਹਦਾ ਕਦੀ ਵੀ ਨਾਸ਼ ਨਹੀਂ ਹੋਣਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅਗਨ ਭੇਟ ਕਰਦੇ ਹਾਂ, ਆਪਾਂ ਕੀ ਕਹਿੰਦੇ ਵੀ ਸਾਡਾ ਗੁਰੂ ਖਤਮ ਹੋ ਗਿਆ ਇਸ ਤੋਂ ਬਾਅਦ ਦੁਨੀਆਂ ਦੇ ਵਿੱਚ? ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਹੈ। ਤੋ ਜਿਹੜੀ ਇੱਥੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਜਿਹੜਾ ਆਪਾਂ ਭੋਗ ਲੱਗਣਾ ਜਾਂ ਪ੍ਰਵਾਨ ਹੋਣਾ ਕਹਿੰਦੇ ਹਾਂ, ਉਹ ਸਾਡਾ ਇੱਕ ਪ੍ਰੋਟੋਕੋਲ ਹੈ ਵੀ ਅਸੀਂ ਜਿਹੜਾ ਹੈ ਉਹ ਗੁਰੂ ਸਾਹਿਬ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਕੇ ਉਹਦੇ ਨਾਂ ਦੇ ਉੱਤੇ ਆਪਾਂ ਸਾਰਾ ਕੁਝ ਸੰਗਤ ਵਿੱਚ ਲੋਕਾਂ ਵਿੱਚ ਡਿਸਟ੍ਰੀਬਿਊਟ ਕਰਦੇ ਹਾਂ। ਇਹਨੂੰ ਇੱਦਾਂ ਸਮਝਣਾ ਹੁਣ, ਕਿਉਂਕਿ ਨਹੀਂ ਤੇ ਜੇ ਅਸੀਂ ਆਪਣੇ ਵਰਗੀ ਦੇਹ ਸਮਝ ਲਵਾਂਗੇ ਤੇ ਫਿਰ ਤੇ ਠੀਕ ਹੈ, ਫਿਰ ਤੇ ਹੋਰ ਵੀ ਕਈ ਕਿਰਿਆਵਾਂ ਹੈਗੀਆਂ ਨੇ ਸਰੀਰ ਦੀਆਂ। ਇਸ ਕਰਕੇ ਗੁਰੂ ਦੀ ਦੇਹ ਸ਼ਬਦ ਹੈ, ਇਹਨੂੰ ਆਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਨਿਰੰਕਾਰ ਦਾ ਰੂਪ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ। ਜਿਵੇਂ ਰੱਬ ਦੀ ਕਦੀ ਬੇਅਦਬੀ ਨਹੀਂ ਨਾ ਹੁੰਦੀ, ਮੰਨ ਲਓ ਰੱਬ ਇੱਥੇ ਵਸਿਆ ਹਵਾ ਦੇ ਵਿੱਚ, ਤੁਸੀਂ ਹਵਾ 'ਚ ਤਲਵਾਰ ਮਾਰਦੇ ਹੋ ਰੱਬ ਦੀ ਬੇਅਦਬੀ ਹੁੰਦੀ ਹੈ? ਰੱਬ ਨੂੰ ਥੋੜ੍ਹਾ ਕੋਈ ਫਰਕ ਪੈਂਦਾ? ਇਹ ਠੀਕ ਹੈ ਵੀ ਉਹ ਜਿਹੜੇ ਸ਼ਬਦ ਨੇ ਉਹ ਇੱਕ ਗ੍ਰੰਥ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖੇ ਗਏ ਨੇ, ਤੇ ਕੋਈ ਸ਼ਰਾਰਤੀ ਅਨਸਰ ਜੇ ਇਹਦੇ ਨਾਲ ਕੋਈ ਇੱਦਾਂ ਕਰਦਾ ਹੈ ਤੇ ਉਹ ਉਹਨੂੰ ਉਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਤੇ ਮੈਂ ਕਹਿੰਦਾ ਹੁੰਦਾ ਸਾਡੇ ਤੇ ਘਰਾਂ ਵਿੱਚ ਰਿਵਾਜ ਰਿਹਾ, ਇੱਕ ਆਮ ਪੁਸਤਕ ਵੀ ਥੱਲੇ ਡਿੱਗ ਪਵੇ ਨਾ ਤੇ ਸਾਡੇ ਬੱਚੇ ਉਹਨੂੰ ਵੀ ਚੁੱਕ ਕੇ ਕੀ ਲਾ ਲੈਂਦੇ ਨੇ, ਸਿਰ ਨੂੰ ਲਾ ਲੈਂਦੇ ਨੇ। ਇਹ ਤੇ ਸਾਡਾ ਗੁਰੂ ਹੈ ਤੇ ਸਾਨੂੰ ਹੁਕਮ ਕੀਤਾ ਹੈ ਵੀ ਇਹਦੇ ਅੱਗੇ ਆਪਾਂ ਨਮਸਕਾਰ ਕਰਨੀ ਹੈ, ਇਹਦੇ ਅੱਗੇ ਖਲੋ ਕੇ ਅਰਦਾਸ ਰੱਬ ਨੂੰ ਕਰਨੀ ਹੈ। ਖਲੋਣਾ ਇਹਦੇ ਅੱਗੇ ਅਰਦਾਸ ਕਿਹਨੂੰ ਹੋਣੀ ਹੈ? ਰੱਬ ਨੂੰ ਕਰਨੀ ਹੈ। ਅਸੀਂ ਦੇਹਧਾਰੀ ਗੁਰੂ ਦੀ ਪਰੰਪਰਾ ਚੋਂ ਬਾਹਰ ਨਿਕਲ ਗਏ ਵੀ ਜਿਹਦੀਆਂ ਦੋ ਅੱਖਾਂ ਨੇ, ਇੱਕ ਨੱਕ ਹੈ, ਦੋ ਕੰਨ ਹੈ, ਸਾਨੂੰ ਕੱਢ ਕੇ ਉਹਨਾਂ ਨੇ ਆਖਿਆ ਤੁਸੀਂ ਸ਼ਬਦ ਦੇ ਲੜ ਲੱਗਣਾ। ਸੋ ਇਹਨੂੰ ਏਦਾਂ ਸਮਝੀਏ। ਤੋ ਉਹ ਜਿਹੜੇ ਕੁਝ ਸੱਜਣ ਏਦਾਂ ਦਾ ਵੀ ਪ੍ਰਚਾਰ ਕਰ ਦਿੰਦੇ ਨੇ, ਇਹਨਾਂ ਤੋਂ ਵੀ ਸਚੇਤ ਹੋਣ ਦੀ ਲੋੜ ਹੈ, ਇਹਨਾਂ ਤੋਂ ਵੀ ਸਮਝ ਹੋਣ, ਸਾਨੂੰ ਸਮਝ ਲੈਣ ਦੀ ਲੋੜ ਹੈ ਵੀ ਸਾਡਾ ਗੁਰੂ ਕੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਾਡਾ ਗੁਰੂ ਕੀ ਹੈ? ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਓ ਚਿੱਤ ਲਾਵੈ ਗੋ। ਉਹ ਅਸੀਂ ਬਾਣੀ ਦੇ ਨਾਲ ਆਪਣਾ ਚਿੱਤ ਲਾਉਣਾ, ਬਾਣੀ ਨਾਲ ਜੋੜਨਾ। ਬਾਹਰੀ ਤੌਰ ਤੇ ਜਿਹੜੀ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਜਿੱਦਾਂ ਸਤਿਗੁਰ ਦੇ ਬਾਹਰੀ ਸਰੂਪ ਦੀ ਸੇਵਾ ਸੰਭਾਲ ਕਰਨ ਦੀ ਗੱਲ ਕਰਦੀ ਹੈ, ਉਦਾਂ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਕੀਤੀ ਜਾਂਦੀ ਹੈ ਹਰ ਗੁਰਦੁਆਰੇ ਦੇ ਵਿੱਚ। ਬਟ ਜੇ ਕੋਈ ਬੰਦਾ ਇਹ ਸਮਝਦਾ ਹੈ ਵੀ ਜਿੱਦਾਂ ਮੇਰੇ ਸਰੀਰ ਦੀਆਂ ਲੋੜਾਂ ਨੇ ਉਦਾਂ ਗੁਰੂ ਗ੍ਰੰਥ ਸਾਹਿਬ ਦੀਆਂ ਵੀ ਕੋਈ ਲੋੜਾਂ ਹੈਗੀਆਂ ਨੇ, ਤੇ ਚੇਤਾ ਰੱਖੋ ਫਿਰ ਅਸੀਂ ਬਹੁਤ ਅਜੇ ਪਿੱਛੇ ਖਲੋਤੇ ਹਾਂ। ਅਸੀਂ ਗੁਰੂ ਨੂੰ ਆਪਣੇ ਲੈਵਲ ਉੱਤੇ ਲਈ ਆਉਂਦੇ, ਆਪਣੇ ਲੈਵਲ ਉੱਤੇ। ਉਹ ਜਿਵੇਂ ਇੱਕ ਕਹਿ ਰਿਹਾ ਸੀ, ਕਹਿੰਦੇ ਜੀ ਗੁਰੂ ਸਾਹਿਬ ਨੂੰ ਵੀ ਗਰਮੀ ਲੱਗਦੀ ਹੈ, ਗੁਰੂ ਸਾਹਿਬ ਨੂੰ ਵੀ ਗਰਮੀ ਲੱਗਦੀ ਵੀ ਜੇ ਗਰਮੀ ਲੱਗਦੀ ਫਿਰ ਠੰਡ ਵੀ ਲੱਗੇਗੀ, ਗੁਰੂ ਸਾਹਿਬ ਨੂੰ ਵੀ ਭੁੱਖ ਲੱਗਦੀ ਹੈ, ਜੇ ਭੁੱਖ ਲੱਗਦੀ ਹੈ ਫਿਰ ਤੁਹਾਨੂੰ ਕਿਵੇਂ ਪਤਾ ਵੀ ਕਿੰਨੀ ਮਿਕਦਾਰ 'ਚ ਭੁੱਖ ਲੱਗਦੀ ਹੈ? ਕੋਈ ਇੱਕ ਪ੍ਰਸ਼ਾਦਾ ਖਾਂਦਾ, ਕੋਈ ਦੋ ਖਾਂਦਾ, ਕੋਈ ਚਾਰ ਖਾਂਦਾ, ਕੋਈ 6 ਖਾਂਦਾ, ਕੋਈ 8 ਖਾਂਦਾ, ਤੁਹਾਨੂੰ ਕਿਵੇਂ ਪਤਾ? ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਗੱਲ? ਸੋ ਗੁਰੂ ਨੂੰ ਕੋਈ ਭੁੱਖ ਨਹੀਂ ਲੱਗਦੀ, ਗੁਰੂ ਤੇ ਸਾਡੀਆਂ ਭੁੱਖਾਂ ਨੂੰ ਕੱਟਣ ਵਾਲਾ ਹੈ, ਉਹਨੂੰ ਕੋਈ ਭੁੱਖ ਨਹੀਂ ਲੱਗਦੀ। ਸੋ ਸਮਝੀਏ ਗੱਲ ਨੂੰ। ਖੈਰ ਮੈਂ ਬੇਨਤੀ ਕਰਨ ਲੱਗਾ ਸੀ, ਗੁਰਦੇਵ ਮਹਾਰਾਜ ਨੇ ਆਖਿਆ ਕਰ ਜੋੜਿਓ ਸੰਤੋ ਇਕੱਤਰ ਹੋਏ, ਮੇਰੇ ਲਾਲ ਜੀਓ ਅਬਨਾਸ਼ੀ ਪੁਰਖ ਪੁਜੇ ਹਾ ਰਾਮ। ਆਪਾਂ ਕਿਹਨੂੰ ਪੂਜਣਾ? ਜਿਹੜਾ ਅਬਨਾਸ਼ੀ ਹੈ, ਜਿਹੜਾ ਨਾਸ਼ ਤੋਂ ਰਹਿਤ ਹੈ, ਜਿਹੜਾ ਮਰੇਗਾ ਨਹੀਂ, ਜਿਹੜਾ ਆਉਂਦਾ ਜਾਂ ਜਾਂਦਾ ਨਹੀਂ ਹੈ, ਜਿਹੜਾ ਡੈਡ ਨਹੀਂ ਹੁੰਦਾ, ਜਿਹੜਾ ਖਤਮ ਨਹੀਂ ਹੁੰਦਾ, ਅਸੀਂ ਉਸ ਵਾਹਿਗੁਰੂ ਦੀ ਪੂਜਾ ਕਰਨੀ ਹੈ, ਉਸ ਰੱਬ ਨੂੰ ਚੇਤੇ ਰੱਖਣਾ। ਤੇ ਜਿਹੜਾ ਆਇਆ ਤੇ ਚੱਲਿਆ ਗਿਆ, ਜੰਮਿਆ ਤੇ ਮਰ ਗਿਆ, ਜਿਹਦੀਆਂ ਲੋੜਾਂ ਸਾਡੇ ਵਰਗੀਆਂ ਨੇ, ਕਦੀ ਵੀ ਉਹਦੀ ਪੂਜਾ ਨਹੀਂ ਕਰਨੀ। ਤੁਹਾਨੂੰ ਸ਼ਾਇਦ ਧਿਆਨ 'ਚ ਹੋਵੇ, ਪਿੱਛੇ ਜੇ ਨਾ ਮੇਰੇ ਖਿਆਲ 2 ਸਾਲ ਪਹਿਲਾਂ ਦੀ ਗੱਲ ਆ, ਪੇਪਰ ਦੇ ਵਿੱਚ ਇੱਕ ਨਿਊਜ਼ ਲੱਗੀ ਸੀ ਇੰਡੀਆ ਦੇ ਵਿੱਚ। ਉਹ ਕਹਿੰਦੇ ਸੀ ਜੀ ਭਗਵਾਨ ਨੂੰ ਲੂਜ਼ ਮੋਸ਼ਨ ਹੋ ਗਏ, ਭਗਵਾਨ ਨੂੰ ਲੂਜ਼ ਮੋਸ਼ਨ ਹੋ ਗਏ। ਇਹ ਪੇਪਰ ਦਾ ਹੈਡਿੰਗ ਰਹੀ ਹੈ ਗੱਲ ਵੀ ਭਗਵਾਨ ਕੋ ਲੂਜ਼ ਮੋਸ਼ਨ ਹੋਏ। ਹੁਣ ਮੈਂ ਸ਼ਬਦ ਨਹੀਂ ਹੋਰ ਵਰਤਣਾ ਚਾਹੁੰਦਾ। ਤੇ ਉਹਨਾਂ ਦੀ ਆਖਿਆ ਕਿਵੇਂ ਹੋ ਗਏ? ਕਹਿੰਦੇ ਜੀ ਸੇਵਕਾਂ ਨੇ ਇੰਨੇ ਕੁ ਅੰਬ ਚੜਾ ਦਿੱਤੇ ਗਰਮੀਆਂ 'ਚ ਵੀ ਭਗਵਾਨ ਖਾ ਖਾ ਕੇ ਤੇ ਉਹਦੇ ਪੇਟ ਦਾ ਸਤਿਆਨਾਸ਼ ਹੋ ਗਿਆ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕੱਲ੍ਹ ਨੂੰ ਸਾਡੇ ਗੁਰੂ ਬਾਰੇ ਕੋਈ ਇੱਦਾਂ ਕਵੇ ਵੀ ਇੱਥੇ ਇੰਨੇ ਕੁ ਲੱਡੂ ਸੰਗਤਾਂ ਨੇ ਚੜਾ ਦਿੱਤੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਹੈ ਉਹ ਕੋਈ ਸ਼ੂਗਰ ਹੋ ਗਈ ਵੀ ਗੁਰੂ ਗ੍ਰੰਥ ਸਾਹਿਬ ਨੇ ਇੰਨੇ ਕੁ ਖਾ ਲਏ। ਤੋ ਇਹ ਗੱਲ ਬ੍ਰਾਹਮਣਵਾਦੀ ਹੈ, ਇਹ ਗੱਲ ਸਿੱਖੀ ਸਿਧਾਂਤ ਦੇ ਅਕੋਰਡਿੰਗ ਨਹੀਂ ਹੈ। ਤੇ ਇੱਕ ਪਾਸੇ ਆਪਾਂ ਕਹੀ ਜਾਂਦੇ ਜੀ ਨਾ ਹਮ ਹਿੰਦੂ ਨਾ ਮੁਸਲਮਾਨ, ਵੀ ਨਾ ਅਸੀਂ ਹਿੰਦੂ ਹਾਂ ਨਾ ਮੁਸਲਮਾਨ ਹਾਂ, ਪਰ ਕਰਮ ਅਸੀਂ ਸਾਰੇ ਉਹ ਕਰਦੇ ਹਾਂ ਜਿਹੜੇ ਉਹਨਾਂ ਵਾਲੇ ਨੇ। ਤੋ ਸਾਡਾ ਗੁਰੂ ਅਬਨਾਸ਼ੀ ਹੈ, ਇਹਨੇ ਇਹਦਾ ਨਾਸ਼ ਨਹੀਂ ਹੋਣਾ। ਸਾਰੀ ਦੁਨੀਆਂ ਦਾ ਨਾਸ਼ ਹੋ ਜਾਵੇਗਾ ਪਰ ਕਦੀ ਜਪਜੀ ਸਾਹਿਬ ਦਾ ਨਾਸ਼ ਨਹੀਂ ਹੋਣਾ, ਕਦੀ ਸੁਖਮਣੀ ਸਾਹਿਬ ਦਾ ਨਾਸ਼ ਨਹੀਂ ਹੋਣਾ। ਕੋਈ ਗਲਤ ਬੰਦਾ ਜਿਹੜਾ ਹੈ ਤੁਹਾਡੇ ਗੁਰੂ ਦੀ ਬਾਹਰੀ ਤੌਰ ਉੱਤੇ ਇਨਸਲਟ ਕਰ ਸਕਦਾ ਪਰ ਗੁਰੂ ਦੀ ਇਨਸਲਟ ਕਦੀ ਨਹੀਂ ਹੁੰਦੀ। ਸਾਡਾ ਗੁਰੂ ਏਡਾ ਵੱਡਾ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ। ਜਿਹੜਾ ਜੰਮਿਆ ਉਹ ਮਰੇਗਾ ਪਰ ਜਿਹੜਾ ਜੰਮਿਆ ਹੀ ਨਹੀਂ ਉਹ ਮਰੇਗਾ ਵੀ ਨਹੀਂ। ਨਾ ਉਹ ਮਰੇ ਨਾ ਹੋਵੇ ਸੋਗ, ਤੇ ਸੋਗ ਕਿਹਦੇ ਘਰ 'ਚ ਪੈਣਾ, ਦੁੱਖੇ ਕਿੱਥੇ ਹੋਣਾ। ਤੋ ਗੁਰੂ ਕਿਰਪਾ ਕਰੇ। ਮਹਾਰਾਜ ਨੇ ਆਖਿਆ ਅਬਨਾਸ਼ੀ ਪੁਰਖ ਪੁਜੇ ਹਾ ਰਾਮ, ਕਿਹਨੂੰ ਪੂਜਣਾ? ਜਿਹੜਾ ਅਬਨਾਸ਼ੀ ਹੈ। ਅਬਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਆਖਿਆ ਬਹੁ ਵਿਦ ਪੂਜਾ ਖੁਝ ਗਿਆ ਮੇਰੇ ਲਾਲ ਜੀਓ, ਇਹ ਮਨ ਤਨ ਸਭ ਅਰਪੇ ਹਾਂ ਰਾਮ। ਹੁਣ ਉਹਦੀ ਪੂਜਾ ਕਰਨ ਦਾ ਤਰੀਕਾ ਕੀ ਹੈ? ਇੱਕ ਰੱਬ ਦੀ, ਇੱਕ ਕਿਸੇ ਦੀ ਤੁਸੀਂ ਪੂਜਾ ਕਰੋ, ਉਹਦੀ ਸਰੀਰਕ ਲੋੜ ਪੂਰੀ ਕਰ ਦਿਓ। ਮੰਨ ਲਓ ਤੁਸੀਂ ਕਿਸੇ ਬੰਦੇ ਦੀ ਪੂਜਾ ਕਰਨੀ ਹੋਵੇ, ਤੁਸੀਂ ਆਖੋਗੇ ਜੀ ਤੁਸੀਂ ਖਾਂਦੇ ਕੀ ਹੋ, ਤੁਸੀਂ ਪੀਂਦੇ ਕੀ ਹੋ, ਮੈਂ ਲੈ ਆਉਣਾ, ਹੈ ਨਾ, ਆਪਾਂ ਇੱਦਾਂ ਪੂਜਾ ਕਰਾਂਗੇ, ਤੁਸੀਂ ਕੱਪੜਾ ਕਿਹੜਾ ਪਾਉਂਦੇ ਹੋ, ਆਪਾਂ ਇੱਦਾਂ ਪੂਜਾ ਕਰਾਂਗੇ। ਆਖਿਆ ਜਿਹੜਾ ਗੁਰੂ ਹੁੰਦਾ ਹੈ ਨਾ, ਜਿਹੜਾ ਰੱਬ ਹੁੰਦਾ, ਉਹਦੀ ਪੂਜਾ ਕਿਵੇਂ ਹੋਵੇਗੀ? ਉਹਦੀ ਪੂਜਾ ਹੋਵੇਗੀ ਜਦੋਂ ਤੁਸੀਂ ਆਪਣਾ ਮਨ ਤੇ ਤਨ ਉਹਦੇ ਅੱਗੇ ਭੇਟ ਕਰ ਦਿਓਗੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਉਹਦੇ ਹੁਕਮ ਨੂੰ ਮੰਨਣਾ ਪੈਣਾ। ਪਰ ਬੰਦਾ ਚਲਾ ਕੇ ਕਹਿੰਦਾ ਮਨ ਨਹੀਂ ਨਾ ਵੇਚਣਾ, ਮਨ ਨਹੀਂ ਨਾ ਦੇਣਾ, ਫਿਰ ਤੇ ਗੱਲ ਵਿਗੜ ਜਾਣੀ ਹੈ। ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਤੋਂ ਅਸੀਂ ਬਾਹਰੀ ਚੱਕਰਾਂ ਚ ਪੈ ਗਏ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਬਹੁਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ, ਇਹ ਮਨ ਤਨ ਸਭ ਅਰਪੇਹਾ ਜੀਓ, ਇਹ ਆਪਣਾ ਮਨ ਤੇ ਤਨ ਭੇਟ ਕਰਦੇ ਗੁਰੂ ਨੂੰ, ਗੁਰੂ ਦੇ ਉਪਦੇਸ਼ ਵਿੱਚ ਇਹਨੂੰ ਰਚਾਲਾ। ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਜ ਚੜਾਵੇ। ਆਖਿਆ ਜਿਹਦਾ ਜਿਹਨੇ ਮਨ ਵੀ ਦੇ ਦਿੱਤਾ, ਤਨ ਵੀ ਦੇ ਦਿੱਤਾ, ਜਿਹਨੇ ਇਹ ਆਖਤਾ ਵੀ ਰੱਬਾ ਮੈਂ ਹੀ ਤੇਰਾ, ਉਹਨੂੰ ਫਿਰ ਪੂਜਾ ਵਿੱਚ ਹੋਰ ਕੋਈ ਚੀਜ਼ ਚੜਾਉਣ ਦੀ ਲੋੜ ਨਹੀਂ ਪੈਂਦੀ, ਕਿਆ ਕੋ ਪੂਜ ਚੜਾਵੇ। ਜਿਸ ਹੋਏ ਕਿਰਪਾਲ ਦਿਆਲ ਸਵਾਮੀ, ਸੋ ਪ੍ਰਭ ਅੰਗ ਸਮਾਵੇ, ਜਿਹਦੇ ਉੱਤੇ ਉਹ ਫਿਰ ਵਾਹਿਗੁਰੂ ਕਿਰਪਾ ਕਰਦਾ, ਉਹਦੇ ਅੰਗਾਂ ਦੇ ਨਾਲ ਜੁੜ ਜਾਂਦਾ, ਭਾਵ ਉਹਦੇ ਨਾਲ ਇਕਮਿਕ ਹੋ ਜਾਂਦਾ। ਭਾਗ ਮਸਤਕ ਹੋਏ ਜਿਸ ਕਹਿ ਤਿਸ ਗੁਰ ਨਾਲ ਸੁਨੇਹਾ, ਜਿਹਦੇ ਮੱਥੇ ਉੱਤੇ ਭਾਗ ਉੱਤਮ ਹੋ ਗਏ, ਉਹਦਾ ਸੁਨੇਹ ਉਹਦੀ ਮੁਹੱਬਤ ਗੁਰੂ ਦੇ ਨਾਲ ਲੱਗ ਗਈ। ਜਨ ਕਹਿ ਨਾਨਕ ਮਿਲ ਸਾਧ ਸੰਗਤ, ਹਰ ਹਰ ਨਾਮ ਪੁਜੇਹਾ। ਮਹਾਰਾਜ ਨੇ ਆਖਿਆ ਸੰਗਤ ਵਿੱਚ ਮਿਲ ਕੇ ਅਕਾਲ ਪੁਰਖ ਹਰੀ ਦਾ ਨਾਮ ਜਪਿਆ ਕਰੋ, ਤੋ ਇਹ ਉੱਤਮ ਕਰਮ ਹੈ। ਹੁਣ ਇੱਕ ਇੱਥੇ ਮੈਂ ਬੇਨਤੀ ਹੋਰ ਕਰਦਿਆਂ, ਜਿੰਨੇ ਵੀ ਪਦਾਰਥ ਆਪਾਂ ਗੁਰੂ ਘਰ ਵਿੱਚ ਲੈ ਕੇ ਆਉਂਦੇ ਹਾਂ, ਮੰਨ ਲਓ ਕੋਈ ਦੁੱਧ ਲੈ ਕੇ ਆਉਂਦਾ, ਕੋਈ ਪੱਤੀ ਲੈ ਕੇ ਆਉਂਦਾ, ਕੋਈ ਖੰਡ ਲੈ ਕੇ ਆਉਂਦਾ, ਇਹ ਵਸਤੂਆਂ ਆਉਂਦੀਆਂ ਨੇ ਸੰਗਤ ਵਾਸਤੇ। ਇਹਦਾ ਜਿਹੜਾ ਸਾਰਾ ਤਰੀਕਾ ਹੈ, ਇਹ ਵਸਤੂ ਹੈ ਲੋੜਵੰਦਾਂ ਲਈ, ਇਹ ਹੈ ਸੰਗਤ ਵਾਸਤੇ, ਵੀ ਜਿਹੜਾ ਗੁਰੂ ਕੀ ਸੰਗਤ ਕਰਨ ਆਇਆ ਉਹਦੀਆਂ ਜਿਹੜੀਆਂ ਨੀਡਸ ਨੇ ਜਾਂ ਹੋਰ ਵੀ ਜਿਹੜੀਆਂ ਕਿਸੇ ਦੀਆਂ ਜ਼ਰੂਰਤਾਂ ਨੇ। ਸਾਡੇ ਗੁਰੂ ਸਾਹਿਬ ਨੇ ਸਮਾਜਿਕ ਕਾਰਜ ਬਹੁਤ ਵੱਡੀ ਪੱਧਰ ਉੱਤੇ ਕੀਤੇ ਆ। ਤੋ ਇਸ ਕਰਕੇ ਜਿਵੇਂ ਇੱਕ ਪੁਜਾਰੀ ਕਹਿੰਦਾ ਸੀ ਨਾ ਵੀ ਜੇ ਲੱਡੂ ਆਇਆ, ਇੱਕ ਬਚਨ ਆਉਂਦਾ ਮਹਾਰਾਜ ਦੀ ਬਾਣੀ ਦੇ ਵਿੱਚ, ਉੱਥੇ ਸਤਿਗੁਰ ਨੇ ਆਖਿਆ ਵੀ ਜਿਹੜਾ ਕੁਝ ਖਾਣਾ ਸੀ ਉਹ ਤੇ ਪੁਜਾਰੀ ਆਪ ਖਾ ਗਿਆ, ਤੇ ਮੂਰਤ ਕਹਿ ਮੁੱਖ ਛਾਰ, ਤੇ ਮੂਰਤੀ ਦੇ ਮੁੱਖ ਤੇ ਕੀ ਉਹਨੇ ਪਾ ਦਿੱਤੀ, ਸੁਆਹ ਕਾ ਪਾ ਦਿੱਤੀ। ਬੇਨਤੀ ਕਹਿ ਕੇ ਸਮਾਪਤੀ ਕਰਾਂ। ਪੁਜਾਰੀ ਕੀ ਕਰਦਾ ਸੀ ਜੀ, ਉਹਨੇ ਲੱਡੂ ਚੁੱਕਣਾ, ਜਿਵੇਂ ਲੱਡੂ ਕਿਸੇ ਨੇ ਲਿਆਂਦਾ, ਮਿੱਠਾ ਲਿਆਂਦਾ ਮੂਰਤੀ ਦੇ ਅੱਗੇ, ਉਹਨੇ ਇੱਕ ਲੱਡੂ ਚੁੱਕਿਆ ਤੇ ਉਹਨੇ ਉਹਨੂੰ ਲੋਕਾਂ ਨੂੰ ਦੱਸਣ ਲਈ ਵੀ ਭਗਵਾਨ ਵੀ ਖਾਂਦਾ, ਉਹਨੇ ਇੱਦਾਂ ਮੂੰਹ ਤੇ ਲਾ ਦੇਣਾ, ਜਿਹੜਾ ਮੂਰਤੀ ਦਾ ਮੂੰਹ ਲੱਗਾ ਹੁੰਦਾ ਉਹ ਤੇ ਲਾ ਦੇਣਾ। ਹੁਣ ਬਾਅਦ 'ਚ ਉਹਨੇ ਲਾ ਲੈਣਾ, ਕਿਉਂਕਿ ਤੁਹਾਨੂੰ ਵੀ ਪਤਾ ਵੀ ਮੂਰਤੀ ਨੇ ਖਾਣਾ ਤੇ ਕੁਝ ਹੈ ਨਹੀਂ, ਲੱਡੂ ਉਹਨੇ ਫਿਰ ਆਪਣੇ ਟੱਬਰ ਵੱਲ ਲੈ ਜਾਣਾ, ਆਪਣੇ ਅੰਦਰ ਕਰ ਲੈਣੇ। ਤੇ ਜਦੋਂ ਮੂਰਤੀ ਦੇ ਮੂੰਹ ਤੇ ਮਿੱਠਾ ਲੱਗਾ ਹੋਣਾ ਤੇ ਉੱਥੇ ਮੱਖੀ ਆਣ ਕੇ ਬਹਿਣੀ, ਨੋਰਮਲ ਗੱਲ। ਹੁਣ ਮੱਖੀ ਨੂੰ ਥੋੜਾ ਕਿਸੇ ਚੀਜ਼ ਨਾਲ ਕੋਈ ਮਤਲਬ ਹੈ, ਜਿੱਥੇ ਮਿੱਠਾ ਲੱਗੇਗਾ ਉੱਥੇ ਉਹਨੇ ਆ ਜਾਣਾ, ਮੱਖੀ ਮਿੱਠੇ ਮਰਨਾ ਉਹ ਤੇ ਮਿੱਠੇ ਮਰਦੀ ਹੈ। ਹੁਣ ਉਹਨੇ ਨਾਲ ਹੀ ਸਵਾਹ ਰੱਖੀ ਹੁੰਦੀ ਸੀ, ਸਵਾਹ ਕਾਹਦੇ ਲਈ ਰੱਖੀ ਸੀ, ਪਹਿਲੇ ਸਮਿਆਂ ਦੇ ਵਿੱਚ ਭਾਂਡੇ ਵੀ ਸਵਾਹ ਨਾਲ ਮਾਂਜੇ ਜਾਂਦੇ ਸੀ। ਉਹਨੇ ਕੀ ਕਰਨਾ, ਜਦੋਂ ਇੱਥੇ ਮਿੱਠਾ ਆਣ ਕੇ ਲੱਗਣਾ ਤੇ ਐਂ ਮੂੰਹ ਦੇ ਉੱਤੇ ਉਹਦੇ ਸਵਾਹ ਮਲ ਕੇ ਤੇ ਉਹ ਮਿੱਠਾ ਲਾ ਦੇਣਾ। ਉਹਨਾਂ ਆਖਿਆ ਭੋਗਣ ਹਾਰੇ ਭੋਗਿਆ, ਇਸ ਮੂਰਤ ਕਹਿ ਮੁੱਖ ਛਾਰ। ਭੋਗਣ ਵਾਲਾ ਕੋਈ ਹੋਰ ਸੀ, ਮੂਰਤੀ ਦੇ ਮੂੰਹ ਵਿੱਚ ਤੇ ਸਵਾਹ ਪਾ ਦਿੱਤੀ। ਤੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਦਾਂ ਨਾ ਬਣਾਈਏ, ਇਹ ਅਵਿਨਾਸ਼ੀ ਹੈ, ਇਹਨੂੰ ਇੱਦਾਂ ਨਾ ਤੁਲਨਾ ਕਰੀਏ। ਤੋ ਆਲੇ ਦੁਆਲੇ ਵਿੱਚ ਕਈ ਤਰ੍ਹਾਂ ਦਾ ਪ੍ਰਚਾਰ ਇੱਦਾਂ ਦਾ ਵੀ ਹੁੰਦਾ, ਸੋ ਆਪਾਂ ਸਿਆਣੇ ਬਣੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੋਝੀ ਪ੍ਰਾਪਤ ਕਰੀਏ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਕਈ ਵਾਰੀ ਇੱਦਾਂ ਦੇਖਣ ਦੇ ਵਿੱਚ ਆਉਂਦਾ ਵੀ ਜਦੋਂ ਆਪਾਂ ਨਿੱਕੀਆਂ ਨਿੱਕੀਆਂ ਕੁਰੀਤੀਆਂ ਕਰਦੇ ਹਾਂ ਤੇ ਜੇ ਕੋਈ ਗੁਰਮਤਿ ਅਨੁਸਾਰ ਉਸ ਗੱਲ ਨੂੰ ਵਰਜਿਤ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਸਾਡੇ ਕੋਲ ਇੱਕ ਬੜਾ ਆਰਗੂਮੈਂਟ ਹੁੰਦਾ ਵੀ ਜੇ ਅਸੀਂ ਕਰ ਲੈਂਦੇ ਤੇ ਹਰਜ ਕੀ ਆ। ਮਸਲਾ ਹਰਜ ਦਾ ਨਹੀਂ ਹੈਗਾ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਵੀ ਕਿਤੇ ਜਾਣ ਦਾ ਮੌਕਾ ਬਣਿਆ ਤੇ ਉੱਥੇ ਕਾਲਪਨਿਕ ਤਸਵੀਰਾਂ ਜਿਹਨੂੰ ਆਪਾਂ ਫੋਟੋਆਂ ਕਹਿ ਦਿੰਦੇ ਵੀ ਸਾਡੇ ਗੁਰੂਆਂ ਦੀਆਂ ਫੋਟੋਆਂ ਆ, ਉਹਦੇ ਬਾਰੇ ਬੋਲਿਆ ਤੇ ਕਥਾ ਤੋਂ ਬਾਅਦ ਵਿੱਚ ਉਹ ਮੈਨੂੰ ਦਫ਼ਤਰ ਦੇ ਵਿੱਚ ਲੈ ਗਏ ਤੇ ਸੰਬੰਧਿਤ ਸੱਜਣ ਕਹਿਣ ਲੱਗਾ ਵੀ ਜੇ ਸਾਨੂੰ ਫੋਟੋ ਵੇਖ ਕੇ ਗੁਰੂ ਨਾਨਕ ਚੇਤੇ ਆਉਂਦਾ ਤੇ ਤੁਹਾਨੂੰ ਇਹਦੇ ਵਿੱਚ ਹਰਜ ਕੀ ਆ, ਵੀ ਜੇ ਅਸੀਂ ਫੋਟੋ ਨੂੰ ਮੱਥਾ ਟੇਕ ਲੈਂਦੇ ਹਾਂ ਤੇ ਇਹਦੇ ਵਿੱਚ ਹਰਜ ਵਾਲੀ ਕਿਹੜੀ ਗੱਲ ਆ। ਜਿਹੜੀ ਗੱਲ ਮੈਂ ਉੱਥੇ ਉਹਨਾਂ ਸੱਜਣਾਂ ਨੂੰ ਕਹੀ ਸੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦਾ। ਮੈਂ ਕਿਹਾ ਜੀ ਗੱਲ ਮਸਲਨ ਇੰਨੀ ਕਿਹਾ ਵੀ ਜਿਹੜੀ ਮੂਰਤੀ ਤੁਸੀਂ ਅੱਜ ਲੈ ਕੇ ਆਏ ਹੋ ਨਾ, ਇਹਨੇ ਤੁਹਾਡੇ ਦਿੱਤੇ ਹੋਏ ਲੱਡੂ ਖਾ ਕੇ ਆ ਕੇ ਇਹਦੇ ਵੱਡੀ ਹੋ ਜਾਣਾ। ਕਹਿਣ ਲੱਗੇ ਜੀ ਉਹ ਕਿੱਦਾਂ? ਮੈਂ ਕਿਹਾ ਉਹ ਇੱਦਾਂ ਵੀ ਪਹਿਲਾਂ ਕਾਲਪਨਿਕ ਤਸਵੀਰਾਂ ਕਾਗਜ਼ ਦੀ ਫੋਟੋ 'ਤੇ ਆਉਂਦੀਆਂ ਸਨ, ਅਸੀਂ 5 ਰੁਪਈਆਂ ਦੀਆਂ, 7 ਰੁਪਈਆਂ ਦੀਆਂ, 2 ਰੁਪਈਆਂ ਦੀਆਂ ਸੀਨਰੀਆਂ ਜਿਹੀਆਂ ਲੈਣ ਕੇ ਆਪਣੇ ਘਰਾਂ ਦੇ ਵਿੱਚ ਟੰਗੀਆਂ ਅਤੇ ਧੂਫ ਬੱਤੀ ਦੇਣੀ ਸ਼ੁਰੂ ਕੀਤੀ। ਯਾਨੀ ਕਿ ਇੱਕ ਤਰੀਕੇ ਨਾਲ ਅਸੀਂ ਉਸ ਤਸਵੀਰ ਨੂੰ ਅਸੈਪਟ ਕਰ ਲਿਆ। ਜਦੋਂ ਦੁਕਾਨਦਾਰ ਨੂੰ, ਪੁਜਾਰੀ ਜਿਹੜਾ ਵਪਾਰੀ, ਉਹਨੂੰ ਪਤਾ ਲੱਗਾ ਵੀ ਇਹਨਾਂ ਨੇ ਅਸੈਪਟ ਕਰ ਲਿਆ, ਫਿਰ ਮੂਰਤੀਆਂ ਪੇਪਰ ਦੀਆਂ ਨਹੀਂ ਆਈਆਂ, ਫਿਰ ਉਹ ਰਬੜ ਦੀਆਂ ਆਉਣ ਲੱਗ ਪਈਆਂ, ਪੱਥਰ ਦੀਆਂ ਆਉਣ ਲੱਗ ਪਈਆਂ। ਹੁਣ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਵੇਖੋ, ਚਾਂਦੀ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਮੂਰਤਾਂ, ਸੋਨੇ ਦੀਆਂ ਗੁਰੂ ਨਾਨਕ ਸਾਹਿਬ ਦੀਆਂ ਮੂਰਤਾਂ ਆਉਣ ਲੱਗ ਪਈਆਂ। ਕਾਗਜ਼ ਦੀ ਤਸਵੀਰ ਨੂੰ ਸੁੱਟ ਦੇਣਾ ਪ੍ਰਬੰਧਕਾਂ ਵਾਸਤੇ ਬੜਾ ਸਹੀਲਾ, ਵੀ ਚਲੋ ਜੇ ਵਿਰੋਧ ਹੋ ਰਿਹਾ ਤਾਂ ਆਪਾਂ ਸੁੱਟ ਦੇਣੇ ਆ। ਪਰ ਜਿੱਦਣ ਕਿਸੇ ਨੇ ਚਾਂਦੀ ਅਤੇ ਸੋਨੇ ਦੀ ਮੂਰਤੀ ਚੜ੍ਹਾਈ ਨਾ, ਲੱਖ ਵਿਰੋਧ ਹੋਵੇ, ਅਗਲਿਆਂ ਸੁੱਟਣੀ ਨਹੀਂ ਹੈਗੀ, ਉਹ ਰੱਖ ਲੈਣੀ ਹੈ, ਔਰ ਰੱਖਣੀ ਵੀ ਸਟੋਰ ਰੂਮ ਦੇ ਵਿੱਚ। ਹੁਣ ਇੱਕ ਪੀੜ੍ਹੀ ਜਿਹੜੀ ਆ, ਜਿਨ੍ਹਾਂ ਦੀ ਉਮਰ 70 ਸਾਲ, 75 ਸਾਲ, 80 ਸਾਲ, ਇਹ ਗੁਜ਼ਰ ਜਾਣੀ ਆ। ਅਗਲੀ ਜਨਰੇਸ਼ਨ ਜਦੋਂ ਆਊਗੀ ਤਾਂ ਉਹਨਾਂ ਨੇ ਸਟੋਰ ਰੂਮ 'ਚ ਫੋਲਾ ਫਰੋਲੀ ਕਰਨੀ ਅਤੇ ਆਖਣਾ ਵੀ ਸਾਡੇ ਸਟੋਰ ਰੂਮ 'ਚ ਗੁਰੂ ਨਾਨਕ ਸਾਹਿਬ ਦੀਆਂ, ਗੁਰੂਆਂ ਦੀਆਂ ਫੋਟੋਆਂ, ਮੂਰਤੀਆਂ ਪਈਆਂ, ਇਹਦਾ ਮਤਲਬ ਸਾਡੇ ਵੱਡ ਵਡੇਰੇ ਇਹਨੂੰ ਪੂਜਦੇ ਰਹੇਗਾ। ਉਹਨਾਂ ਨੇ ਚੁੱਕਣੀਆਂ ਅਤੇ ਲਿਆਣ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਦੇਣੀਆਂ। ਫਿਰ ਬਣ ਕੇ 2 ਧੜੇ, ਜਿਹੜੇ ਇੱਕ ਉਹਨਾਂ ਵਿੱਚੋਂ ਇੱਕ ਧੜਾ ਹੋਏਗਾ ਜਿਹੜਾ ਕਹੇਗਾ ਜੀ ਮੂਰਤੀਆਂ ਚੁੱਕ ਦਿਉ ਅਤੇ ਗੁਰੂ ਗ੍ਰੰਥ ਸਾਹਿਬ ਰੱਖ ਲਓ, ਦੂਜਾ ਕਹੇਗਾ ਵੀ ਗੁਰੂ ਗ੍ਰੰਥ ਸਾਹਿਬ ਚੁੱਕ ਲਓ ਅਤੇ ਮੂਰਤੀ ਰੱਖ ਲਓ। ਇਹ ਜਦੋਂ ਅਸੀਂ 2014 ਦੇ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਕੈਂਪ ਲਾਇਆ ਸੀ ਪੰਜਾਬ ਦੇ ਕਿਸੇ ਏਰੀਏ ਦੇ ਵਿੱਚ, ਉੱਥੇ ਗੁਰਦੁਆਰੇ ਦੇ ਵਿੱਚ ਕਬਰ ਬਣੀ ਸੀ ਜੀ, ਮੇਰੀ ਅੱਖੀਂ ਵੇਖਣ ਦੀ ਗੱਲ ਆਏ, ਕਬਰ ਬਣੀ ਸੀ। ਕਬਰ ਨੂੰ ਲੈ ਕੇ 2 ਧੜਿਆਂ ਦੇ ਵਿੱਚ ਲੜਾਈ ਹੋਈ। ਇੱਕ ਧੜਾ ਆਖੇ ਵੀ ਕਬਰ ਪੁੱਟ ਦਿਉ ਅਤੇ ਗੁਰਦੁਆਰਾ ਰਹਿਣ ਦਿਉ, ਦੂਜਾ ਆਖੇ ਵੀ ਗੁਰੂ ਗ੍ਰੰਥ ਸਾਹਿਬ ਚੁੱਕ ਲਓ, ਤੁਹਾਨੂੰ ਜ਼ਮੀਨ ਦਿੰਦੇ ਅਸੀਂ ਬਰਾਬਰ, ਗੁਰਦੁਆਰਾ ਉੱਥੇ ਬਣਾ ਲਓ ਪਰ ਕਬਰ ਨਾ ਛੇੜਿਓ। ਇੱਦਾਂ ਦੇ ਵੀ ਸਮੇਂ ਜਿਹੜੇ ਆ ਉਹ ਸਿੱਖਾਂ ਨੂੰ ਵੇਖਣੇ ਪੈਂਦੇ ਆ। ਅਗਲੀ ਗੱਲ, ਇਹ ਸਾਡੇ ਵੇਖਣ ਦੇ ਵਿੱਚ ਇਹ ਗੱਲ ਆ ਵੀ ਜਦੋਂ ਕ੍ਰਿਸ਼ਨ ਭਗਵਾਨ ਨੇ ਅਰਜਨ ਦਾ ਸਾਰਥੀ ਬਣ ਕੇ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਮਹਾਭਾਰਤ ਦੇ ਦੌਰਾਨ ਗੀਤਾ ਉਚਾਰਨ ਕੀਤੀ, ਅਰਜਨ ਨੂੰ ਮੁਖਾਤਬ ਹੋ ਕੇ, ਉਹ ਬੜਾ ਵੱਡਾ ਧਾਰਮਿਕ ਉਪਦੇਸ਼ ਆ, ਉਹ ਪੜ੍ਹਨ ਗੋਚਰਾ ਹੈ, ਹਰ ਸਿੱਖ ਨੂੰ ਪੜ੍ਹਨਾ ਚਾਹੀਦਾ, ਹਰ ਸਿੱਖ ਨੂੰ ਹਰ ਧਰਮ ਗ੍ਰੰਥ ਨੂੰ ਪੜ੍ਹਨਾ ਚਾਹੀਦਾ। ਸੰਪਰਦਾਇਕ ਹੋਣ ਵਿੱਚ ਅਤੇ ਧਾਰਮਿਕ ਹੋਣ 'ਚ ਫਰਕ ਹੁੰਦਾ। ਜਿਹੜਾ ਬੰਦਾ ਸੰਪਰਦਾਇਕ ਹੁੰਦਾ ਉਹ ਆਪਣੇ ਤੋਂ ਇਲਾਵਾ ਦੂਜੇ ਦੇ ਧਰਮ ਗ੍ਰੰਥ ਨੂੰ ਨਹੀਂ ਪੜ੍ਹਦਾ, ਧਾਰਮਿਕ ਵਿਅਕਤੀ ਹਰ ਬੰਦੇ ਧਰਮ ਗ੍ਰੰਥ ਨੂੰ ਪੜ੍ਹਦਾ, ਇਹ ਧਰਮੀ ਦੀ ਨਿਸ਼ਾਨੀ ਹੈ। ਉਹਨੂੰ ਉਹ ਗੀਤਾ ਵੀ ਪੜ੍ਹਦਾ, ਉਹ ਬਾਈਬਲ ਵੀ ਪੜ੍ਹਦਾ, ਕੁਰਾਨ ਵੀ ਪੜ੍ਹਦਾ, ਧਰਮ ਦੀ ਨਿਸ਼ਾਨੀ ਹੈ। ਸੰਪਰਦਾਇਕ ਦੀ ਨਿਸ਼ਾਨੀ ਕੀ ਆ? ਸੰਪਰਦਾਇਕ ਦੀ ਨਿਸ਼ਾਨੀ ਉਹ ਕਹਿੰਦਾ ਜਿਹੜਾ ਮੇਰੀ ਸੰਸਥਾ ਨੇ ਗੁਟਕਾ ਛਾਪਿਆ ਮੈਂ ਉਹਤੋਂ ਨਿਤਨੇਮ ਕਰਨਾ, ਤੁਹਾਡੇ ਵਾਲੇ ਤੋਂ ਨਹੀਂ ਕਰਨਾ। ਉਹ ਇੰਨਾ ਸਟ੍ਰਿਕਟ ਹੁੰਦਾ, ਅੰਦਰੋਂ ਖੋਖਲਾ ਹੁੰਦਾ ਵਾਂਸ ਵਾਂਗੂ। ਜਦੋਂ ਕ੍ਰਿਸ਼ਨ ਭਗਵਾਨ ਨੇ ਗੀਤਾ ਉਚਾਰਨ ਕੀਤੀ ਤੇ ਲੋਕਾਂ ਨੇ ਆਖਿਆ ਵੀ ਵਾਹ ਵਾਹ, ਕ੍ਰਿਸ਼ਨ ਜਿਸ ਨੇ ਆਪਣੇ ਮੁਖਾਰਬਿੰਦ ਤੋਂ ਇੰਨਾ ਸੁਨਹਿਰੀ ਉਪਦੇਸ਼ ਬਖਸ਼ਿਸ਼ ਕੀਤਾ, ਇਸ ਕ੍ਰਿਸ਼ਨ ਦੀ ਇੱਕ ਮੂਰਤੀ ਤੇ ਬਣਦੀ ਹੈ। ਅਗਲਿਆਂ ਨੇ ਗੀਤਾ ਦੇ ਬਰਾਬਰ ਲਿਆਣ ਕੇ ਮੂਰਤੀ ਸਟੈਬਲਿਸ਼ ਕਰਤੀ, ਇਤਿਹਾਸ ਗਵਾਇਆ। ਜਿੱਦਣ ਦੀ ਕ੍ਰਿਸ਼ਨ ਦੀ ਮੂਰਤੀ ਬਣੀ ਲੋਕਾਂ ਨੇ ਗੀਤਾ ਪੜ੍ਹਨੀ ਛੱਡਤੀ, ਉਹ ਹੁਣ ਨਹੀਂ ਪੜ੍ਹਦੇ। ਵਾਲਮੀਕ ਨੇ ਤੇ ਤੁਲਸੀਦਾਸ ਨੇ ਰਾਮਾਇਣ ਲਿਖੀ, ਰਾਮਾਇਣ ਦੇ ਕਾਵਿ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਆਖਿਆ ਵੀ ਜਿਸ ਰਾਮ ਨੇ ਇੰਨੇ ਸਾਲ ਦਾ 14 ਸਾਲ ਦਾ ਬਨਵਾਸ ਕੱਟਿਆ, ਦੁਸ਼ਟ ਰਾਵਣ ਨੂੰ ਮਾਰਿਆ, ਪਾਪੀ ਰਾਵਣ ਨੂੰ ਮਾਰਿਆ, ਉਹਦੀ ਮਹਾਨ ਕੁਰਬਾਨੀ ਨੂੰ ਚੇਤੇ ਕਰਦਿਆਂ ਇੱਕ ਮੂਰਤੀ ਤੇ ਰਾਮ ਦੀ ਬਣਦੀ ਆ, ਤੇ ਇਤਿਹਾਸ ਕਹਿੰਦਾ ਜਿੱਦਣ ਦੀ ਰਾਮ ਦੀ ਮੂਰਤੀ ਬਣੀ ਅਗਲਿਆਂ ਰਾਮਾਇਣ ਪੜ੍ਹਨੀ ਛੱਡਤੀ। ਸਾਡੇ ਨਾਲ ਵੀ ਇਹਦੇ ਵਾਪਰਨਾ, ਜਿੱਦਣ ਦਸਾਂ ਗੁਰੂਆਂ ਦੀਆਂ, ਭਗਤਾਂ ਦੀਆਂ, ਭੱਟਾਂ ਦੀਆਂ ਮੂਰਤੀਆਂ ਆ ਗਈਆਂ ਨਾ, ਉਦੋਂ ਸਿੱਖਾਂ ਨੇ ਗੁਰਬਾਣੀ ਦਾ ਪਾਠ ਕਰਨਾ ਛੱਡ ਦੇਣਾ ਨਹੀਂ, ਛੱਡ ਦਿੱਤਾ ਆ, ਹੁਣ ਨਹੀਂ ਪੜ੍ਹਦੇ ਹੋ। ਉਹ ਕਹਿੰਦੇ ਐਵੇਂ 20 ਮਿੰਟ ਲਾ ਕੇ ਜਪਜੀ ਸਾਹਿਬ ਚੋਂ ਪੜ੍ਹਾਂਗੇ, ਬਾਬੇ ਦੇ ਅੱਗੇ ਅਗਰਬੱਤੀ ਤਾਂ ਬਾਬਾ ਵੀ ਖੁਸ਼ ਤੇ ਆਪਾਂ ਵੀ ਖੁਸ਼, ਨਾ ਉਹ ਸਾਨੂੰ ਕੁਝ ਆਖੇ ਤੇ ਨਾ ਆਪਾਂ ਕਹਿੰਦੇ ਹਾਂ। ਮਸਲਾ ਸਾਧ ਸੰਗਤ ਹਰਜ ਦਾ ਨਹੀਂ ਹੈਗਾ। ਸਿਆਣੇ ਕਹਿੰਦੇ ਹੁੰਦੇ ਸੀ ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਆ, ਇਹ ਪਿਆ ਪੈ ਜਾਣਾ, ਇਹ ਰਾਹ ਪੈ ਜਾਣਾ, ਔਰ ਇਹ ਰਾਹ ਪਿਆ ਹੋਇਆ। ਜਿਹਨਾਂ ਲੋਕਾਂ ਦੇ ਕੋਲ ਆਪਣੇ ਪੈਗੰਬਰ ਦੀ ਤਸਵੀਰ ਨਹੀਂ ਹੈਗੀ, ਮੇਰਾ ਮਨੋਰਥ ਤੇ ਸਲਾਮ ਤੋਂ ਆ, ਤੁਸੀਂ ਵੇਖੋ ਬੰਦੇ ਕੁਰਾਨ ਪੜ੍ਹਦੇ, ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜਾ ਆ ਉਹ ਅਜਾਨ ਦੇਣੀ ਆਉਂਦੀ ਆ, ਅਜਾਨ ਦੇਣੀ, ਔਰ ਅਜਾਨ ਵੀ ਉਹ ਆਪਣੇ ਵੱਡ ਵਡੇਰਿਆਂ ਦੀ ਟਿਊਨ 'ਚ ਦਿੰਦੇ ਆ। ਇੱਦਾਂ ਲੱਗਦਾ ਜਿਵੇਂ ਸੀਡੀ ਕੈਸਟ ਲੱਗਾ ਹੋਵੇ, ਸੀਡੀ ਪਲੇਅਰ ਚੱਲ ਰਿਹਾ ਹੋਵੇ, ਉਹੀ ਆਵਾਜ਼, ਉਹੀ ਟਿਊਨ, ਸਾਰਾ ਕੁਝ ਉਹੀ। ਉਹਨਾਂ ਨੂੰ ਕੁਰਾਨ ਦੀਆਂ ਆਇਤਾਂ ਜ਼ੁਬਾਨੀ ਚੇਤੇ ਆ, ਉਹ 5 ਵਕਤ ਦੇ ਨਮਾਜ਼ੀ ਆ। ਕਿਉਂ? ਉਹ ਕਹਿੰਦੇ ਸਾਡੇ ਕੋਲ ਆਪਣੇ ਪੈਗੰਬਰ ਦੀ ਤਸਵੀਰ ਨਹੀਂ ਹੈਗੀ, ਆਓ ਆਪਾਂ ਪਾਕ ਕੁਰਾਨ ਤੇ ਪਾਕ ਹਦੀਸ ਦੇ ਵਿੱਚੋਂ ਵੇਖੀਏ ਹਜ਼ਰਤ ਮੁਹੰਮਦ ਸਾਹਿਬ ਕਿਹੜਿਆਂ ਵਿਚਾਰਾਂ ਦੇ ਮਾਲਕ ਸਨ। ਸਿੱਖ ਨੂੰ ਵੀ ਚਾਹੀਦਾ ਵੀ ਉਹ ਜਪਜੀ ਸਾਹਿਬ ਦਾ ਪਾਠ ਕਰਕੇ ਵੇਖੇ, ਮੇਰੇ ਗੁਰੂ ਨਾਨਕ ਦੀ ਬਾਣੀ, ਮੇਰੇ ਗੁਰੂ ਨਾਨਕ ਦੀ ਆਤਮਾ ਦੀ ਆਵਾਜ਼ ਹੈ ਜਪਜੀ ਸਾਹਿਬ ਦੀ ਬਾਣੀ, ਮੈਂ ਜਪਜੀ ਦੀ ਬਾਣੀ ਦੇ ਵਿੱਚੋਂ ਵੇਖਾਂ ਮੇਰਾ ਗੁਰੂ ਨਾਨਕ ਕਿਹੜਿਆਂ ਵਿਚਾਰਾਂ ਦਾ ਮਾਲਕ ਹੈ। ਮੈਂ ਆਸਾ ਕੀ ਵਾਰ ਦੀ ਬਾਣੀ ਦੇ ਵਿੱਚੋਂ ਵੇਖਾਂ ਮੇਰੇ ਗੁਰੂ ਨਾਨਕ ਦੀ ਆਤਮਿਕ ਅਵਸਥਾ ਕੀ ਹੈ। ਸੁਖਮਣੀ ਸਾਹਿਬ ਸੁਖਮਣੀ ਸਾਹਿਬ ਨਹੀਂ, ਇਹ ਗੁਰੂ ਅਰਜਨ ਸਾਹਿਬ ਦੀ ਆਤਮਾ ਦੀ ਆਵਾਜ਼ ਹੈ ਜਿਹੜਾ ਤੱਤੀ ਤਵੀ 'ਤੇ ਬਹਿ ਗਿਆ, ਮੈਂ ਉਸ ਗੁਰੂ ਦੇ ਦਰਸ਼ਨ 'ਤੇ ਨਹੀਂ ਕਰ ਸਕਿਆ, ਆਓ ਮੈਂ ਜਪ ਸੁਖਮਣੀ ਸਾਹਿਬ ਦੀ ਬਾਣੀ ਦੇ ਵਿੱਚ ਵੇਖਾਂ ਮੇਰਾ ਗੁਰੂ ਅਰਜਨ ਕਿਹੜੀ ਉੱਚੀ ਆਤਮਿਕ ਅਵਸਥਾ ਦਾ ਮਾਲਕ ਹੈ। ਇਹ ਬਸ ਸਿੱਖ ਨੂੰ ਸਮਝਣਾ ਪੈਣਾ। ਤੋ ਮਸਲਾ ਹਰਜ ਤਾਂ ਨਹੀਂ ਹੁੰਦਾ, ਹਰਜ ਤਾਂ ਫਿਰ ਕਿਸੇ ਗੱਲ ਵਿੱਚ ਨਹੀਂ ਹੈਗਾ, ਤੁਸੀਂ ਜੋ ਮਰਜ਼ੀ ਕਰੀ ਚੱਲੋ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਖਾਲਸੇ ਦੇ ਨਿਆਰੇਪਣ ਦੀ, ਵੀ ਅਸੀਂ ਨਿਆਰੇ ਹਾਂ, ਤੋ ਸਾਡਾ ਨਿਆਰਾਪਣ ਇਸੇ ਦੇ ਵਿੱਚ ਹੀ ਆ ਵੀ ਸਾਡੀ ਤਵਾਰੀਖ, ਸਾਡਾ ਸਿਧਾਂਤ, ਸਾਡੀ ਫਿਲੋਸਫੀ, ਸਾਡਾ ਸੱਭਿਆਚਾਰ ਕਿਸੇ ਨਾਲ ਮੇਲ ਨਹੀਂ ਖਾਂਦਾ। ਅਤੇ ਜੋ ਵੀ ਮੂਰਤੀ ਨੂੰ ਭੋਗ ਲਵਾਈ ਜਾਂਦੇ ਆ, ਅਸੀਂ ਵੀ ਲਵਾਈ ਜਾਂਦੇ ਹਾਂ, ਫਿਰ ਸਾਡੇ ਲਈ ਕਾਹਦਾ ਗੁਰੂ ਗ੍ਰੰਥ ਰਹਿ ਗਿਆ, ਫਿਰ ਸਾਡੇ ਲਈ ਮੂਰਤੀ ਆ। ਖਿਮਾ ਕਰਨਾ, ਮੈਂ ਸ਼ਬਦ ਵਰਤ ਰਿਹਾ। ਉਹ ਦੇਵੀ ਨੂੰ ਚੁੰਨੀ ਚੜ੍ਹਾ ਦਿੰਦੇ ਆ, ਸਿੱਖ ਰਮਾਲਾ ਚੜ੍ਹਾ ਦਿੰਦੇ ਆ, ਫਰਕ ਕੋਈ ਨਹੀਂ ਹੈਗਾ। ਰਮਾਲਾ ਚੜ੍ਹਾਓ, ਪਰ ਗੁਰਦੁਆਰਾ ਸਾਹਿਬ ਤੋਂ ਆਣ ਕੇ ਪਹਿਲਾਂ ਸਾਈਜ਼ 'ਤੇ ਲੈ ਲਓ ਵੀ ਮਹਾਰਾਜ ਨੂੰ ਕਿੰਨੇ ਸਾਈਜ਼ ਦਾ ਰਮਾਲਾ ਚਾਹੀਦਾ। ਮੈਨੂੰ ਜੇ ਕੱਪੜਾ ਦਿਓਗੇ ਤਾਂ 1 ਮੀਟਰ ਥੋੜ੍ਹੀ ਦਿਓਗੇ, ਘੱਟੋ ਘੱਟ 5 ਮੀਟਰ ਤਾਂ ਦਿਓਗੇ ਨਾ, ਮੇਰਾ ਸੂਟ ਤਾਂ ਬਣਿਆ ਉਹਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਰਮਾਲੇ ਭੇਟ ਕਰੀਏ, ਪਰ ਆਣ ਕੇ ਪਹਿਲਾਂ ਸਾਈਜ਼ ਲਈਏ ਵੀ ਮਹਾਰਾਜ ਜਿਹੜਾ ਇੱਥੇ ਪ੍ਰਕਾਸ਼ ਕੀਤਾ ਗਿਆ ਆ, ਉਸ ਪਾਲਕੀ ਸਾਹਿਬ ਦੇ ਕਿੰਨੇ ਸਾਈਜ਼ ਆ, ਕਿੰਨੇ ਰਮਾਲੇ ਟੋਟਲ ਬਣਨਗੇ, ਅਸੀਂ ਮਹਾਰਾਜ ਨੂੰ ਉਹ ਰਮਾਲਾ ਭੇਟ ਕਰਾਂਗੇ। ਫਿਰ ਰਮਾਲੇ ਕਿਉਂ, ਚੌਰ ਸਾਹਿਬ ਕਿਉਂ ਨਹੀਂ, ਮੈਂ ਚੌਰ ਸਾਹਿਬ ਭੇਟ ਕਰਾਂਗਾ। ਮੈਂ ਪਾਠ ਕਰਾਇਆ, ਮੈਂ ਰੱਗ ਲੈ ਕੇ ਨਵੀਂ ਆਊਂਗਾ, ਰੱਗ ਦੀ ਲੋੜ ਆ। ਮੈਂ ਪਾਠ ਕਰਾਇਆ, ਮੈਂ ਪਾਲਕੀ ਦੀ ਸੇਵਾ ਕਰਾਂ, ਮੈਂ ਇੱਕ ਸਰੂਪ ਦੀ ਸੇਵਾ ਕਰਾਂ, ਮੈਂ ਗਦੇਲਿਆਂ ਦੀ ਸੇਵਾ ਕਰਾਂ, ਮੈਂ ਸਰਾਣਿਆਂ ਦੀ ਸੇਵਾ ਕਰਾਂ, ਮੈਂ ਸੁਖਾਸਨ ਵਾਲੇ ਕੱਪੜੇ ਦੀ ਸੇਵਾ ਕਰਾਂ, ਬਹੁਤ ਕੁਝ ਆ। ਤੋ ਇਹ ਸੇਵਾ ਦਾ ਦਾਇਰਾ ਬੜਾ ਵਿਸ਼ਾਲ ਆ। ਜਦੋਂ ਆਪਾਂ ਵਿਚਰਦੇ ਹਾਂ, ਇਹੀ ਸਿੱਖੀ ਆ, ਜਦੋਂ ਸਾਡੀ ਸੁਰਤ ਜਿਹੜੀ ਵਿਸ਼ਾਲ ਹੋ ਜਾਂਦੀ ਆ, ਅਸੀਂ ਸੇਵਾ ਦੇ ਦਾਇਰੇ ਨੂੰ ਵਿਸ਼ਾਲ ਕਰ ਲੈਂਦੇ ਹਾਂ, ਸਾਡਾ ਹਿਰਦਾ ਵਿਸ਼ਾਲ ਹੋ ਜਾਂਦਾ ਆ, ਆਹ ਆ ਸਿੱਖੀ। ਸਟ੍ਰਿਕਟ ਹੋਣਾ ਜਾਂ ਲਿਮਿਟਡ ਹੋਣਾ ਇਹ ਸਿੱਖੀ ਨਹੀਂ ਹੈਗੀ ਵੀ ਜੇ ਉਹਨੇ ਆਹ ਚੀਜ਼ ਦਿੱਤੀ ਆ ਮੈਂ ਵੀ ਇਹੀ ਦਊਂਗਾ ਤਾਂ ਸਿੱਖੀ ਆ। ਨਹੀਂ, ਮੈਂ ਆਪਣੇ ਗੁਰੂ ਨੂੰ ਪੁੱਛਾਂ, ਮੈਂ ਪ੍ਰਬੰਧਕਾਂ ਨੂੰ ਪੁੱਛਾਂ, ਮੈਂ ਗ੍ਰੰਥੀ ਨੂੰ ਪੁੱਛਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਆ, ਮੇਰੀ ਦਿੱਤੀ ਹੋਈ ਚੀਜ਼ ਵਰਤੀ ਜਾਣੀ ਚਾਹੀਦੀ ਆ, ਬੇਕਦਰੀ ਨਾ ਹੋਵੇ। ਮੈਂ 5 ਸਰੋਪੇ ਲੈ ਕੇ ਆਇਆ, 5 ਭਾਈਆਂ ਨੂੰ ਦਿੱਤੇ ਆ, ਉਹਨਾਂ ਨੇ ਮੇਰੇ ਕੋਲੋਂ ਇੱਥੋਂ ਪਵਾਏ ਆ ਅਤੇ ਘਰ ਜਾ ਕੇ, ਘਰ ਵੀ ਨਹੀਂ ਖੜੇ, ਇੱਥੇ ਉਹ ਕਲੀਨਾ ਟਾਂਗੇ ਆ, ਕਿਸੇ ਨਹੀਂ ਵਰਤੇ ਉਹ ਸਰੋਪੇ। ਨਹੀਂ, ਮੈਂ ਦਸਤਾਰ ਲੈ ਕੇ ਦੇਵਾਂ ਔਰ ਪੁੱਛ ਕੇ ਲੈ ਕੇ ਦੇਵਾਂ ਵੀ ਤੁਸੀਂ ਕਿੰਨੇ ਮੀਟਰ ਦੀ ਪੱਗ ਬੰਨਦੇ ਹੋ, ਤਾਂ ਕਿ ਉਹ ਵਰਤੀ ਤਾਂ ਜਾਵੇ। ਮੈਂ ਕੱਪੜਾ ਲੈ ਕੇ ਦੇਵਾਂ ਅਤੇ ਉਹ ਲੈ ਕੇ ਦੇਵਾਂ ਜਿਹੜਾ ਅਸੀਂ ਪਾਉਂਦੇ ਹਾਂ, ਇਹ ਨਹੀਂ ਵੀ ਮੈਂ ਉਹ ਕੱਪੜਾ ਲੈ ਕੇ ਦੇਵਾਂ ਜਿਹੜਾ ਅਸੀਂ ਕਦੇ ਪਾਇਆ ਨਹੀਂ ਅਤੇ ਆਖਿਆ ਚਲੋ ਇਹ ਵਾਧੂ ਪਿਆ ਕਿਸੇ ਨੇ ਦਿੱਤਾ ਸੀ, 3-4 ਸਾਲ ਹੋ ਗਏ, ਚਲੋ ਇਹ ਭਾਈ ਨੂੰ ਦੇ ਦਿੰਦੇ। ਨਹੀਂ, ਮੇਰਾ ਦਿੱਤਾ ਹੋਇਆ ਉਹ ਦਾਨ ਸਕਾਰਤਾ ਹੈ ਜਿਹੜਾ ਵਰਤੋਂ ਦੇ ਵਿੱਚ ਆਵੇ। ਆਸ ਹੈ ਤੁਸੀਂ ਬੜੇ ਜਗਿਆਸੂ ਹੋ, ਤੁਸੀਂ ਬੜੇ ਸਿਆਣੇ ਹੋ, ਸੁਗੜ ਹੋ, ਜੋ ਨੇਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ, ਔਰ ਅਸੀਂ ਆਸ ਵੀ ਕਰਦੇ ਹਾਂ ਵੀ ਤੁਸੀਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ, ਆਪਾਂ ਰੀਤਾਂ ਬਦਲੀਏ, ਆਪਾਂ ਪੈੜਾਂ ਬਦਲੀਏ। ਗੁਰੂ ਨਾਨਕ ਨੂੰ ਹਰਦਿਆਲ ਨੇ ਬੜਾ ਬੜੀ ਵਾਰ ਆਖਿਆ ਸੀ, ਨਾਨਕ ਤੇਰੇ ਪਿਓ ਨੇ ਜਨੇਊ ਪਾਇਆ, ਤੇਰੇ ਦਾਦੇ ਨੇ ਪਾਇਆ, ਤੇਰੇ ਪੜਦਾਦੇ ਲੱਕੜ ਦਾਦੇ ਨੇ ਪਾਇਆ, ਤੂੰ ਕਿਵੇਂ ਇਨਕਾਰੀ ਹੋ ਸਕਦਾ। ਉਹ ਕਹਿਣ ਲੱਗਾ, ਹਰਦਿਆਲ ਜੀ, ਬਿਮਾਰੀ ਜਿੰਨੀ ਮਰਜ਼ੀ ਪੁਰਾਣੀ ਹੋਵੇ ਪਰ ਹੁੰਦੀ ਤੇ ਬਿਮਾਰੀ ਆ ਨਾ। ਉਹਨੂੰ ਇਹ ਕਹਿ ਕੇ ਅਸੈਪਟ ਨਹੀਂ ਕਰ ਲੈਣਾ ਚਾਹੀਦਾ ਵੀ ਜੱਦੀ ਪੁਰਸ਼ੀ ਚੱਲੀ ਆਉਂਦੀ, ਸਗੋਂ ਉਸ ਅੰਗ ਨੂੰ ਕੱਟ ਦੇਣਾ ਚਾਹੀਦਾ ਤਾਂ ਕਿ ਇਹ ਬਿਮਾਰੀ ਕਾਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਨਾ ਜਾਵੇ। ਇਹ ਜਿਹੜੀਆਂ ਪਈਆਂ ਹੋਈਆਂ ਪੈੜਾਂ ਆ, ਰੀਤੀਆਂ ਆ, ਰਿਚੁਅਲਸ ਆ, ਇਹਦਾ ਖਹਿੜਾ ਛੱਡੀਏ, ਗੁਰੂ ਆਸ਼ੇ ਦੇ ਮੁਤਾਬਕ ਸੌਖੀ ਅਤੇ ਸਹਿਲੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰੀਏ। ਔਰ ਮੇਰੀ ਆਪ ਸਮੂਹ ਸੰਗਤਾਂ ਨੂੰ, ਜਿੰਨੇ ਵੀ ਤੁਸੀਂ ਨੌਜਵਾਨ ਵੀਰ ਭੈਣਾਂ ਬੀਬੀਆਂ ਬੈਠੇ ਹੋ, ਨਿਤਨੇਮ ਜ਼ਰੂਰ ਕਰਿਆ ਕਰੋ, ਅੰਮ੍ਰਿਤ ਵੇਲਾ ਸੰਭਾਲਿਆ ਕਰੋ, 5 ਬਾਣੀਆਂ ਦਾ ਨਿਤਨੇਮ ਸਿਮਰਨ ਜ਼ਰੂਰ ਕਰਿਆ ਕਰੋ, ਔਰ ਸਿਮਰਨ ਤੋਂ ਬਾਅਦ 5 ਬਾਣੀਆਂ ਦੇ ਨਿਤਨੇਮ ਤੋਂ ਬਾਅਦ ਜਦੋਂ ਤੁਸੀਂ ਅਰਦਾਸ ਕਰਦੇ ਹੋ ਨਾ ਗੁਰੂ ਪਾਤਸ਼ਾਹ ਦੇ ਅੱਗੇ, ਤੁਸੀਂ ਅਰਦਾਸ ਤੋਂ ਬਾਅਦ ਕਦੇ ਹੁਕਮਨਾਮਾ ਲੈ ਕੇ ਵੇਖਿਓ, ਪਾਠ ਕਰਦਿਆਂ ਜਿਹੜੀਆਂ ਮੇਰੀਆਂ ਮਨ ਦੀਆਂ ਗੁੰਝਲਾਂ ਸਨ ਜਾਂ ਜਿਸ ਕਾਰਜ ਨੂੰ ਮੁੱਖ ਰੱਖ ਕੇ ਮੈਂ ਪਾਠ ਕਰਕੇ ਅਰਦਾਸ ਕੀਤੀ ਸੀ, ਗੁਰੂ ਸਾਹਿਬ ਤੁਹਾਨੂੰ ਉਹੀ ਹੁਕਮਨਾਮਾ ਦੇ ਕੇ ਤੁਹਾਡੇ ਸ਼ੰਕਿਆਂ ਨੂੰ ਨਿਵਰਤ ਕਰਨਗੇ। ਬਸ ਕਰਕੇ ਵੇਖੀਏ, ਗੁਰਬਾਣੀ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ ਜਿੰਨੀਆਂ ਮਰਜ਼ੀ ਗਿਆਨ ਦੀਆਂ ਗੱਲਾਂ ਕਰ ਲਓ, ਜਿੰਨੀਆਂ ਮਰਜ਼ੀ ਤਰਕ ਵਿਤਰਕ ਦੀਆਂ ਗੱਲਾਂ ਕਰ ਲਓ, ਸਾਰੀਆਂ ਹੀ ਨਿਰਾਰਥਕ ਆ ਅਤੇ ਬੇਰਸੀਆਂ ਆ, ਜੀਵਨ ਸੁੱਕਾ ਕੋਰਾ ਹੈ। ਜਦੋਂ ਅਸੀਂ ਇਹਨਾਂ ਦੇ ਨਾਲ ਨਾਲ ਗੁਰਬਾਣੀ ਦਾ ਪਾਠ ਪਠਨ ਕਰਦੇ ਹਾਂ, ਫਿਰ ਸਾਡੇ ਜੀਵਨ ਦੇ ਵਿੱਚ ਰਸ ਭਰ ਜਾਂਦਾ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਅੱਜ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਔਰ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਕਰੀਏ, ਮਹਾਰਾਜ ਅਸੀਂ ਵੀ ਆਪਣੇ ਵੱਡ ਵਡੇਰਿਆਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਸੇਵਾ ਨਿਭਾਉਣਗੇ ਅਤਿ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ, ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਗੁਰੂ ਪਿਆਰੇ ਸਤਸੰਗ ਜੀ, ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਤੂੰ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣਾ ਜੀ। ਸੋਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਪ ਜੀ ਨੂੰ ਸ਼ਬਦ ਦੀ ਵਿਚਾਰ ਸਰਵਣ ਕਰਾਣਗੇ। ਆਓ ਉਹਨਾਂ ਪਾਸੋਂ ਗੁਰਬਾਣੀ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਦੱਸ ਰਿਹਾ ਨੂੰ ਬਖਸ਼ੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾ।

வானத்தேன பிரபசங்கம் அவளையா.

ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹੋਂ ਤਿਨ ਕੈ ਸਦ ਬਲਿਹਾਰ।

सुहागणी जिन राम नाम उरहार सावण तिना सुहागणी जिन राम नाम उरहार जुगो जुग टल। चवर शतर तख्त दे मालक हाजरा हजूर जारा जहूर शब्द गुरु बाणी के बोहिथ अमृत के दाते दसा पातशाहियां दी जोत सहब सचे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच जुड़ बैठ के सतगुर की अमृतमई बाणी दे कीर्तन मेरे तो पहला गुरु करके रागी जथे पासों आप संगत सरवण कर रहे सी। तो समा है गुरबाणी विचार दा। अज सावण दे महीने की प्रारंभता हुई है ते धन गुरु ग्रंथ साहिब महाराज की बाणी ने सावण दे महीने की एग्जाम्पल वरत के साडे जीवन नूं कुछ सोझी समझ बख्शी है। तो आओ साध संगत जी धन गुरु अर्जन साहिब महाराज का पावन बचन जो कि मैं आप जी दे नाल सांझा कीता है कुछ कु समय लई तिस दी विचार दे नाल जुड़न दा यतन करिए। विचारां नूं आरंभण तों पहलां दर घर की मर्यादा नूं मुख रखदिआं फतेह की सांझ पाईए जी। वाहिगुरु जी का खालसा वाहिगुरु जी की फतेह। धन गुरु ग्रंथ साहिब महाराज की बाणी जिहड़ी शब्दां नाल भरपूर है इदां कह लो कि गुरु ज्ञान का बड़ा वड्डा सोमा है। 1430 अंक मौजूदा गुरु ग्रंथ साहब के सरूप दे ने ते हर एक अंक दे उत्ते गुरदेव ने साड़ी जिंदगी लई कुछ मैसेज कुछ सुनेहा उपदेश जिहड़ा है वह साडे नाल सांझा कीता है। तो इहनूं असी गुरु का हुक्म ही मानदे हां क्योंकि गुरु के अपने मुखारबिंद चों इह बचन उचारे ने। ते गुरु वो सियाणा वैद हकीम है जिन्हें समय की नबज नूं पछाण के रोग की पछाण की ते फिर उहदा इलाज दस्या। भावें कि दुनिया विच वख वख धर्म मजहब संप्रदावां बहुत कुछ अज भी चलता है पहलां भी चल रहा सी पर सिखी की विलखणता ही यह रही भी इत्थे गल शब्द तो शुरू हुई तो शब्द से ही मुकदी है। गुरु नानक साहब महाराज शब्द नूं अपना गुरु कहिंदे ने ते गुरु कलगीधर महाराज जदों संसार तो जाते ने तो वह भी सानू शब्द के लाड़ी ला के जाते हैं। यह गल वक्री है भी असी यतन नहीं किया भी उस शब्द दे विच जिहड़ा मेरे गुरु की आत्मा है महाराज ने उहदे विच सानू कहा की है ते उहदे विच कसूर बहुती वार कुछ धार्मिक लोकां दा भी है क्योंकि शब्द तक सानू पहुंचन भी नहीं दिता। तो असी गुरद्वारा साहब विखे आउने हां नमस्कार करदे हां मत्था टेकदे हां प्रसाद पाणी छकदे हां ते फिर घरां नूं परत जांदे हां। एक पूजा का जिहड़ा है वह साधन जिवें पंडित पुजारी मूर्ति की पूजा करता सी तो फर्क इन्ना क पिया भी असी गुरु ग्रंथ साहब की करन लग पे। जे असी गुरु ग्रंथ साहब के उपदेश नाल सांझ नहीं बनाते तो फिर सेम वह चीज ही है। तो मूर्ति कोई ज्ञान नहीं दिंदी जिहड़ी पत्थर की मूर्ति हुंदी है वह तुहानू कोई समझ नहीं दे सकती। तुसीं गए मूर्ति नूं नमस्कार कीता नमन कीता घरे मुड़ आए मूर्ति ने कुछ भी सोझी नहीं देनी पर शब्द ने सानू सोझी देनी है। शब्द ज्ञान जिहड़ा है वह सानू सोचण दी समर्था दिंदा है। ते तुसीं वेखो दुनिया की जिन्नी डिवेलपमेंट हुई है वह ज्ञान दे सिर उत्ते ही हुई है चाहे वह बाहरी सी
ਇੱਦਾਂ ਹੀ ਜਿਹੜੀ ਅੰਦਰ ਦੀ ਡਿਵੈਲਪਮੈਂਟ ਹੈ, ਜਿਹੜੀ ਅੰਦਰੂਨੀ ਅਧਿਆਤਮਿਕ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਵੀ ਗਿਆਨ ਦੇ ਸਿਰ ਉੱਤੇ ਹੀ ਹੋਣੀ ਹੈ। ਤੇ ਗੁਰੂ ਸਾਹਿਬ ਨੂੰ ਗਿਆਨ ਦੇ ਨਾਲ ਕਿੰਨੀ ਮੁਹੱਬਤ ਹੋਵੇਗੀ। ਮਹਾਰਾਜ ਨੇ ਸਾਵਣ ਦੇ ਮਹੀਨੇ ਦਾ ਇਨਵਾਇਰਮੈਂਟ ਵੇਖਿਆ ਤੇ ਉਹਨਾਂ ਨੇ ਬੰਦੇ ਦੇ ਅੰਦਰ ਦੀ ਗੱਲ ਕਰ ਦਿੱਤੀ। ਸਤਿਗੁਰੂ ਅਸਾੜ ਦੇ ਮਹੀਨੇ ਦੀ ਸੜਾਂਦ ਵੇਖਦੇ ਨੇ, ਧੁੱਪ ਵੇਖਦੇ ਨੇ, ਗਰਮੀ ਵੇਖਦੇ ਨੇ ਤੇ ਬੰਦੇ ਦੇ ਅੰਦਰ ਦੀ ਗਰਮੀ ਦਾ ਜ਼ਿਕਰ ਕਰ ਦਿੰਦੇ। ਜਿੰਨੀਆਂ ਐਗਜ਼ਾਮਪਲਾਂ ਇਸ ਬਾਣੀ ਦੇ ਵਿੱਚ ਵਰਤੀਆਂ ਗਈਆਂ, ਇਹਨੂੰ 12 ਮਾਹ ਕਹਿੰਦੇ ਹਾਂ ਆਪਾਂ। 12 ਮਾਹ ਦਾ ਅਰਥ ਹੁੰਦਾ 12 ਮਹੀਨੇ। ਤੋ 12 ਮਹੀਨਿਆਂ ਦੇ ਵਿੱਚ ਜਿਹੜੀਆਂ ਜਿਹੜੀਆਂ ਬਾਹਰੀ ਤਬਦੀਲੀਆਂ ਆਉਂਦੀਆਂ ਸੀ, ਮਹਾਰਾਜ ਉਹਨੂੰ ਵੇਖਦੇ ਨੇ, ਕਹਿੰਦੇ ਨੇ ਤਬਦੀਲੀ ਬਾਹਰ ਦੀ ਹੈ ਪਰ ਬੰਦੇ ਦੇ ਅੰਦਰ ਵੀ ਇੱਦਾਂ ਹੀ ਚੱਲਦਾ ਹੈ। ਜਿਵੇਂ ਬਾਹਰ ਗਰਮੀ ਹੈ ਬੰਦੇ ਦੇ ਅੰਦਰ ਵੀ ਗਰਮੀ ਹੈ, ਬੰਦੇ ਦੇ ਅੰਦਰ ਵੀ ਤਪ ਰਿਹਾ ਹੈ। ਜੀਓ ਤਪਤ ਹੈ ਬਾਰੋ ਬਾਰ, ਜੋ ਬ੍ਰਹਿਮੰਡੇ ਸੋਈ ਪਿੰਡੇ। ਆਖਿਰ ਜਿਹੜੀ ਚੀਜ਼ ਕੁਦਰਤ ਵਿੱਚ ਹੈ ਉਹ ਬੰਦੇ ਦੇ ਅੰਦਰ ਵੀ ਹੈ। ਜੇ ਰੱਬ ਬਾਹਰ ਹੈ ਤੇ ਰੱਬ ਅੰਦਰ ਵੀ ਹੈ, ਜੇ ਬਾਹਰ ਤਪਸ਼ ਹੈ ਤੇ ਬੰਦੇ ਦੇ ਅੰਦਰ ਵੀ ਤਪਸ਼ ਹੈ। ਤੋ ਮਹਾਰਾਜ ਕਿੱਦਾਂ ਬਾਣੀ ਦੀ ਰਚਨਾ ਕਰਦੇ ਹੋਣਗੇ, ਕਲਮ ਲੈ ਕੇ ਸ਼ਬਦ ਲਿਖਦੇ ਹੋਣਗੇ, ਉਪਦੇਸ਼ ਲਿਖਦੇ ਹੋਣਗੇ। ਤੋ ਸਤਿਗੁਰ ਨੇ ਸਾਵਣ ਦੇ ਮਹੀਨੇ ਦੀ ਵੀ ਬੜੀ ਇੱਕ ਪਿਆਰੀ ਐਗਜ਼ਾਮਪਲ ਦਿੱਤੀ। ਖੈਰ ਆਪਾਂ 12 ਮਾਹ ਦੀ ਇਸ ਪੰਕਤੀ ਨੂੰ ਵਿਚਾਰਦੇ ਹਾਂ। 2 ਸਲੋਕ ਨੇ ਗੁਰੂ ਸਾਹਿਬ ਦੇ, ਉਹ ਵੀ ਸਾਵਣ ਦੇ ਮਹੀਨੇ ਦੇ ਪ੍ਰਥਾਏ ਹੈ। ਮਹਾਰਾਜ ਕਹਿੰਦੇ ਜਦੋਂ ਸਾਵਣ ਦੇ ਮਹੀਨੇ ਮੀਂਹ ਪੈਂਦਾ ਨਾ, ਜਦੋਂ ਬਾਰਿਸ਼ਾਂ ਹੁੰਦੀਆਂ, ਤੇ 4 ਜੀਵ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਬਾਰਿਸ਼ ਦੀ ਖੁਸ਼ੀ ਹੁੰਦੀ ਆ, ਬੜਾ ਚਾਅ ਚੜ੍ਹਦਾ ਉਹਨਾਂ ਨੂੰ। ਤੇ ਸੌਣ ਦੇ ਮਹੀਨੇ ਦੀ ਬਾਰਿਸ਼ ਤੇ ਉਹ ਹੀ ਹੁੰਦੀ, ਪਰ 4 ਇੱਦਾਂ ਦੇ ਹੁੰਦੇ ਜਿਨ੍ਹਾਂ ਨੂੰ ਦੁੱਖ ਲੱਗਦਾ। 4 ਜੀਵ ਖੁਸ਼ ਹੁੰਦੇ ਨੇ। ਵੇਖੋ ਮਾਹੌਲ ਇੱਕੋ ਹੀ ਹੁੰਦਾ ਹੈ, ਕੁਝ ਉਹਦੇ ਵਿੱਚ ਖੁਸ਼ ਹੈ ਤੇ ਕੁਝ ਉਹਦੇ ਵਿੱਚ ਦੁਖੀ ਨੇ। ਮੇਰੇ ਤੁਹਾਡੇ ਲਈ ਦੁਨੀਆਂ ਇੱਕੋ ਜਿਹੀ ਹੈ ਨਾ, ਕੋਈ ਫਰਕ ਤੇ ਹੈ ਨਹੀਂ। ਪਰ ਇੱਦਾਂ ਕਿਉਂ ਹੁੰਦਾ ਵੀ ਇੱਕੋ ਟੱਬਰ ਦੇ ਵਿੱਚ, ਇੱਕੋ ਪਰਿਵਾਰ ਵਿੱਚ, ਇੱਕ ਸਮਾਜ ਵਿੱਚ ਕੁਝ ਲੋਕ ਖੁਸ਼ ਨੇ, ਕੁਝ ਉਦਾਸ ਨੇ। ਤੁਸੀਂ ਨਾ ਕਦੀ ਵੇਖੋ, ਤਿੰਨ ਬੰਦੇ ਆਪਣੇ ਸਾਹਮਣੇ ਖਿਲਾਰ ਲਓ ਤੇ ਇੱਕ ਦੀ ਸੋਚ ਦੂਜੇ ਨਾਲ ਨਾ ਮਿਲਦੀ ਹੋਵੇ। ਇੱਕ ਮੰਨ ਲਓ ਆਪਾਂ, ਚਲੋ ਇੱਕ ਬੜੀ ਪ੍ਰਸਿੱਧ ਜੀ ਐਗਜ਼ਾਮਪਲ ਲੈ ਲੈਣੇ, ਕਿਉਂਕਿ ਆਪਾਂ ਕੈਨੇਡਾ 'ਚ ਬੈਠੇ ਸਾਰੇ ਜਾਣੇ, ਵੀ ਇੱਕ ਉਹ ਹੈ ਜਿਹਦੀ PR ਹੋ ਗਈ ਆ, ਦੂਜਾ ਉਹ ਹੈ ਜਿਹਦੇ ਕੋਲ ਵਰਕ ਪਰਮਿਟ ਹੈ, ਤੇ ਤੀਜਾ ਉਹ ਹੈ ਜਿਹੜਾ ਇੰਡੀਆ ਤੋਂ ਹੈ ਤੇ ਉਹਦੇ ਕੋਲ ਕੱਖ ਵੀ ਨਹੀਂ ਹੈਗਾ। ਤਿੰਨਾਂ ਨੂੰ ਲਿਜਾ ਕੇ ਪੁੱਛੋ ਤੇ ਤਿੰਨੇ ਹੀ ਕਹਿਣਗੇ ਅਸੀਂ ਦੁਖੀ ਹਾਂ, ਤਿੰਨੇ ਹੀ। ਪਹਿਲੇ ਨੂੰ ਪੁੱਛੋ ਜਿਹੜਾ ਇੰਡੀਆ ਤੋਂ, ਕਹਿੰਦੇ ਤੂੰ ਕਿਉਂ ਦੁਖੀ ਆ, ਕਹਿੰਦਾ ਵੀ ਮੈਨੂੰ 1 ਕਰਾਂ ਕਿਤੇ ਵੀਜ਼ਾ ਲੱਗ ਜਾਵੇ ਤੇ ਫਿਰ ਵੇਖੋ ਸੁੱਖ ਆਉਂਦਾ। ਅੱਛਾ ਉਹਨੂੰ ਹੁਣ ਪਾਸੇ ਕਰਦੇ, ਹੁਣ ਜਿਹੜਾ ਲੱਗਾ ਹੋਇਆ ਜਿਹਦੇ ਕੋਈ ਵਰਕ ਪਰਮਿਟ ਹੈ ਉਹਨੂੰ ਪੁੱਛੋ, ਤੂੰ ਕਹਿੰਦਾ 1 ਕਰਾਂ ਕਿਤੇ PR ਹੋ ਜਾਈਏ, ਵੇਖਿਓ ਫਿਰ। ਉਹਨੂੰ ਹੁਣ ਪਾਸੇ ਕਰਦੇ, ਹੁਣ ਉਹਨੂੰ ਪੁੱਛੋ ਜਿਹੜਾ PR ਹੈ, ਕਹਿੰਦਾ ਤੂੰ ਕਹਿੰਦਾ ਬੜੀ ਬੁਰੀ ਹਾਲਤ ਹੈ ਨੀ ਕੱਖ ਵੀ। ਮਤਲਬ ਤਿੰਨਾਂ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਵੱਖਰੀ ਹੈ, ਪਰ ਤਿੰਨੇ ਭੱਜਦੇ ਕਿਹੜੀ ਚੀਜ਼ ਨੇ, ਉਹ ਉਹਦੀ ਚੀਜ਼ ਵੱਲ ਭੱਜ ਰਿਹਾ, ਉਹ ਉਹਦੀ ਚੀਜ਼ ਵੱਲ ਤੇ ਉਹ ਉਹਦੀ ਚੀਜ਼ ਵੱਲ। ਇਹਦਾ ਅਰਥ ਇਹ ਹੈ, ਹੁਣ ਤੁਸੀਂ 3 ਬੰਦੇ ਉਹ ਲੈ ਆਓ ਜਿਹੜੇ ਬਿਲਕੁਲ ਸੇਮ ਇੱਦਾਂ ਦੇ ਹੋਣ, ਪਰ ਹੋ ਸਕਦਾ ਹੈ ਉਹਨਾਂ ਵਿੱਚ ਜਿਹੜਾ ਇੱਕ ਹੈ ਉਹ ਕਵੇ ਜੀ ਚੜ੍ਹਦੀ ਕਲਾ 'ਚ, ਜਿੱਥੇ ਵੀ ਹਾਂ ਠੀਕ ਹਾਂ, ਕੋਈ ਨੀ ਵਰਕ ਪਰਮਿਟ ਹੈ ਤਾਂ ਵੀ ਠੀਕ ਹੈ, ਕੋਈ PR ਵਾਲਾ ਕਵੇ ਵੀ ਹਾਂ ਠੀਕ ਹੀ ਹੈ, ਕੋਈ ਜਿਹੜਾ ਇੰਡੀਆ ਬੈਠਾ ਉਹ ਵੀ ਕਵੇ ਹਾਂ ਠੀਕ ਹੈ ਚੜ੍ਹਦੀ ਕਲਾ। ਹੁਣ ਸਿਚੁਏਸ਼ਨ ਤੇ ਉਹਨਾਂ ਤਿੰਨਾਂ ਦੀ ਵੀ ਇਹਦੇ ਨਾਲ ਦੀ ਸੀ। ਇਹਦਾ ਮਤਲਬ ਹੈ ਵੀ ਇਹ ਵਰਤਾਰਾ ਹੈ ਕਿ ਵਰਤਾਰਾ ਸਾਡੇ ਅੰਦਰ ਦਾ ਹੈ, ਇਹ ਖੇਡ ਬਾਹਰੀ ਨਹੀਂ ਹੈ। ਜੇ ਬਾਹਰ ਦੀ ਹੁੰਦੀ ਫਿਰ ਤੇ ਇੱਕੋ ਜਿਹੀ ਹੋਣੀ ਸੀ, ਜੇ ਬਾਹਰੋਂ ਕੋਈ ਚੀਜ਼ ਇੰਪੈਕਟ ਕਰਦੀ ਹੈ ਫਿਰ ਤੇ ਇੱਕੋ ਜਿਹੀ ਸੀ। ਹੁਣ ਗਰਮੀ ਪੈ ਰਹੀ ਹੈ, ਤਪਸ਼ ਹੈ, ਇਹ ਕਹਿੰਦਾ ਹਾਏ ਮਰ ਗਿਆ, ਹਾਏ ਮਰ ਗਿਆ, ਇਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਠੀਕ ਹੀ ਹੈ, ਫਿਰ ਕੀ ਹੈ, ਗਰਮੀ ਵੀ ਜ਼ਰੂਰੀ ਹੈ। ਆ ਮੈਂ ਕੱਲ੍ਹ ਇੱਥੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਇੱਕ ਗੋਰਾ ਤੁਰਿਆ ਜਾਵੇ ਤੇ ਹੁਣ ਉਹ ਬਿਲਕੁਲ ਉਹਨੇ ਸਰੀਰ ਦੇ ਉੱਤੇ ਕੋਈ ਕੱਪੜਾ ਨਹੀਂ ਸੀ ਪਾਇਆ ਹੋਇਆ, ਕੋਈ ਬਨੈਨ ਵੀ ਨਹੀਂ ਪਾਈ ਹੋਈ, ਐਂ ਧੁੱਪ 'ਚ ਤੁਰਿਆ ਜਾਵੇ ਤੇ ਟੈਂਪਰੇਚਰ ਕੱਲ੍ਹ ਜ਼ਿਆਦਾ ਸੀ, ਮਤਲਬ ਮੇਰੇ ਲਈ ਮੈਨੂੰ ਜੋ ਫੀਲ ਹੋ ਰਿਹਾ ਸੀ। ਤੇ ਉਹ ਜਿਹੜਾ ਨਾਲ ਦਾ ਮੇਰਾ ਸਾਥੀ ਸੀ ਜਿਹੜਾ ਤੁਰਿਆ ਜਾ ਰਿਹਾ, ਕਹਿੰਦਾ ਇਹਨਾਂ ਨੂੰ ਚਾਅ ਚੜ੍ਹ ਜਾਂਦਾ ਜਦੋਂ ਧੁੱਪ ਚਮਕਦੀ ਹੈ ਨਾ ਪੂਰੀ, ਇਹਨਾਂ ਨੂੰ ਚਾਅ ਚੜ੍ਹ ਜਾਂਦਾ ਮੁੜ ਕੇ ਤੇ ਫਿਰ ਠੰਡ 'ਚ ਹੀ ਰਹਿਣਾ। ਹੁਣ ਧੁੱਪ ਤੇ ਬਰਾਬਰ ਚਮਕ ਰਹੀ ਹੈ ਸਾਰਿਆਂ ਲਈ, ਪਰ ਉਸੇ ਧੁੱਪ ਦੇ ਵਿੱਚ ਇੱਕ ਸੁਖੀ ਹੈ, ਇੱਕ ਦੁਖੀ ਹੈ,
ਫਿਰ ਫਰਕ ਕਿੱਥੇ ਪੈਂਦਾ? ਅਸੀਂ ਵੇਖੋ ਜਿੰਨੀ ਸਾਡੀ ਦੌੜ ਹੈ ਇਹ ਸਾਰੀ ਬਾਹਰ ਦੀ ਹੁੰਦੀ ਹੈ, ਅਸੀਂ ਬਾਹਰ ਭਜਦੇ ਫਿਰਦੇ ਹਾਂ ਵੀ ਹਾਂ ਫਲਾਨੀ ਜਗ੍ਹਾ 'ਤੇ ਜਾਵਾਂਗੇ, ਸ਼ਾਇਦ ਉੱਥੋਂ ਕਿਤੇ ਇਹਦਾ ਹੱਲ ਹੋ ਜਾਵੇ, ਸ਼ਾਇਦ ਉਹ ਸਮੱਸਿਆ ਜਿਹੜੀ ਆ ਉੱਥੋਂ ਸਾਡੀ ਸੁਲਝ ਜਾਵੇ। ਨਹੀਂ, ਇਹ ਸਾਨੂੰ ਆਪਣੇ ਅੰਦਰੋਂ ਇਹ ਗੱਲ ਸ਼ੁਰੂ ਕਰਨੀ ਪੈਣੀ ਹੈ, ਅੰਦਰ ਦੀ ਸਮੱਸਿਆ ਸਾਨੂੰ ਹੱਲ ਕਰਨੀ ਪੈਣੀ। ਉਹ ਕਿਵੇਂ ਹੋਵੇਗੀ? ਉਹਦੇ ਲਈ ਬਾਹਰ ਦੀ ਖੇਡ ਨਹੀਂ ਹੈ, ਉਹਦੇ ਲਈ ਇਹ ਵੀ ਤੁਹਾਡਾ ਥੌਟ ਪ੍ਰੋਸੈਸ ਕਿੱਦਾਂ ਦਾ, ਤੁਸੀਂ ਕਿੱਦਾਂ ਦੀਆਂ ਵਿਚਾਰਾਂ ਦੇ ਮਾਲਕ ਹੋ। ਬਸ ਉਹ ਜਿਹੜੀਆਂ ਵਿਚਾਰਾਂ ਦੇ ਮਾਲਕ ਹੋਣਾ ਤੈਅ ਕਰ ਦੇਵੇਗਾ ਵੀ ਤੁਸੀਂ ਦੁਖੀ ਰਹਿਣਾ ਹੈ ਕਿ ਤੁਸੀਂ ਸੁਖੀ ਰਹਿਣਾ, ਤੁਸੀਂ ਢਹਿੰਦੀ ਕਲਾ ਵਿੱਚ ਰਹਿਣਾ ਹੈ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਇਹ ਤੁਹਾਡੇ ਅੰਦਰ ਦੇ ਉਸ ਇਨਵਾਇਰਮੈਂਟ ਨੇ ਤੈਅ ਕਰਨਾ, ਬਾਹਰ ਦੇ ਨਹੀਂ ਕਰਨਾ। ਤਾਂ ਬਾਬਾ ਜੀ ਨੇ ਉਦਾਹਰਨ ਬੜੀ ਪਿਆਰੀ ਦਿੱਤੀਆਂ, ਆਖਿਆ ਸਾਵਣ ਦਾ ਮਹੀਨਾ ਜਦੋਂ ਪੈਂਦਾ ਤੇ ਚਾਰ ਜੀਵ ਖੁਸ਼ ਹੁੰਦੇ ਨੇ ਤੇ ਚਾਰ ਉਦਾਸ ਹੁੰਦੇ ਨੇ। ਮਹਾਰਾਜ ਨੇ ਆਖਿਆ ਨਾਨਕ ਸਾਵਣ ਜੇ ਵਸੈ, ਹੇ ਨਾਨਕ ਜਦੋਂ ਸਾਵਣ ਵਸਦਾ ਚੌਂ ਉਮਾਹਾ ਹੋਏ। ਉਮਾਹਾ ਦਾ ਅਰਥ ਕੀ ਹੈ? ਖੁਸ਼ੀ ਹੁੰਦੀ ਚੌਂ ਨੂੰ। ਮਹਾਰਾਜ ਕਿੰਨਾ ਕਿੰਨਾ ਨੂੰ ਆਖਿਆ ਨਾਗਾਂ ਨੂੰ ਖੁਸ਼ੀ ਹੁੰਦੀ, ਸੱਪਾਂ ਨੂੰ। ਕਿਉਂ ਖੁਸ਼ੀ ਹੋਈ? ਕਿਉਂਕਿ ਉਹਨਾਂ ਦੇ ਅੰਦਰ ਵਿਚਾਰਿਆਂ ਦੇ ਜ਼ਹਿਰ ਭਰਿਆ ਹੁੰਦਾ, ਤਪਸ਼ ਹੁੰਦੀ, ਗਰਮੀ ਹੁੰਦੀ ਹੈ, ਤੇ ਜਦੋਂ ਬਾਹਰ ਦਾ ਮੌਸਮ ਠੰਡਾ ਹੁੰਦਾ ਉਹਨਾਂ ਨੂੰ ਥੋੜਾ ਜਿਹਾ ਟਿਕਾ ਮਿਲਦਾ, ਇਸ ਕਰਕੇ ਉਹ ਮੀਂਹ ਵਿੱਚ ਖੁਸ਼ ਹੁੰਦੇ ਨੇ। ਨਾਗਾਂ ਮਿਰਗਾਂ, ਦੂਜਾ ਜੀਵ ਕਿਹੜਾ? ਮਿਰਗ, ਹਿਰਨ ਜਿਹਨੂੰ ਕਹਿੰਦੇ ਨੇ। ਜਦੋਂ ਐ ਮੀਂਹ ਪੈਂਦਾ ਹਿਰਨ ਭੱਜੇ ਫਿਰਦੇ ਨੇ, ਜਾਨਵਰ ਭੱਜੇ ਫਿਰਦੇ ਨੇ ਮੀਂਹ ਦੇ ਚਾਹ ਵਿੱਚ। ਨਾਗਾਂ ਮਿਰਗਾਂ ਮੱਛੀਆਂ, ਤੀਜਾ ਹੈ ਮੱਛੀਆਂ, ਮੱਛੀਆਂ ਨੂੰ ਚਾਹ ਚੜ੍ਹਦਾ, ਪਾਣੀ ਪੈ ਰਿਹਾ, ਉਹ ਪਾਣੀ ਵਿੱਚ ਤਾਰੀਆਂ ਲਾ ਰਹੀਆਂ, ਕਿਉਂਕਿ ਜੇ ਨਾ ਪੈਂਦਾ ਤੇ ਛੱਪੜ ਸੁੱਕ ਜਾਣਾ ਸੀ, ਸਰੋਵਰ ਸੁੱਕ ਜਾਣਾ ਸੀ, ਉਹਨਾਂ ਦੀ ਮੌਤ ਸੀ। ਇਸ ਕਰਕੇ ਜਦੋਂ ਮੀਂਹ ਪੈਣ ਲੱਗਾ ਤੇ ਮੱਛੀਆਂ ਤਾਰੀਆਂ ਲਾਉਣ ਲੱਗ ਪਈਆਂ। ਰੱਸੀਆਂ ਕਰ ਤਨ ਹੋਏ, ਤੇ ਚੌਥੇ ਕਿਹੜੇ ਖੁਸ਼ ਹੁੰਦੇ ਨੇ? ਬਾਬੇ ਨੇ ਆਖਿਆ ਜਿਹੜੇ ਰੱਸੀਏ ਨੇ, ਜਿਹਨਾਂ ਦੇ ਘਰੇ ਪੈਸਾ, ਜਦੋਂ ਮੀਂਹ ਪੈਂਦਾ ਨਾ ਸ਼ਾਮਾਂ ਨੂੰ, ਫਿਰ ਉਹ ਕਹਿੰਦਾ ਵੀ ਜਾ ਭੱਜਾ ਜਾ ਲਿਆ ਫੜ ਕੇ ਕੁਝ ਤਰੀਏ ਅੱਜ, ਕੋਈ ਕਹਿੰਦਾ ਚਲੋ ਪਕੌੜੇ ਹੀ ਕੱਢੀਏ, ਮਤਲਬ ਉਹਨਾਂ ਨੂੰ ਚਾਹ, ਜਿਹਦੇ ਜਿਹਨੂੰ ਕੋਈ ਜਿਹਦੇ ਕੋਲ ਏਦਾਂ ਕਹਿ ਲਓ ਵੀ ਜਿਹਨੂੰ ਜੋਬ ਤੇ ਜਾਣਾ ਨਹੀਂ ਪੈਂਦਾ, ਜਿਹੜਾ ਘਰੇ ਬੈਠਾ ਉਹਨੂੰ ਚਾਹ ਚੜ੍ਹ ਜਾਂਦਾ। ਜਿਵੇਂ ਸਨੋਅ ਦੇ ਵਿੱਚ ਉਬਰ ਵਾਲਿਆਂ ਨੂੰ ਚਾਹ ਚੜ੍ਹਦਾ ਨਾ, ਟੈਕਸੀਆਂ ਵਾਲਿਆਂ ਨੂੰ ਚਾਹ ਚੜ੍ਹਦਾ। ਬਾਬੇ ਨੇ ਆਖਿਆ ਏਦਾਂ ਹੀ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ, ਸਾਵਣ ਵਸਦਾ ਹੈ, ਤੇ ਜਿਹਨਾਂ ਨੇ ਥੋੜੇ ਜਿਹੇ ਖਾਣ ਪੀਣ ਦੇ ਜਿਹਨਾਂ ਨੂੰ ਚਸਕੇ ਨੇ, ਰਸੀਏ ਨੇ ਜਿਹੜੇ, ਉਹਨਾਂ ਨੂੰ ਵੀ ਚਾਹ ਚੜ੍ਹ ਜਾਂਦਾ। ਹੁਣ ਇਹ ਚਾਰ ਨੇ ਜਿਹਨਾਂ ਨੂੰ ਸਾਉਣ ਦੇ ਮਹੀਨੇ ਦੇ ਵਿੱਚ ਚਾਹ ਚੜ੍ਹ ਜਾਂਦਾ। ਫਿਰ ਬਾਬੇ ਨੇ ਅਗਲੀ ਗੱਲ ਆ ਕਹਿੰਦਾ, ਸਤਿਗੁਰੂ ਕਹਿਣ ਲੱਗੇ ਜੇ ਸਾਉਣ ਦਾ ਮਹੀਨਾ ਵਸਦਾ ਤੇ ਚਾਰ ਦੁਖੀ ਵੀ ਬੜੇ ਹੁੰਦੇ ਨੇ, ਉਹ ਕਿਹੜੇ ਕਿਹੜੇ ਨੇ? ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਵਿਛੋੜੇ ਦਾ ਮਤਲਬ ਦੁਖੀ ਹੁੰਦੇ ਨੇ। ਮਹਾਰਾਜ ਕਿਹੜੇ ਕਿਹੜੇ? ਆਖਿਆ ਪੰਥੀ, ਪੰਥੀ ਕਹਿੰਦੇ ਨੇ ਜਿਹੜਾ ਰਸਤੇ ਤੇ ਚੱਲਣ ਵਾਲਾ, ਜਿਹਨੂੰ ਆਪਾਂ ਰਾਹੀ ਕਹਿੰਦੇ ਹਾਂ, ਉਹਦੇ ਲਈ ਸ਼ਬਦ ਕੀ ਹੈ? ਪੰਥੀ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਖਾਲਸਾ ਪੰਥ, ਪੰਥ ਦਾ ਮਤਲਬ ਹੁੰਦਾ ਜਿਹੜਾ ਉਸ ਰਾਹ ਤੇ ਚੱਲਦਾ, ਪੰਥ ਰਾਹ ਨੂੰ ਕਹਿੰਦੇ ਨੇ। ਤੋ ਖਾਲਸਾ ਇੱਕ ਰਾਹ ਹੈ, ਮਤਲਬ ਖਾਲਸ ਰਾਹ ਜਿਹਨੂੰ ਆਪਾਂ ਕਹਿੰਦੇ, ਸ਼ੁੱਧ ਰਾਹ ਜਿਹਨੂੰ ਆਪਾਂ ਕਹਿੰਦੇ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਅੱਜ ਤੇ ਵੈਸੇ ਹੋਰ ਮਿਲਾਵਟਾਂ ਤੇ ਬਥੇਰੀਆਂ ਪਈਆਂ ਹੋਈਆਂ, ਵੀ ਮਿਲਾਵਟ ਦਾ ਮਤਲਬ ਇਹ ਨਾ ਕਈ ਵਾਰ ਸਮਝ ਗਿਆ ਆਪਾਂ ਵੀ ਹਾਂ ਕਿਸੇ ਨੇ ਕੋਈ ਚੋਲਾ ਪਾ ਲਿਆ, ਕੋਈ ਬਾਣਾ ਪਾ ਲਿਆ, ਵੀ ਇਹ ਵੱਖਰਾ ਹੋ ਗਿਆ। ਨਹੀਂ, ਕਈ ਵਾਰ ਤਨ ਦੀ ਮਿਲਾਵਟ ਤੇ ਉਹਨਾਂ ਨੇ ਕੱਢੀ ਹੋਈ ਹੈ ਵੀ ਚੋਲਾ ਪਾ ਲਿਆ, ਸਿਰ ਉੱਤੇ ਵੱਡਾ ਦਸਤਾਰਾ ਸਜਾ ਲਿਆ, ਪਰ ਜਿਹੜੀ ਸੋਚ ਦੀ ਮਿਲਾਵਟ ਹੈ, ਸੋਚ ਦੀ ਗੰਦਗੀ ਉਦਾਂ ਹੀ ਹੈ। ਮਿਲਾਵਟ ਦਾ ਮਤਲਬ ਹੈ ਜਿਹੜਾ ਬਿਲਕੁਲ ਰਹਿਤ, ਜਿਹੜਾ ਬਿਲਕੁਲ ਭਰਿਆ ਪਿਆ ਕਿਸੇ ਚੀਜ਼ ਨਾਲ, ਅੰਦਰੋਂ ਅੰਦਰੋਂ ਬੰਦਾ ਮਲੀਨ ਹੁੰਦਾ। ਤੋ ਖੈਰ ਪੰਥੀ, ਪੰਥ, ਪੰਥ ਖਾਲਸਾ ਪੰਥ ਆਪਾਂ ਕਹਿੰਦੇ। ਤੋ ਮਹਾਰਾਜ ਨੇ ਆਖਿਆ ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਚੌਂ ਜਾਣਿਆਂ ਨੂੰ ਵਿਛੋੜਾ ਹੁੰਦਾ। ਮਹਾਰਾਜ ਨੇ ਆਖਿਆ ਗਾਈ ਪੁੱਤੀ, ਇੱਕ ਗਾਵਾਂ ਦੇ ਪੁੱਤ, ਆ ਜਿਹੜੇ ਕਟੜੂ ਵਛੜੂ ਹੁੰਦੇ ਨੇ ਇਹਨਾਂ ਨੂੰ ਬੜਾ ਦੁੱਖ ਲੱਗਦਾ। ਗਾਈ ਪੁੱਤੀ ਨਿਰਤਨਾ, ਜਿਹਨਾਂ ਕੋਲ ਧਨ ਨਹੀਂ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਕਹਿੰਦੇ ਲੈ ਮੀਂਹ ਪੈ ਗਿਆ ਹੁਣ ਕੰਮ। ਹੁਣ ਕਈ ਵਾਰ ਜਿਹੜੇ ਵੀਰ ਸਾਡੇ ਕੰਸਟਰਕਸ਼ਨ ਦਾ ਜਾਂ ਹੋਰ ਕੰਮ ਕਰਦੇ ਨੇ, ਜਦੋਂ ਬਹੁਤ ਜ਼ਿਆਦਾ ਸਨੋਹ ਪੈ ਜਾਵੇ ਤੇ ਫਿਰ ਬਾਹਰ ਦੇ ਕੰਮ ਹੁੰਦੇ ਨੀ, ਉਹ ਕਹਿੰਦੇ ਨੇ ਲੈ ਸਾਡੀ ਤੇ ਦਿਹਾੜੀ ਭੱਜ ਗਈ। ਤੇ ਉਹ ਸਨੋਹ ਦੇ ਵਿੱਚ ਕੋਈ ਇੱਕ ਕਹਿ ਰਿਹਾ ਵੀ ਲਿਆਓ ਸ਼ਾਮ ਨੂੰ ਆਪਾਂ ਐਸ਼ ਕਰੀਏ, ਵੀ ਮੌਜਾਂ ਲੱਗ ਗਈਆਂ, ਕੰਮ ਤੋਂ ਛੁੱਟੀ ਹੋ ਗਈ। ਤੋ ਨਿਰਧਨ ਨੂੰ ਦੁੱਖ ਲੱਗਦਾ, ਨਿਰਧਨਾ ਪੰਥੀ, ਪੰਥੀ ਕਹਿੰਦੇ ਨੇ ਰਾਹ ਤੇ ਚੱਲਣ ਵਾਲੇ।
ਚਾਕਰ ਸੋਏ। ਚਾਕਰ ਦਾ ਮਤਲਬ ਹੁੰਦਾ ਨੌਕਰਾਂ ਨੂੰ ਦੁੱਖ ਲੱਗਦਾ। ਨੌਕਰ ਨੂੰ ਕਿਉਂ ਦੁੱਖ ਲੱਗਦਾ? ਕਿਉਂਕਿ ਮਾਲਕ ਆਪ ਘਰ ਚ ਬੈਠਾ, ਮੀਂਹ ਪੈ ਰਿਹਾ ਤੇ ਉਹਨੂੰ ਭਜਾਈ ਫਿਰਦਾ ਵੀ ਜਾ ਬਾਜ਼ਾਰੋਂ ਆਹ ਚੀਜ਼ ਲੈ ਕੇ ਆ ਚੀਜ਼ ਲੈ ਕੇ। ਉਹ ਕਹਿੰਦਾ ਕਾਹਦਾ ਮੀਂਹ ਪੈਣ ਲੱਗ ਪਿਆ, ਮਾਲਕ ਨੇ ਤੇ ਜਾਣ ਦੁਖੀ ਕੀਤੀ। ਹੁਣ ਇਸ ਗੱਲ ਦਾ ਤਤਪਰ ਕੀ ਹੈ? ਤਤਪਰ ਇਹ ਹੈ ਸਾਧ ਸੰਗਤ, ਜਿਹੜੀ ਗੁਰੂ ਦੀ ਵਿਚਾਰ ਹੈ ਨਾ, ਜਦੋਂ ਇਹ ਵਰਸਦੀ ਹੈ ਇਹਦੇ ਨਾਲ ਕੁਝ ਬੰਦੇ ਦੁਖੀ ਹੁੰਦੇ ਨੇ ਤੇ ਕੁਝ ਬੰਦੇ ਸੁਖੀ ਹੁੰਦੇ ਨੇ। ਇਹਦਾ ਪਹਿਲਾ ਇਹਦਾ ਕਨਕਲੂਜ਼ਨ ਇਹ ਹੈ, ਕਈਆਂ ਨੂੰ ਦੁੱਖ ਲੱਗਦਾ ਤੇ ਕਈਆਂ ਨੂੰ ਸੁੱਖ ਮਿਲਦਾ, ਪਹਿਲੀ ਗੱਲ ਇਹ। ਦੂਜੀ ਗੱਲ ਇਹ ਹੈ ਵੀ ਜਿਹੜਾ ਬਾਹਰੀ ਇਨਵਾਇਰਮੈਂਟ ਹੈ ਇਹਦਾ ਬੰਦੇ ਦੀ ਬਾਡੀ ਉੱਤੇ ਅਸਰ ਇੱਕੋ ਜਿਹਾ ਹੀ ਪੈਂਦਾ, ਪਰ ਜਿਹੜੇ ਚੜ੍ਹਦੀ ਕਲਾ ਵਾਲੇ ਹੁੰਦੇ ਨੇ ਉਹਨਾਂ ਲਈ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਜਿਵੇਂ ਮੰਨ ਲਓ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਭ ਕੁਝ ਉਜੜ ਗਿਆ, ਉਹਨਾਂ ਲਈ ਉਹ ਚੀਜ਼ ਕੋਈ ਮੈਟਰ ਨਹੀਂ ਕਰਦੀ। ਬੱਚੇ ਸ਼ਹੀਦ ਹੋ ਗਏ, ਸਾਰਾ ਕੁਝ ਹੈ, ਸਾਵਣ ਤੇ ਉਹਨਾਂ ਤੇ ਵੀ ਵਰਿਆ, ਪਰ ਉਹਨਾਂ ਨੂੰ ਦੁੱਖ ਕੋਈ ਨਹੀਂ। ਤੇ ਕਈ ਚੰਗੇ ਭਲੇ ਬੈਠੇ ਨੇ ਤੇ ਫਿਰ ਵੀ ਉਹ ਦੁਖੀ ਰਹਿੰਦੇ ਨੇ, ਫਿਰ ਵੀ ਦੁਖੀ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਸੌਣ ਦੀ ਇਗਜ਼ਾਮਪਲ ਵਰਤ ਕੇ ਸਾਨੂੰ ਗੱਲ ਸਮਝਾਈ ਹੈ। ਇਹ ਨਹੀਂ ਹੈ ਵੀ ਅੱਜ ਸੌਣ ਦਾ ਮਹੀਨਾ ਚੜਿਆ ਹੈ ਤੇ ਇਹ ਕੋਈ ਪਵਿੱਤਰ ਦਿਹਾੜਾ ਹੈ, ਪਵਿੱਤਰ ਦਿਨ ਸਾਰੇ ਇੱਕੋ ਜਿਹੇ ਨੇ, ਸਾਰੇ ਇੱਕੋ ਜਿਹੇ। ਕਿ ਅੱਜ ਕੋਈ ਸੂਰਜ ਵੱਖਰਾ ਚੜਿਆ, ਕਿ ਅੱਜ ਕੋਈ ਹਵਾ ਵੱਖਰੀ ਹੈ, ਅੱਜ ਕੋਈ ਪਾਣੀ ਵੱਖਰਾ ਹੋ ਗਿਆ, ਅੱਜ ਤੇ ਕੁਝ ਵੀ ਵੱਖਰਾ ਨਹੀਂ ਹੈਗਾ। ਕੁਦਰਤ ਵਿੱਚ ਕਿਹੜੀ ਚੀਜ਼ ਅੰਦਰ ਬਦਲਾਅ ਆ ਗਿਆ? ਕੁਝ ਵੀ ਬਦਲਾਅ ਨਹੀਂ। ਹਾਂ, ਜੇ ਬਦਲਾਅ ਆ ਗਿਆ ਤੁਹਾਡੇ ਅੰਦਰ ਆਉਣਾ, ਇੱਥੇ ਆਉਣਾ, ਇੱਥੇ ਬਦਲਾਅ ਆਉਣਾ। ਜੇ ਬਦਲਾਅ ਆਇਆ ਤੇ ਕਿੱਥੇ ਆਇਆ? ਤੁਹਾਡੇ ਅੰਦਰ ਆਇਆ। ਤੁਸੀਂ ਆਖਿਆ ਚਲੋ ਗੁਰਦੁਆਰੇ ਜਾਂਦੇ, ਘੜੀ ਤੁਸੀਂ ਵਿਚਾਰਾਂ ਸੁਣੀਆਂ, ਬਦਲਾਅ ਅੰਦਰ ਆਉਣਾ, ਬਾਹਰ ਨਹੀਂ। ਬਾਹਰ ਦੇ ਬਦਲਾਅ ਨਾਲ ਬੰਦੇ ਦੀ ਜ਼ਿੰਦਗੀ ਦਾ ਕੋਈ ਸੰਬੰਧ ਨਹੀਂ ਹੈ, ਅੰਦਰੂਨੀ ਜ਼ਿੰਦਗੀ ਦਾ, ਬੈਰੂਨੀ ਦੀ ਨਹੀਂ ਗੱਲ, ਅੰਦਰੂਨੀ ਜ਼ਿੰਦਗੀ ਦਾ ਕੋਈ ਸੰਬੰਧ ਨਹੀਂ ਹੈ। ਸਾਲ ਵੀ ਬਦਲ ਜਾਣਾ, ਮਹੀਨਾ ਵੀ ਬਦਲ ਜਾਣਾ। ਉਹ ਜਿਵੇਂ 2026 ਜਦੋਂ ਚੜ੍ਹਿਆ, ਕਿੱਦਾਂ ਢੋਲ ਢਮੱਕੇ ਵੀ ਆਓ ਆਓ, ਕੀ ਚੇਂਜ ਹੋ ਗਿਆ? ਕੁਝ ਬਦਲ ਗਿਆ, ਕੈਲੰਡਰ ਦੀ ਤਰੀਕ ਹੀ ਬਦਲੀ ਹੈ ਨਾ, ਹੋਰ ਤੇ ਕੁਝ ਨਹੀਂ ਬਦਲਿਆ। ਬਦਲਣਾ ਮੈਂ ਅੰਦਰੋਂ ਹੈ, ਆਪਣੇ ਸੁਭਾਅ ਕਰਕੇ ਬਦਲਣਾ। ਪਰ ਸਾਨੂੰ ਕਰਮ ਕਾਂਡਾਂ ਵਾਲੇ ਬੰਨੇ ਕਈ ਨਾ ਉਲਝਾ ਲਿਆ ਜਾਂਦਾ, ਸਾਨੂੰ ਏਦਾਂ ਲੱਗਦਾ ਹੈ ਵੀ ਮਹੀਨੇ ਦੇ ਪਹਿਲੇ ਦਿਨ ਜੇ ਅਸੀਂ ਹਾਂ, ਚੰਗੀ ਗੱਲ ਹੈ ਤੁਸੀਂ ਆਏ, ਪਰ ਸੰਗਤ ਦਾ ਸੁਭਾਅ ਨਿੱਤ ਪਾਲੀਏ, ਨਿੱਤੀ। ਜਦੋਂ ਸਮਾਂ ਲੱਗਦਾ ਮੈਂ ਉਦੋਂ ਗੁਰਦੁਆਰੇ ਜਾਵਾਂ, ਜਦੋਂ ਸਮਾਂ ਲੱਗਦਾ ਸਮਾਂ ਕੱਢਾਂ ਮੈਂ ਵੀ ਮੈਂ ਬੈਠ ਕੇ ਕੋਈ ਗੁਰੂ ਦੀ ਵਿਚਾਰ ਨੂੰ ਸੁਣਨਾ, ਜਿਹਦੇ ਨਾਲ ਮੇਰਾ ਭਟਕਦਾ ਹੋਇਆ ਮਨ ਕਿੱਥੇ ਆਵੇਗਾ, ਟਿਕਾ ਵਿੱਚ ਆਵੇਗਾ, ਜਿੱਥੋਂ ਮੈਨੂੰ ਕੋਈ ਗਿਆਨ ਮਿਲੇਗਾ, ਕੋਈ ਸੋਝੀ ਮਿਲੇਗੀ। ਅੱਜ ਨਾ ਖਿਮਾ ਕਰਿਓ ਸਾਧ ਸੰਗਤ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੰਦਿਰ ਦੀਆਂ ਮੂਰਤੀਆਂ ਵਰਗਾ ਬਣਾ ਲਿਆ। ਜਿਵੇਂ ਪੁਜਾਰੀ ਨੇ ਇੱਕ ਮੂਰਤੀ ਲਾਈ ਹੈ, ਲੋਕ ਆਉਂਦੇ ਨੇ ਮੱਥਾ ਟੇਕਦੇ ਨੇ, ਹੁਣ ਤੇ ਪ੍ਰਚਾਰ ਵੀ ਆਲੇ ਦੁਆਲੇ ਏਦਾਂ ਦਾ ਹੀ ਹੋਣ ਲੱਗ ਪਿਆ। ਆਲੇ ਦੁਆਲੇ ਸਭ ਪ੍ਰਚਾਰ ਏਦਾਂ ਦਾ, ਤੁਸੀਂ ਜਿੰਨੇ ਇੱਥੇ ਗੁਰਦੁਆਰੇ ਵੇਖ ਲਓ, ਸਾਰਿਆਂ ਵਿੱਚ ਹੀ ਇਹੋ ਕੁਝ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਟ੍ਰੀਟ ਪਤਾ ਕਿਵੇਂ ਕਰ ਰਹੇ ਹਾਂ? ਜਿਵੇਂ ਮੇਰੀ ਬਾਡੀ ਓਦਾਂ ਹੀ ਇਹਨਾਂ ਨੂੰ ਟ੍ਰੀਟ ਕਰ ਰਹੇ। ਇਹ ਗਿਆਨ ਨੇ, ਇਹ ਸ਼ਬਦ ਨੇ, ਇਹ ਸਾਡੇ ਵਰਗੀ ਦੇਹ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਦੀ ਕੋਈ ਲੋੜ ਨਹੀਂ ਹੈਗੀ, ਸਾਰੀਆਂ ਲੋੜਾਂ ਸਾਡੀਆਂ ਨੇ। ਵੀ ਜਿਵੇਂ ਹੁਣ ਸਾਨੂੰ ਕੁਝ ਗੱਲਾਂ ਨੇ, ਮੈਂ ਥੋੜੀਆਂ ਜਿਹੀਆਂ ਬੇਨਤੀ ਕਰਨੇ ਚਾਹੁੰਦਾ, 2-4 ਮਿੰਟ ਲਾ ਕੇ ਸੁਣ ਲਿਓ, ਫਿਰ ਭਾਵੇਂ ਚਲੇ ਜਾਓ, ਕੋਈ ਗੱਲ ਨਹੀਂ। ਅੱਜ ਤੋਂ 2 ਸਾਲ ਪਹਿਲਾਂ ਨਾ ਪੇਪਰ ਦੇ ਵਿੱਚ ਖਬਰ ਛਪੀ ਸੀ ਇੰਡੀਆ ਦੇ ਵਿੱਚ। ਉਹ ਖਬਰ ਦਾ ਸਿਰਲੇਖ ਇਹ ਸੀ ਕਿ ਭਗਵਾਨ ਫਲਾਨਾ ਭਗਵਾਨ, ਮੈਂ ਨਾਂ ਨਹੀਂ ਲੈਣਾ, ਵੀ ਫਲਾਨਾ ਭਗਵਾਨ ਜੋ ਹੈ ਉਹਨੂੰ ਦਸਤ ਲੱਗ ਗਏ, ਲੂਜ਼ ਮੋਸ਼ਨ ਜਿਹਨੂੰ ਆਪਾਂ ਕਹਿੰਦੇ। ਤੇ ਥੱਲੇ ਫਿਰ ਉਹਦਾ ਜਿਵੇਂ ਸਿਰਲੇਖ ਇਹ ਸੀ ਉਹਦਾ, ਤੇ ਥੱਲੇ ਫਿਰ ਉਹਦਾ ਉਹਨਾਂ ਨੇ ਵਿਆਖਿਆ ਕੀਤੀ ਵੀ ਕਿਵੇਂ ਲੱਗੇ ਭਗਵਾਨ ਨੂੰ ਲੂਜ਼ ਮੋਸ਼ਨ। ਉਹ ਕਹਿੰਦੇ ਗਰਮੀਆਂ ਆਈਆਂ ਤੇ ਅੰਬ ਬਹੁਤ ਜ਼ਿਆਦਾ ਆ ਗਏ, ਤੇ ਤੁਹਾਨੂੰ ਪਤਾ ਜਿਹੜਾ ਬੰਦਾ ਜ਼ਿਆਦਾ ਅੰਬ ਖਾ ਲਵੇ ਉਹਦਾ ਪੇਟ ਖੁੱਲ੍ਹ ਜਾਂਦਾ। ਫਿਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਮੰਦਿਰ 'ਚ ਭਗਵਾਨ ਦੀ ਮੂਰਤੀ ਸਥਾਪਿਤ ਆ, ਜਿਹੜੇ ਸ਼ਰਧਾਲੂ ਆਉਂਦੇ ਸੀ, ਜਿਹੜਾ ਆਇਆ ਕੀ ਲਈ ਆਇਆ? ਅੰਬ ਲਈ ਆਇਆ। ਉਹ ਅੰਬ ਭਗਵਾਨ ਨੇ ਖਾਧੇ ਤੇ ਭਗਵਾਨ ਨੂੰ ਲੂਜ਼ ਮੋਸ਼ਨ ਲੱਗ ਗਏ। ਸਮਝ ਲੱਗੀ ਬੇਨਤੀ? ਅੱਛਾ, ਹੁਣ ਜੇ ਇਹੋ ਜਿਹੀ ਸੋਚ ਸਾਡੀ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਹੋਵੇ ਤੇ ਫਿਰ ਤੁਸੀਂ ਮੈਨੂੰ ਦੱਸੋ ਵੀ ਫਿਰ ਉਹਦੇ ਵਿੱਚ ਹਿੰਦੂਇਜ਼ਮ ਦੇ ਵਿੱਚ ਤੇ ਸਿੱਖੀਜ਼ਮ ਦੇ ਵਿੱਚ ਫਰਕ ਕੀ ਹੈ? ਹੈ ਕੋਈ ਫਰਕ? ਬਹੁਤੀ ਵਾਰ ਅਸੀਂ ਗਿਆਨ ਨਾਲ ਕਿਉਂ ਟੁੱਟੇ? ਅਸੀਂ ਬਾਹਰੀ ਸਰੂਪ ਨਾਲ ਜੁੜ ਗਏ, ਬਾਹਰੀ ਸਰੂਪ ਨਾਲ। ਵੀ ਜੇ ਮੰਨ ਲਓ ਇੱਥੇ ਕੋਈ ਮਿੱਠਾ ਲੈ ਕੇ ਆ ਰਿਹਾ, ਕੋਈ ਲੱਡੂ ਲੈ ਕੇ ਆ ਰਿਹਾ, ਕੋਈ ਦੁੱਧ ਲੈ ਕੇ ਆ ਰਿਹਾ,
ਇਹ ਆਪਣੇ ਗੱਲ ਸੁਰਤ ਵਿੱਚ ਪੱਕੀ ਕਰ ਲਓ ਵੀ ਇਹਨਾਂ ਚੋਂ ਇੱਕ ਵੀ ਚੀਜ਼ ਗੁਰੂ ਨਹੀਂ ਛਕਦਾ, ਗੁਰੂ ਨਹੀਂ ਛਕਦਾ, ਕਿਉਂਕਿ ਗੁਰੂ ਸਾਡਾ ਸ਼ਬਦ ਹੈ, ਦੇਹ ਨਹੀਂ ਹੈਗੀ। ਸਮਝੇ ਬੇਨਤੀ ਨੂੰ? ਮੰਦਰਾਂ ਦੀ ਤਰਜ਼ ਉੱਤੇ ਕਈ ਵਾਰ ਅਸੀਂ ਉਹ ਗੱਲਾਂ ਕਿਹਦੇ ਨਾਲ ਜੋੜ ਲਈਆਂ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਹ ਗੱਲਾਂ ਜੋੜ ਲਈਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਵਾਕ ਹੈ, ਮਹਾਰਾਜ ਨੇ ਆਖਿਆ ਪੁਜਾਰੀ ਕੀ ਕਰਦਾ ਵੀ ਕੋਈ ਮੰਦਰ ਵਿੱਚ ਗਿਆ, ਤੁਸੀਂ ਮੰਦਰ ਵਿੱਚ ਕਦੀ ਜਾਇਓ, ਚਲੋ ਜਾਣ 'ਚ ਕੋਈ ਹਰਜ ਨਹੀਂ ਹੈ, ਤੁਸੀਂ ਲੱਡੂਆਂ ਦਾ ਡੱਬਾ ਲੈ ਜਾਓ ਪੁਜਾਰੀ ਦੇ ਹੱਥ 'ਤੇ ਧਰਿਓ, ਅਤੇ ਉਹ ਕੀ ਕਰੇਗਾ, ਲੱਡੂ ਇੱਕ ਚੁੱਕੇਗਾ, ਮੂਰਤੀ ਦੇ ਮੂੰਹ ਨੂੰ ਲਾਵੇਗਾ, ਕੀ ਜਚਾਉਣ ਲਈ ਵੀ ਜਿਹੜਾ ਇਹ ਲੱਡੂ ਹੈ ਉਹ ਮੂਰਤੀ ਖਾਂਦੀ ਆ। ਹਾਲਾਂਕਿ ਤੁਹਾਡੀ ਕਾਮਨ ਸੈਂਸ ਇੰਨਾ ਕੰਮ ਕਰ ਰਹੀ ਹੈ ਵੀ ਮੂਰਤੀ ਨੇ ਕੁਝ ਵੀ ਖਾਧਾ ਨਹੀਂ ਹੈ। ਹੁਣ ਬਾਬੇ ਨੇ ਬਾਣੀ ਵਿੱਚ ਇੱਕ ਗੱਲ ਲਿਖੀ, ਮਹਾਰਾਜ ਨੇ ਆਖਿਆ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁੱਖ ਛਾਰ, ਛਾਰ ਸਵਾਹ ਨੂੰ ਕਹਿੰਦੇ ਨੇ। ਆਖਿਆ ਪੁਜਾਰੀ ਨੇ ਕੀ ਕੀਤਾ, ਲੱਡੂ ਚੁੱਕਿਆ ਮੂਰਤੀ ਦੇ ਮੂੰਹ ਨੂੰ ਲਾ ਦਿੱਤਾ, ਲੱਡੂ ਵਾਪਸ ਰੱਖ ਦਿੱਤਾ। ਹੁਣ ਤੁਹਾਨੂੰ ਪਤਾ ਜਿੱਥੇ ਮਿੱਠਾ ਲੱਗਾ ਹੋਵੇ ਤੇ ਮੱਖੀ ਨੂੰ ਇਨਵਾਈਟ ਨਹੀਂ ਕਰਨਾ ਪੈਂਦਾ ਵੀ ਤੂੰ ਇੱਥੇ ਆ, ਉਹ ਆਪਣੇ ਆਪ ਹੀ ਆ ਜਾਂਦੀ। ਮੱਖੀ ਉੱਡਦੀ ਉੱਡਦੀ ਆਈ, ਮੂਰਤੀ ਦੇ ਮੂੰਹ ਤੇ ਮਿੱਠਾ ਲੱਗਾ ਸੀ, ਜਿੱਦਾਂ ਲੱਡੂ ਲੱਗਾ ਉਦਾਂ ਮੱਖੀ ਆਣ ਕੇ ਬਹਿ ਗਈ। ਇਹਦਾ ਮਤਲਬ ਫਿਰ ਭਗਵਾਨ ਨੇ ਮੱਖੀ ਵੀ ਖਾ ਲਈ? ਇਹਦਾ ਮਤਲਬ ਇਹ ਹੈ ਕਿ ਫਿਰ ਜਦੋਂ ਹੁਣ ਮਿੱਠਾ ਲੱਗਾ, ਪੁਜਾਰੀ ਨੇ ਆਖਿਆ ਇੱਥੇ ਮੱਖੀ ਆਣ ਕੇ ਬਹਿੰਦੀਆਂ, ਉਹਨੇ ਸਵਾਹ ਚੁੱਕੀ, ਸਵਾਹ ਪਹਿਲਾਂ ਆਪਾਂ ਸਵਾਹ ਨਾਲ ਭਾਂਡੇ ਮਾਂਜਦੇ ਹੁੰਦੇ ਸੀ, ਤੇ ਉਹਨੇ ਸਵਾਹ ਚੁੱਕੀ ਤੇ ਸਵਾਹ ਮੂਰਤੀ ਦੇ ਮੂੰਹ ਤੇ ਮਲ ਦਿੱਤੀ। ਕੀ ਕਰਨ ਲਈ? ਤਾਂ ਕਿ ਜਿਹੜਾ ਮਿੱਠਾ ਉੱਥੇ ਲੱਗਾ ਉਹ ਲੈ ਜਾਵੇ। ਸਤਿਗੁਰ ਨੇ ਆਖਿਆ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ, ਲੱਡੂ ਤੇ ਪੁਜਾਰੀ ਆਪ ਖਾ ਗਿਆ, ਮੂਰਤੀ ਦੇ ਮੂੰਹ ਤੇ ਉਹਨੇ ਸਵਾਹ ਪਾ ਦਿੱਤੀ। ਜੇ ਉਹਨੇ ਲੱਡੂ ਖਾਧਾ ਫਿਰ ਉਹਨੇ ਸਵਾਹ ਵੀ ਖਾਧੀ, ਜੇ ਉਹਨੇ ਲੱਡੂ ਖਾਧਾ ਫਿਰ ਉਹਨੇ ਮੱਖੀ ਵੀ ਖਾਧੀ। ਤੇ ਇਸੇ ਤਰੀਕੇ ਨਾਲ ਉਹਨੇ ਆਖਿਆ ਵੀ ਭਗਵਾਨ ਨੂੰ ਇੰਨੇ ਕੁ ਅੰਬ ਲੋਕਾਂ ਨੇ ਭੇਟ ਕਰ ਦਿੱਤੇ ਵੀ ਲੋਕਾਂ ਦੇ ਅੰਬ ਭਗਵਾਨ ਖਾ ਗਿਆ, ਤੇ ਭਗਵਾਨ ਨੂੰ ਕੀ ਲੱਗ ਗਈ? ਦਸਤ ਲੱਗ ਗਈ। ਇਹ ਔਨ ਰਿਕਾਰਡ ਪੇਪਰ ਦੇ ਵਿੱਚ ਇਹ ਖਬਰ ਲੱਗੀ ਸੀ। ਹੁਣ ਤੁਹਾਨੂੰ ਨਹੀਂ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਸੀਂ ਇੱਦਾਂ ਹੀ ਮੰਨ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਦੀ ਦੇਹ ਸਾਡੀ ਦੇਹ ਵਰਗੀ ਨਹੀਂ ਹੈ, ਇਹ ਚੇਤਾ ਰੱਖ ਲਓ। ਜਿੱਦਾਂ ਮੇਰੀਆਂ ਫਿਜ਼ੀਕਲ ਲੋੜਾਂ ਨੇ, ਮੈਨੂੰ ਗਰਮੀ ਲੱਗਦੀ ਹੈ, ਮੈਨੂੰ ਠੰਡ ਲੱਗਦੀ ਹੈ, ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹਨਾਂ ਨੂੰ ਗਰਮੀ ਸਰਦੀ ਠੰਡ ਨਹੀਂ ਲੱਗਦੀ। ਜਿੱਦਾਂ ਮੈਂ ਕੁਝ ਖਾਂਦਾ ਹਾਂ ਤੇ ਉਸ ਖਾਧੇ ਹੋਏ ਦਾ ਮੇਰੀ ਬਾਡੀ ਉੱਤੇ ਅਸਰ ਹੁੰਦਾ, ਭੋਗੰਗ ਤਾਂ ਰੋਗੰਗ, ਜਿਹੜਾ ਭੋਗੇਗਾ ਉਹਨੂੰ ਰੋਗ ਵੀ ਲੱਗਣਗੇ। ਤੁਸੀਂ ਮਿੱਠਾ ਜ਼ਿਆਦਾ ਖਾ ਲਓ ਤੁਹਾਨੂੰ ਸ਼ੂਗਰ ਹੋ ਜਾਵੇਗੀ, ਤੁਸੀਂ ਲੂਣਾ ਜ਼ਿਆਦਾ ਖਾ ਲਓ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋਣ ਲੱਗ ਪਵੇਗਾ, ਤੁਸੀਂ ਓਇਲੀ ਚੀਜ਼ ਖਾ ਲਓ ਤੁਹਾਨੂੰ ਹਾਰਟ ਅਟੈਕ ਹੋਵੇਗਾ, ਮੁਸ਼ਕਲਾਂ ਆਉਣਗੀਆਂ, ਅੰਦਰ ਅਟੈਕ ਹੋਵੇਗਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਿਆਣ ਕੇ ਵਸਤੂਆਂ ਗੁਰੂ ਗ੍ਰੰਥ ਸਾਹਿਬ ਭੋਗਦੇ ਨਹੀਂ ਕਦੀ ਵੀ, ਕਿਉਂਕਿ ਜਿਹੜਾ ਭੋਗੇਗਾ ਉਹਦੇ ਅੰਦਰ ਰੋਗ ਪੈਦਾ ਹੋਵੇਗਾ। ਤੋ ਅਸੀਂ ਇੱਕ ਅਰਦਾਸ ਜਿਹੜੀ ਕਰਦੇ ਹਾਂ, ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ, ਸਾਡਾ ਵਿਧਾਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਜਾਂ ਲੰਗਰ ਰੱਖ ਕੇ ਆਪਾਂ ਕਹਿੰਦੇ ਮਹਾਰਾਜ ਤੁਹਾਡੇ ਦਰ ਤੇ ਪ੍ਰਵਾਨ ਹੋਵੇ, ਤੇ ਪ੍ਰਵਾਨ ਹੋਈ ਦੇਗ ਸੰਗਤ ਦੇ ਵਿੱਚ ਵਰਤੇ। ਤੋ ਗੁਰੂ ਸਾਹਿਬ ਜਿਹੜੇ ਨੇ ਉਹ ਅਵਿਨਾਸ਼ੀ ਨੇ, ਉਹਨਾਂ ਦਾ ਕਦੀ ਵੀ ਨਾਸ਼ ਨਹੀਂ ਹੁੰਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਹਰੀ ਸਰੂਪ ਦੇਹ ਦੀ ਜਿਹੜੀ ਤੁਲਨਾ ਹੈ ਉਹ ਕਈ ਵਾਰ ਏਦਾਂ ਕਰਦੇ ਹਾਂ, ਤਾਂ ਹੀ ਲੋਕ ਕਹਿੰਦੇ ਨੇ, ਕਹਿੰਦੇ ਜੀ ਮਹਾਰਾਜ ਨੂੰ ਏਸੀ ਨਹੀਂ ਲਾਇਆ। ਤੁਸੀਂ ਮੈਨੂੰ ਦੱਸੋ ਵੀ ਜਦੋਂ ਏਸੀ ਮੌਜੂਦ ਨਹੀਂ ਸੀ, ਏਸੀ ਤੇ ਜੇ ਕੱਲ ਦੀਆਂ ਗੱਲਾਂ ਨੇ, ਉਦੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖ ਸੇਵਾ ਸੰਭਾਲ ਕਰਦੇ ਸੀ ਉਦੋਂ ਏਸੀ ਲਾਉਂਦੇ ਹੁੰਦੇ ਸੀ ਉਹ? ਕੋਈ ਕਹਿੰਦਾ ਜੀ ਠੰਡ ਆ ਗਈ ਹੈ, ਮਹਾਰਾਜ ਨੂੰ ਹੀਟਰ ਨਹੀਂ ਲਾਇਆ? ਜਦੋਂ ਤੁਹਾਡੀ ਬਿਜਲੀ ਨਹੀਂ ਸੀ ਆਈ ਉਦੋਂ ਮਹਾਰਾਜ ਨੂੰ ਕੋਈ ਹੀਟਰ ਦੀ ਲੋੜ ਸੀ? ਮੈਂ ਨਹੀਂ ਕਹਿੰਦਾ, ਹਾਂ ਇਨਵਾਇਰਮੈਂਟ ਨੂੰ ਠੀਕ ਰੱਖਣ ਲਈ ਪ੍ਰਬੰਧ ਕਰਨੇ ਚਾਹੀਦੇ ਨੇ, ਉਹ ਠੀਕ ਹੈ। ਪਰ ਜੇ ਤੁਸੀਂ ਇਹ ਸਮਝਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਗਰਮੀ ਲੱਗਦੀ ਹੈ, ਇਹਦਾ ਅਰਥ ਹੈ ਤੁਸੀਂ ਅਜੇ ਬਹੁਤ ਪਿੱਛੇ ਖਲੋਤੇ ਹੋ, ਤੁਸੀਂ ਇਸ ਪੰਕਤੀ ਨੂੰ ਸਮਝ ਹੀ ਨਹੀਂ ਸਕੇ ਵੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।
ਤੁਸੀਂ ਅਜੇ ਸਮਝ ਹੀ ਨਹੀਂ ਸਕੇ ਵੀ ਸ਼ਬਦ ਗੁਰੂ, ਸੁਰਤ ਧੁਨ, ਚੇਲਾ। ਤੇ ਅੱਜ ਜਿਹੜੇ ਕਈ ਵਾਰਾਂ ਵੀਰ ਬੜੇ ਤੱਤੇ ਹੋਏ ਫਿਰਦੇ ਨੇ, ਬੜੇ ਗਰਮ ਹੋਏ ਫਿਰਦੇ ਨੇ, ਇਹਨਾਂ ਦੀ ਮੁਸ਼ਕਲ ਇਹ ਹੈ ਵੀ ਇਹਨਾਂ ਨੇ ਆਖਿਆ ਜਿੱਦਾਂ ਸਾਡੇ ਸਰੀਰ ਦੀ ਲੋੜ ਹੈ ਉਦਾਂ ਖਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਖਾਂਦੇ ਭੋਗਦੇ ਨੇ। ਨਹੀਂ, ਸਾਡਾ ਗੁਰੂ ਅਵਿਨਾਸ਼ੀ ਹੈ। ਅੱਛਾ, ਇਹ ਗੁਰੂ, ਅੱਛਾ ਜਿਹੜਾ ਸਰੀਰ ਖਾਂਦਾ ਪੀਂਦਾ ਭੋਗਦਾ ਉਹ ਮਰੇਗਾ ਵੀ ਇੱਕ ਦਿਨ ਜੀ, ਉਹਦੀ ਮੌਤ ਵੀ ਹੋਵੇਗੀ, ਉਹ ਬਜ਼ੁਰਗ ਹੋਵੇਗਾ, ਬਿਰਧ ਹੋਵੇਗਾ ਤੇ ਮਰ ਵੀ ਜਾਵੇਗਾ। ਤੇ ਕੋਈ ਤੁਸੀਂ ਆਖੋਗੇ ਵੀ ਸਾਡਾ ਗੁਰੂ ਬਿਰਧ ਹੋ ਗਿਆ ਤੇ ਹੁਣ ਮਰ ਗਿਆ, ਨਹੀਂ, ਸਾਡਾ ਗੁਰੂ ਉਹ ਹੈ ਜਿਹਦਾ ਪ੍ਰਕਾਸ਼ ਦਿਹਾੜਾ ਤੇ ਹਰ ਸਾਲ ਆਵੇਗਾ, ਪਰ ਜਿਹਦਾ ਜੋਤੀ ਜੋਤ ਪੁਰਬ ਰਹਿੰਦੀ ਦੁਨੀਆਂ ਤੱਕ ਕਦੇ ਵੀ ਨਹੀਂ ਆਵੇਗਾ, ਉਹ ਗੁਰੂ ਹੈ। ਤਾਂ ਬੜੀ ਸਿੱਧੀ ਜੀ ਗੱਲ ਹੈ। ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਬੀੜ ਦੀ ਸੇਵਾ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ, ਪਰ ਇਹ ਸਮਝ ਲਓ ਵੀ ਗੁਰੂ ਦੀ ਤੁਲਨਾ ਆਪਣੇ ਨਾਲ ਨਾ ਕਰੀਏ। ਗੁਰੂ ਦੀ ਦੇਹ ਦੀ ਲੋੜ ਸਾਡੇ ਵਰਗੀ ਲੋੜ ਨਹੀਂ ਹੈ। ਤਾਂ ਅਸੀਂ ਸੀਮਤ ਰਹਿ ਗਏ ਜੀ, ਤੁਸੀਂ ਰੁਮਾਲੇ ਕਿਹੜੇ ਪਾਏ, ਤੁਸੀਂ 200 ਰੁਪਈਏ ਦਾ ਵੀ ਪਾ ਦਿਓ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਉਹਨਾਂ ਆਖਿਆ, ਭਾਵ ਨੀ ਭਗਤ ਭਾਏ, ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜੇ ਤੁਹਾਡੀ ਕਮਾਈ ਹੱਕ ਦੀ ਹੈ, ਹਲਾਲ ਦੀ ਹੈ, ਤੁਹਾਡਾ 200 ਰੁਪਈਆ ਤੇ ਕੀ ਤੁਹਾਡੀ ਕੌਡੀ ਵੀ ਪ੍ਰਵਾਨ, ਤੇ ਜੇ ਤੁਹਾਡੀ ਕਮਾਈ ਖੋਟੀ ਹੈ ਤੇ ਤੁਸੀਂ 2 ਲੱਖ ਦਾ ਰੁਮਾਲਾ ਵੀ ਲਾ ਦਿਓ, ਚੇਤਾ ਰੱਖੋ ਗੁਰੂ ਨੂੰ ਉਹ ਪ੍ਰਵਾਨ ਨਹੀਂ ਹੈ, ਗੁਰੂ ਨੂੰ ਉਹ ਪ੍ਰਵਾਨ ਨਹੀਂ ਹੈ। ਤੋ ਅੱਜ ਕੱਲ ਸਤਿਕਾਰ ਦੇ ਨਾਂ ਤੇ ਬਹੁਤ ਸਾਰੀਆਂ ਇੱਦਾਂ ਦੀਆਂ ਫੋਰਸਸ ਬਣ ਗਈਆਂ ਜਿਹੜੀਆਂ ਸਿੱਖਾਂ ਨੂੰ ਡਰਾ ਰਹੀਆਂ ਨੇ। ਤੋ ਸਾਨੂੰ ਉਹਨਾਂ ਤੋਂ ਵੀ ਬਚਣ ਦੀ ਲੋੜ ਹੈ। ਸ਼ਬਦ ਨਾਲ ਜੁੜੀਏ, ਗੁਰੂ ਦੀ ਵਿਚਾਰ ਨਾਲ ਜੁੜੀਏ। ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਦਾ, ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਇੱਜ਼ਤ ਮਾਣ ਸਤਿਕਾਰ ਕਰਦਾ ਏ, ਪਰ ਜਦੋਂ ਸਾਨੂੰ ਇੱਦਾਂ ਦਾ ਕੰਪੈਰੀਜ਼ਨ ਕਰਕੇ ਗੁੰਮਰਾਹ ਕੀਤਾ ਜਾਂਦਾ ਹੈ, ਉਹ ਤੋਂ ਵਿਸਚੇਤ ਹੋਈਏ। ਤੋ ਮਹਾਰਾਜ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ, ਆਖਿਆ ਭਾਈ ਵੀ ਸੌਣ ਦਾ ਮਹੀਨਾ ਵਸਦਾ, ਜਦੋਂ ਹੁਣ ਗੁਰੂ ਦੀ ਵਿਚਾਰ ਵਸਣੀ ਹੈ ਤੇ ਇੱਥੇ ਕਈਆਂ ਨੂੰ ਦੁੱਖ ਲੱਗਣਾ, ਮਨ ਦੁਖੀ ਹੁੰਦਾ, ਤੇ ਕਈਆਂ ਨੂੰ ਚਾਅ ਚੜ ਜਾਂਦਾ ਵੀ ਮੈਨੂੰ ਮੇਰੇ ਗੁਰੂ ਤੋਂ ਆਹ ਗੱਲ ਪਤਾ ਲੱਗੀ। ਦੋਵੇਂ ਤਰ੍ਹਾਂ ਦੀ ਮੈਂਟੈਲਿਟੀ ਹੈ। ਕਈਆਂ ਜਿਨ੍ਹਾਂ ਦੀ ਦੁਕਾਨਦਾਰੀ ਚੱਲਦੀ ਹੈ ਉਹਨਾਂ ਨੂੰ ਦੁੱਖ ਲੱਗਣਾ, ਤੇ ਜਿਨ੍ਹਾਂ ਨੇ ਗੁਰੂ ਕੋਲ ਕੁਝ ਸਿੱਖਣਾ ਉਹਨਾਂ ਨੂੰ ਸਮਝ ਲੱਗੀ, ਚਾਹ ਚੜਿਆ ਉਹਨਾਂ ਨੂੰ। ਤੋ ਮਹਾਰਾਜ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ, ਆਪਾਂ ਸੌਣ ਦੇ ਮਹੀਨੇ ਦਾ ਜਿਹੜਾ ਉਪਦੇਸ਼ ਨੂੰ ਸਮਝ ਲਈਏ। ਬਾਬੇ ਨੇ ਕਿਹਾ, ਸਾਵਣ ਸਰਸੀ, ਇੱਕ ਤੁਸੀਂ ਬਚਨ ਆਨੰਦ ਸਾਹਿਬ ਵਿੱਚ ਪੜ੍ਹਦੇ ਹੋ, ਸੰਤ ਸਾਜਨ ਭਏ, ਉਹਨੂੰ ਆਪਾਂ ਕਈ ਸੱਜਣ ਸਰਸੇ ਵੀ ਕਹਿ ਦਿੰਦੇ ਨੇ, ਪਰ ਉਹਨੂੰ ਜੇ ਸੰਧੀ ਛੇਦ ਕਰਕੇ ਥੋੜਾ ਜਿਹਾ ਪੜ੍ਹੋਗੇ ਨਾ, ਉਹਦੇ ਅਰਥ ਹੋਰ ਸਪਸ਼ਟ ਹੋਣਗੇ। ਉਹਨੂੰ ਏਦਾਂ ਪੜ੍ਹੋ ਵੀ ਸੰਤ ਸਾਜਨ ਭਏ ਸਰਸੇ, ਰਸੇ ਦਾ ਮਤਲਬ ਹੁੰਦਾ ਰਸ ਨਾਲ ਭਰ ਗਏ, ਐਨ ਭਰੇ ਹੋਏ ਰਸ ਦੇ ਨਾਲ। ਇਹੋ ਸ਼ਬਦ ਇੱਥੇ ਵੀ ਹੈ। ਉਹ ਜਿਹੜੇ ਸਿਰਸਾ ਵਾਲਾ ਸੀ ਨਾ, ਉਹ ਗੁਰਮੀਤ ਰਾਮ ਰਹੀਮ, ਉਹਦੇ ਚੇਲਿਆਂ ਨੇ ਬੜਾ ਪ੍ਰਚਾਰ ਕੀਤਾ, ਕਹਿੰਦੇ ਵੀ ਗੁਰੂ ਸਾਹਿਬ ਲਿਖ ਕੇ ਗਏ ਸਿਰਸੇ ਦੇ ਬਾਰੇ ਵੀ ਜਿਹੜੇ ਸੰਤ ਸੱਜਣ ਨੇ ਉਹ ਸਿਰਸੇ ਰਹਿੰਦੇ ਨੇ। ਇੱਥੇ ਹੈ ਸੰਤ ਸਾਜਨ ਭਏ ਸਰਸੇ, ਰਸ ਨਾਲ ਭਰੇ ਪਏ ਨੇ, ਰਸ ਨਾਲ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ। ਤੋ ਮਹਾਰਾਜ ਨੇ ਆਖਿਆ, ਸਾਵਣ ਸਰਸੀ, ਸਾਉਣ ਦੇ ਮਹੀਨੇ ਵਿੱਚ ਜਿਵੇਂ ਮੀਂਹ ਪੈਂਦਾ ਹੈ ਤੇ ਫੁੱਲ ਬੂਟੇ ਰਸ ਨਾਲ ਭਰ ਜਾਂਦੇ ਨੇ, ਖਿੜ ਜਾਂਦੇ ਨੇ, ਏਦਾਂ ਹੀ ਜਦੋਂ ਗੁਰੂ ਦੀ ਵਿਚਾਰ ਦਾ ਮੀਂਹ ਪਿਆ ਤੇ ਮੈਂ ਵੀ ਰਸ ਨਾਲ ਭਰ ਗਿਆ। ਸਾਵਣ ਸਰਸੀ ਕਾਮਣੀ ਜੀਵ ਇਸਤਰੀ, ਚਰਨ ਕਮਲ ਸਿਉਂ ਪਿਆਰ, ਉਹਦਾ ਜਿਹੜਾ ਪਿਆਰ ਹੈ, ਉਹਦੀ ਜਿਹੜੀ ਮੁਹੱਬਤ ਹੈ, ਕਿਹਦੇ ਨਾਲ ਲੱਗ ਗਈ? ਗੁਰੂ ਦੇ ਸੋਹਣੇ ਉਪਦੇਸ਼ ਦੇ ਨਾਲ। ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ, ਉਹਦਾ ਮਨ ਤੇ ਤਨ ਸੱਚੇ ਰੰਗ ਵਿੱਚ ਰੱਤਿਆ ਗਿਆ। ਰੰਗ ਦਾ ਮਤਲਬ ਹੁੰਦਾ ਹੈ ਪਿਆਰ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕ ਰੱਬ ਦਾ ਨਾਮ ਜੀਵਨ ਦਾ ਆਧਾਰ ਬਣ ਗਿਆ, ਆਸਰਾ ਬਣ ਗਿਆ, ਇੱਕੋ ਨਾਮ ਆਧਾਰ। ਮਹਾਰਾਜ ਨੇ ਆਖਿਆ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ। ਆਖਿਆ ਹੁਣ ਜਿਹੜਾ ਪਹਿਲਾਂ ਵਿਖਿਆ ਨਾਲ ਪਿਆਰ ਸੀ ਨਾ, ਜਿਹੜੇ ਜ਼ਹਿਰ ਦੇ ਰੰਗ ਪਹਿਲਾਂ ਚੰਗੇ ਲੱਗਦੇ ਸੀ, ਉਹ ਹੁਣ ਭੈੜੇ ਲੱਗਣ ਲੱਗ ਪਏ। ਉਹਨਾਂ ਬਾਰੇ ਫਿਰ ਕਹਿ ਦਿੱਤਾ, ਬਾਬਾ ਬੋਲਤੇ ਤੇ ਕਹਾਂ ਗਏ। ਉਹ ਜਿਹੜੇ ਪਹਿਲਾਂ ਮੇਰੇ ਅੰਦਰ ਵਾਜੇ ਗਾਜੇ ਬੋਲਦੇ ਹੁੰਦੇ ਸੀ ਨਾ, ਉਹ ਹੁਣ ਪਤਾ ਨੀ ਕਿੱਥੇ ਚਲੇ ਗਏ, ਹੁਣ ਤੇ ਉਹ ਗੱਲਾਂ ਹੀ। ਕਬੀਰ
ਜੋ ਹਮ ਜੰਤ ਬਜਾਵ ਤੇ ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ। ਆਖਿਆ ਜਿਹੜੇ ਪਹਿਲਾਂ ਮਾਇਆ ਦੇ ਮੋਹ ਦੇ ਵਾਜੇ ਮੈਂ ਵਜਾਉਂਦਾ ਹੁੰਦਾ ਸੀ ਨਾ, ਉਹਦੀਆਂ ਤਾਰਾਂ ਟੁੱਟ ਗਈਆਂ ਹੁਣ, ਹੁਣ ਨਹੀਂ ਵਜਾਉਂਦਾ ਉਹ ਤਾਰੇ, ਹੁਣ ਨਹੀਂ ਉਹ ਵਾਜੇ ਵੱਜਦੇ। ਅੱਗੇ ਜਿਹੜਾ ਬੁਰਾਈ ਦਾ ਢੋਲ ਗਲ ਚ ਪਿਆ ਵਜਾਉਂਦਾ ਹੁੰਦਾ ਸੀ ਨਾ ਮੈਂ, ਆਖਿਆ ਹੁਣ ਤੇ ਨਾ ਉਹ ਰਿਹਾ ਵਜਾਉਣ ਵਾਲਾ ਤੇ ਨਾ ਉਹ ਰਹੇ ਸਾਜ। ਕਬੀਰ, ਜੋ ਹਮ ਜੰਤ ਬਜਾਵ ਤੇ ਟੁੱਟ ਗਈ ਸਭ ਤਾਰ, ਜੰਤ ਵਿਚਾਰਾ ਕਿਆ, ਹੁਣ ਜਿਹਦੀਆਂ ਤਾਰਾਂ ਹੀ ਟੁੱਟੀਆਂ ਹੁਣ ਜਿਹੜੇ ਵਾਜੇ ਦੀਆਂ, ਉਹਨੂੰ ਵਜਾ ਕੇ ਕਿਸੇ ਨੇ ਕੀ ਕਰਨਾ। ਆਖਿਆ ਜੰਤ ਵਿਚਾਰਾ ਕਿਆ ਕਰੇ ਚੱਲੇ ਵਜਾਵਣ ਹਾਰ। ਉਹ ਸੁਭਾਅ ਜਿਹੜਾ ਮਾਇਆ ਦੇ ਮੋਹ ਨੂੰ ਵਜਾਉਂਦਾ ਰਹਿੰਦਾ ਸੀ, ਜਿਹੜਾ ਬੁਰਾਈਆਂ ਨੂੰ ਵਜਾਉਂਦਾ ਰਹਿੰਦਾ ਸੀ, ਉਹ ਹੁਣ ਚਲਿਆ ਗਿਆ, ਹੁਣ ਨਹੀਂ ਹੈਗਾ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਵਿਖਿਆ, ਵਿਖਿਆ ਮਤਲਬ ਜ਼ਹਿਰ, ਜਿਹੜੇ ਜ਼ਹਿਰ ਦੇ ਰੰਗ ਪਹਿਲਾਂ ਚੰਗੇ ਲੱਗਦੇ ਸੀ ਨਾ, ਜਿਹੜੀਆਂ ਚੀਜ਼ਾਂ ਪਹਿਲਾਂ ਲੁਭਾਉਣੀਆਂ ਲੱਗਦੀਆਂ ਸੀ, ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ। ਛਾਰ ਦਾ ਮਤਲਬ ਹੈ ਸਵਾਹ ਨਜ਼ਰ ਆਉਂਦੇ ਨੇ ਮੈਨੂੰ, ਹੁਣ ਮੇਰੇ ਭਾ ਦੇ ਸਵਾਹ ਹੋ ਗਏ ਉਹ ਐਬ, ਹੁਣ ਨਹੀਂ ਮੈਨੂੰ ਚੰਗੇ ਲੱਗਦੇ। ਅਗਲਾ ਬੋਲ, ਮਹਾਰਾਜ ਬਖਸ਼ਿਸ਼ ਕਰਦੇ ਨੇ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਗੁਰੂ ਦੀ ਵਿਚਾਰ ਰੂਪੀ ਅੰਮ੍ਰਿਤ ਬੂੰਦ, ਗੁਰੂ ਦੀ ਵਿਚਾਰ ਰੂਪੀ ਬੂੰਦ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਰੱਬੀ ਨਾਮ ਦੀ ਬੂੰਦ ਬੜੀ ਚੰਗੀ ਹੈ, ਇਹਨੂੰ ਕਿਵੇਂ ਪੀਤਾ ਜਾਂਦਾ ਹੈ, ਇਹਨੂੰ ਪੀਤਾ ਜਾਂਦਾ ਹੈ ਗੁਰੂ ਦੀ ਸੰਗਤ ਵਿੱਚ ਬਹਿ ਕੇ। ਮਿਲ ਸਾਧੂ ਪੀਵਣ ਹਾਰ, ਵਣ ਤ੍ਰਿਣ, ਵਣ ਕਹਿੰਦੇ ਨੇ ਜੀ ਜੰਗਲ ਨੂੰ, ਤ੍ਰਿਣ ਦਾ ਅਰਥ ਹੁੰਦਾ ਕੱਖ, ਤਿਣਕਾ। ਆਖਿਆ ਹੁਣ ਛੋਟੇ ਤੋਂ ਛੋਟੀ ਤੋਂ ਲੈ ਕੇ ਵੱਡੇ ਤੋਂ ਵੱਡਾ ਬੂਟਾ, ਇੱਕ ਘਾਹ ਦੇ ਕਿਣਕੇ ਤੋਂ ਲੈ ਕੇ ਜਿਵੇਂ ਇੱਕ ਵੱਡਾ ਜੰਗਲ ਮੀਂਹ ਪੈਣ ਨਾਲ ਖਿੜ ਜਾਂਦਾ ਨਾ, ਏਦਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਖੜਾ ਆ ਗਿਆ, ਮੈਂ ਵੀ ਖਿੜ ਗਿਆ। ਨਾਨਕ ਭਗਤਾਂ ਸਦਾ ਵਿਗਾ, ਅੱਜ ਤੋਂ ਮੀਂਹ ਪੈਂਦਾ ਰੁੱਖਾਂ ਉੱਤੇ ਇੱਕ ਨਵੀਂ ਚਮਕ ਆਉਂਦੀ, ਕਿਉਂ ਭਲਾ, ਕਿਉਂਕਿ ਉਹਨਾਂ ਦੇ ਉੱਤੇ ਪਈ ਹੋਈ ਗਰਦਿਸ਼ ਲਹਿ ਜਾਂਦੀ ਹੈ, ਘਟਾ ਲਹਿ ਜਾਂਦਾ, ਘਾਹ ਐਨ ਚਮਕ ਉੱਠਦਾ, ਉਹਨੂੰ ਜੀਵਨ ਮਿਲਦਾ। ਬਾਬੇ ਨੇ ਆਖਿਆ ਏਦਾਂ ਹੀ ਇਹ ਵਾਹਿਗੁਰੂ, ਗੁਰੂ ਪਾਤਸ਼ਾਹ ਜੀ ਤੁਹਾਡੀ ਵਿਚਾਰ ਨਾਲ ਮੈਨੂੰ ਵੀ ਜੀਵਨ ਮਿਲਿਆ, ਤੇ ਜਿਵੇਂ ਇੱਕ ਨਿੱਕਾ ਜਿਹਾ ਘਾਹ ਦਾ ਕਿਣਕਾ ਤੇ ਘਾਹ ਦੇ ਕਿਣਕੇ ਤੋਂ ਲੈ ਕੇ ਵੱਡਾ ਸਾਰਾ ਜੰਗਲ ਸਾਰਾ ਖਿੜ ਜਾਂਦਾ ਨਾ, ਮੇਰਾ ਵੀ ਰੋਮ ਰੋਮ ਖਿੜ ਗਿਆ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਅਗਲਾ ਬਚਨ ਹੈ, ਹਰ ਮਿਲਣੈ ਨੋ ਮਨ ਲੋਚਦਾ। ਹੁਣ ਮੇਰਾ ਮਨ ਤੈਨੂੰ ਮਿਲਣ ਲਈ ਇੱਛਾ ਰੱਖਦਾ, ਲੋਚਾ ਰੱਖਦਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰ ਕੀ ਨਿਆਈ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਤੇਰੀ ਬਖਸ਼ਿਸ਼ ਮਿਲਾਵੇਗੀ ਮੈਨੂੰ। ਅਗਲਾ ਬਚਨ ਹੈ, ਜਿੰਨੀ ਸਖੀਏ ਪ੍ਰਭ ਪਾਇਆ। ਜਿਹੜੀਆਂ ਸਖੀਆਂ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ, ਹੋਂ ਤਿਨ ਕੈ ਸਦ ਬਲਿਹਾਰ, ਤੇ ਮੈਂ ਉਹਨਾਂ ਤੋਂ ਸਦਾ ਕੀ ਜਾਣਾ, ਬਲਿਹਾਰ ਜਾਣਾ, ਕੁਰਬਾਨ ਜਾਣਾ। ਨਾਨਕ ਹਰ ਜੀ ਮਾਇਆ ਕਰ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹਰੀ ਅਕਾਲ ਪੁਰਖ ਮੇਰੇ ਉੱਤੇ ਮਾਇਆ ਕਰੋ। ਮਾਇਆ ਦਾ ਅਰਥ ਹੁੰਦਾ ਜੀ ਕਿਰਪਾ, ਇੱਕ ਸ਼ਬਦ ਹੈ ਮਾਇਆ, ਇੱਕ ਸ਼ਬਦ ਹੈ ਮਾਇਆ, ਮਾਇਆ ਕਹਿੰਦੇ ਨੇ ਕਿਰਪਾ ਨੂੰ। ਨਾਨਕ ਹਰ ਜੀ ਮਾਇਆ ਕਰ। ਹੁਣ ਅੱਗੇ ਮਹਾਰਾਜ ਨੇ ਬੜੀ ਤਾਤ ਵਾਲੀ ਗੱਲ ਆਖੀ ਜੇ, ਆਖਿਆ ਤੁਹਾਡੀ ਜ਼ਿੰਦਗੀ ਨੂੰ ਸ਼ਬਦ ਸਵਾਰੇਗਾ, ਸ਼ਬਦ ਸਵਾਰਨ ਹਾਰ। ਸ਼ਬਦ ਤੋਂ ਬਿਨਾਂ ਸਾਨੂੰ ਸੋਝੀ ਨਹੀਂ ਆ ਸਕਦੀ, ਸ਼ਬਦ ਹੀ ਜੀਵਨ ਨੂੰ ਸਵਾਰਦਾ ਹੈ। ਸ਼ਬਦ ਸਵਾਰਨ ਹਾਰ, ਅਖੀਰਲੀ ਤੋਕ ਹੈ, ਸਾਵਣ ਤਿਨਾ ਸੁਹਾਗਣੀ, ਸਾਵਣ ਉਹਨਾਂ ਸੁਹਾਗਣਾਂ ਲਈ, ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਗੁਰੂ ਦੀ ਵਿਚਾਰ ਦਾ ਕੀਮਤੀ ਗਹਿਣਾ ਆਪਣੇ ਹਿਰਦੇ ਵਿੱਚ ਪਾ ਲਿਆ। ਜਿਵੇਂ ਹਾਰ ਗਲ ਦੇ ਸ਼ਿੰਗਾਰ ਲਈ ਹੁੰਦਾ ਹੈ, ਏਦਾਂ ਹੀ ਅੰਦਰ ਦੇ ਆਤਮਾ ਦੇ ਸ਼ਿੰਗਾਰ ਲਈ ਗੁਰੂ ਦੀ ਵਿਚਾਰ ਦਾ ਗਹਿਣਾ ਉਹ ਹਾਰ, ਜਿਹਨੇ ਉਰ ਦਾ ਮਤਲਬ ਹੁੰਦਾ ਹਿਰਦਾ, ਜਿਹਨੇ ਹਿਰਦੇ ਵਿੱਚ ਪਾ ਲਿਆ, ਮਹਾਰਾਜ ਕਹਿੰਦੇ ਉਹਨਾਂ ਲਈ ਸਾਉਣ ਦਾ ਮਹੀਨਾ ਚੰਗਾ ਹੋ ਗਿਆ,
ਤੇ ਚੇਤਾ ਰੱਖੋ ਜਿਨ੍ਹਾਂ ਨੇ ਗੁਰੂ ਦੀ ਵਿਚਾਰ ਦਾ ਪੱਲਾ ਛੱਡ ਦਿੱਤਾ ਨਾ, ਉਹਨਾਂ ਲਈ ਸੌਣ ਦਾ ਮਹੀਨਾ ਵੀ ਅਸਾੜ ਹੀ ਹੈ, ਕਿਉਂਕਿ ਉਹਨਾਂ ਸੌਣ ਦੇ ਮਹੀਨੇ 'ਚ ਹੀ ਤਪਦੇ ਰਹਿਣਾ, ਸਦਾ ਹੀ ਤਪਦੇ ਰਹਿਣਾ। ਜੀਓ ਤਪਤ ਹੈ ਬਾਰੋ ਬਾਰ, ਉਹਨਾਂ ਤਪਦੇ ਹੀ ਰਹਿਣਾ, ਉਹਨਾਂ ਲਈ ਕਾਹਦਾ ਸੌਣ ਦਾ ਮਹੀਨਾ। ਸੌਣ ਦਾ ਮਹੀਨਾ ਤੇ ਉਹਨਾਂ ਲਈ ਜਿਹੜੇ ਅੰਦਰੋਂ ਠੰਡੇ ਹੋ ਗਏ, ਜਿਨ੍ਹਾਂ ਦੇ ਅੰਦਰ ਗੁਰੂ ਦੀ ਵਿਚਾਰ ਦਾ ਮੀਂਹ ਪੈ ਗਿਆ, ਤੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਵਿਚਾਰ ਹੀ ਨਹੀਂ ਵੱਸਦੀ, ਉਹਨਾਂ ਲਈ ਤੇ ਫਿਰ ਸਤਿਗੁਰੂ ਮਹਾਰਾਜ ਨੇ ਆਖਿਆ ਅਸਾੜ ਹੀ ਹੈ, ਉਹਨਾਂ ਲਈ ਸੌਣ ਨਹੀਂ ਚੜਿਆ। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਅਗਲੇ ਸਮੇਂ ਲਈ ਸਾਡੇ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਬੜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਬੜਾ ਸੁੰਦਰ ਕੰਠ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਆ ਹੈ। ਸੋ ਉਹਨਾਂ ਦੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਾਡਾ ਗਾਵਿਆ ਆਪ ਜੀ ਦਾ ਸੁਣਿਆ ਸੋਧ ਕੇ ਦਰ ਵਿਖੇ ਪ੍ਰਵਾਨ ਕਰਨ, ਦਾਸਰਿਆਂ ਵੱਲੋਂ ਕੀਰਤਨ ਕਰਦੀਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ। ਆਓ, ਇੱਥੇ ਕੀਰਤਨ ਦੀ ਸਮਾਪਤੀ ਹੈ, ਅਤਿ ਸਤਿਕਾਰਯੋਗ ਢਾਡੀ ਜੱਥਾ ਪਹੁੰਚ ਚੁੱਕਾ ਹੈ, ਆਪ ਜੀ ਨੂੰ ਢਾਡੀ ਵਾਰਾਂ ਦੁਆਰਾ ਨਿਹਾਲ ਕਰਨਗੇ। ਪਿਆਰ ਸਾਹਿਬ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਪਾਤਸ਼ਾਹ ਜੀ ਸਾਡੇ ਆਵੇ ਗੁਣ ਨਾ ਵਿਚਾਰੋ,
1: ਆਪੇ ਤਾਰੇ ਨੇ ਅਨੇਕਾਂ ਜੀ ਭਮਤੀ ਨੂੰ ਵਿਤਾਰੋ,
0: ਸੱਚੇ ਪਾਤਸ਼ਾਹ ਜੀ ਸਾਡੇ ਆਵੇ ਗੁਣ ਨਾ ਵਿਚਾਰੋ,
1: ਆਪੇ ਤਾਰੇ ਨੇ ਅਨੇਕਾਂ ਜੀ ਭਮਤੀ ਨੂੰ ਵਿਤਾਰੋ,
0: ਅਸੀਂ ਆਪ ਦਾ ਦੁਆਰਾ

ਵਾਹਿਗੁਰੂ। ਦੀਨ ਦੁਨੀ ਦੇ ਮਾਲਕ, ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਇਲਾਹੀ ਸਾਜਨ, ਸ਼ਬਦ ਗੁਰੂ, ਬਖਸ਼ਾਂ ਦੇ ਭੰਡਾਰ, ਕਮਾਲੇ ਕਰੀਮ, ਵਾਲੀਏ ਕੁੱਲ ਆਲਮ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਰਹਿਮਤ ਹੋਈ ਹੈ, ਤੁਹਾਨੂੰ ਉਦਮ ਬਖਸ਼ਿਆ ਮਾਲਕ ਨੇ ਕਿ ਤੁਸੀਂ ਇੱਕ ਸੱਚ ਦੀ ਸੰਗਤ ਦੇ ਵਿੱਚ ਆ ਕੇ ਬੈਠੇ ਹੋ। ਇਹ ਚੰਗੇ ਭਾਗਾਂ ਦੀਆਂ ਨਿਸ਼ਾਨੀਆਂ ਪਿਆਰਿਓ। ਆਪਣੇ ਰੁਝੇਵਿਆਂ ਦੇ ਵਿੱਚੋਂ ਤੁਸੀਂ ਕੁਝ ਪਲ ਕੱਢੇ ਤੇ ਗੁਰੂ ਦਰਬਾਰ ਦੇ ਵਿੱਚ ਆ ਕੇ ਕੋਈ ਕੀਰਤਨ, ਕੋਈ ਸ਼ਬਦ ਜਾਂ ਇਤਿਹਾਸਕ ਗੱਲਾਂ ਸੁਣਨ ਵਾਸਤੇ ਤੁਸੀਂ ਦਰਬਾਰ ਦੇ ਵਿੱਚ ਬੈਠੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਐਸੀਆਂ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਪਾਂ ਦਰਬਾਰ ਵਿੱਚ ਆਉਂਦੇ ਹਾਂ। ਸਤਿਗੁਰੂ ਸਭ ਦਾ ਭਲਾ ਕਰਨ। ਇਤਿਹਾਸ ਦੀ ਲੜੀ ਤੁਹਾਡੇ ਨਾਲ ਆਰੰਭ ਕੀਤੀ ਹੈ, ਮੈਂ ਉੱਥੋਂ ਹੀ ਅੱਜ ਫੇਰ ਕਰਨ ਦਾ ਯਤਨ ਕਰਾਂ। ਅੱਜ ਸੰਗਰਾਂਦ ਦਾ ਦਿਨ ਹੈ, ਗੁਰੂ ਮਹਾਰਾਜ ਕਿਰਪਾ ਕਰਨ ਆਉਣ ਵਾਲਾ ਵਕਤ ਸਭ ਦੇ ਉੱਤੇ ਖੁਸ਼ੀਆਂ ਭਰਿਆ ਹੋਵੇ ਤੇ ਨਾਲ ਇੱਕ ਸਾਡੀ ਕੌਮ ਦੇ ਮਹਾਨ ਯੋਧੇ ਭਾਈ ਤਾਰੂ ਸਿੰਘ ਦਾ ਵੀ ਸ਼ਹੀਦੀ ਦਿਨ ਹੈ। ਪਿਆਰੇ, ਇਹ ਉਹ ਕੌਮ ਦੇ ਉਹ ਯੋਧੇ ਹੈ ਜਿਨ੍ਹਾਂ ਨੇ ਸਿੱਖ ਰਾਜ ਨੂੰ ਬਣਾਉਣ ਵਾਸਤੇ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ, ਔਰ ਉਹਨਾਂ ਵੀ ਸਾਡੇ ਕੌਮ ਦੇ ਬਜ਼ੁਰਗਾਂ ਨੇ ਇਹਨਾਂ ਕੁਰਬਾਨੀਆਂ ਨੂੰ ਬਿਰਥਾ ਨਹੀਂ ਜਾਣ ਦਿੱਤਾ। ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ ਦੇ ਉੱਤੇ ਸਾਡੇ ਜਿਹੜੇ ਉਸ ਵੇਲੇ ਦੇ ਲੀਡਰ ਸਨ, ਉਹਨਾਂ ਨੇ ਇਹਨਾਂ ਦੀਆਂ ਸ਼ਹਾਦਤਾਂ ਤੇ ਕਦੀ ਰੋਟੀਆਂ ਨਹੀਂ ਸੀ ਸੇਕੀਆਂ। ਅੱਜ ਤੇ ਗੁਰੂ ਪਿਆਰਿਓ, ਕੋਈ ਕੌਮ ਦੇ ਵਿੱਚ ਸਾਡਾ ਸ਼ਹੀਦ ਹੋਵੇ ਤੇ ਸਾਡੇ ਜਥੇਦਾਰ ਉਹਨਾਂ ਦੀ ਸ਼ਹੀਦੀ ਦੇ ਉੱਤੇ ਰੋਟੀਆਂ ਸੇਕਦੇ ਹੁੰਦੇ ਆ। ਉਹਨਾਂ ਸ਼ਹੀਦ ਰੋਟੀਆਂ ਸੇਕਣ ਦਾ ਮਤਲਬ ਉਹਨਾਂ ਦੇ ਨਾਵਾਂ ਦੇ ਉੱਤੋਂ ਵਿਦੇਸ਼ਾਂ ਦੇ ਵਿੱਚੋਂ ਫੰਡ ਇਕੱਠੇ ਕਰਨੇ, ਇਹ ਰੋਟੀਆਂ ਸੇਕਣੀਆਂ, ਔਰ ਉਹਨਾਂ ਦੇ ਸ਼ਹੀਦਾਂ ਦੇ ਨਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਵੋਟਾਂ ਮੰਗਣੀਆਂ, ਇਹਨੂੰ ਰੋਟੀਆਂ ਸੇਕਣ ਕਹਿੰਦੇ ਆ। ਔਰ ਇਹ ਸਭ ਕੁਝ ਅੱਜ ਹੋ ਰਿਹਾ, ਪਰ ਉਹਨਾਂ ਮਰਦਾਂ ਦੇ ਵਾਰੇ ਵਾਰੇ ਜਾਈਏ ਪਿਆਰਿਓ, ਜਦੋਂ ਇਹ ਸ਼ਹਾਦਤਾਂ ਹੁੰਦੀਆਂ ਸੀ ਤੇ ਉਸ ਵੇਲੇ ਦੇ ਜਥੇਦਾਰ ਕੌਮ ਦੀ ਅਗਵਾਈ ਕਰਦੇ ਸੀ ਤੇ ਕੌਮ ਦੇ ਮੋਹਰੇ ਹੋ ਕੇ ਆਪ ਲੜਿਆ ਕਰਦੇ ਸਨ। ਉਹ ਗੁਰਧਾਮਾਂ ਦੀ ਖਾਤਰ ਮਰ ਮਿਟਣ ਦੀ ਸਮਰੱਥਾ ਰੱਖਦੇ ਸਨ, ਇਦਾਂ ਦੇ ਉਹ ਬਲਵਾਨ ਯੋਧੇ ਸਨ। ਉਹ ਕਦੀ ਲੋਕਾਂ ਦੇ ਪੁੱਤ ਨਹੀਂ ਸੀ ਮਰਵਾਉਂਦੇ, ਪਹਿਲਾਂ ਆਪਣੇ ਮਰਵਾਉਂਦੇ ਸੀ, ਫਿਰ ਜਾ ਕੇ ਉਹਨਾਂ ਨੂੰ ਜਥੇਦਾਰੀਆਂ ਮਿਲਦੀਆਂ ਸੀ। ਵੈਰਿਓ, ਐਵੇਂ ਦੇਖੋ ਕਿਤੇ ਇੱਕ ਇੱਕ ਪਰਿਵਾਰ ਦੇ ਵਿੱਚ 52-52 ਸ਼ਹੀਦ, 8-8, 10-10 ਸ਼ਹੀਦ, ਉਹਨਾਂ ਯੋਧਿਆਂ ਦੀਆਂ ਇਹ ਦਾਸਤਾਨਾਂ ਨੇ। ਜੇ ਪਿਓ ਸ਼ਹੀਦ ਹੈ ਤੇ ਪੁੱਤ ਵੀ ਸ਼ਹੀਦ ਹੈ, ਉਹਦੇ ਜਿੰਨੇ ਪੁੱਤ ਆ ਉਹ ਸਾਰੇ ਹੀ ਸ਼ਹੀਦ ਹੈ। ਐਸੀਆਂ ਉਹਨਾਂ ਲਸਾਨ ਕੁਰਬਾਨੀਆਂ ਦੇ ਵਿੱਚੋਂ ਇਹ ਬੜੀ ਮਹਾਨ ਕੁਰਬਾਨੀ ਹੈ ਭਾਈ ਤਾਰੂ ਸਿੰਘ ਜੀ, ਉਸ ਮਹਾਨ ਸ਼ਹੀਦ ਦੇ ਚਰਨਾਂ ਦੇ ਵਿੱਚ ਆਪਾਂ ਕੋਟ ਕੋਟ ਪ੍ਰਣਾਮ ਕਰੀਏ, ਔਰ ਸ਼ਹੀਦਾਂ ਦੇ ਇਹਨਾਂ ਇਤਿਹਾਸ ਦੇ ਉੱਤੋਂ ਆਪਾਂ ਕੁਝ ਸਿੱਖਣ ਦਾ ਯਤਨ ਕਰੀਏ। ਮੇਰਾ ਉਦਾਂ ਅੱਜ ਦਾ ਵਿਚਾਰ ਸੀ ਵੀ ਮੈਂ ਤੁਹਾਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਹੀ ਜ਼ਿਕਰ ਕਰਦਾ, ਪਰ ਗੁਰੂ ਪਿਆਰਿਓ, ਜਿਹੜੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਆ ਨਾ, ਮੈਂ ਤੁਹਾਨੂੰ ਮੋਟਾ ਜਿਹਾ ਦੱਸਣ ਦਾ

ਆਸਾਨੀ ਹੈ। ਮੈਂ ਅੱਜ ਉਹਦਾ ਜ਼ਿਕਰ ਕਰਾਂਗਾ, ਕੱਲ ਨੂੰ ਭਾਈ ਤਾਰੂ ਸਿੰਘ ਦਾ। ਮੈਂ ਮੇਰੀ ਇੰਨੀ ਕੁ ਹਾਜ਼ਰੀ ਪ੍ਰਵਾਨ ਕਰ ਲਿਓ ਉਸ ਮਹਾਨ ਯੋਧੇ। ਹੁਣ ਜਿਹਨਾਂ ਦਾ ਮੈਂ ਅੱਜ ਜ਼ਿਕਰ ਕਰਾਂਗਾ, ਇਹਨਾਂ ਦੀ ਕੁਰਬਾਨੀ ਵੀ ਕੋਈ ਛੋਟੀ ਨਹੀਂ ਹੈ। ਇੱਦਾਂ ਜ਼ਕਰੀਆ ਖਾਂ ਅੱਜ ਦੀ ਗੱਲ ਕਰਕੇ, ਕੱਲ ਦੀ ਕਰਕੇ, ਫਿਰ ਉਦੋਂ ਬਾਅਦ ਜ਼ਕਰੀਆ ਖਾਂ ਦਾ ਭੋਗ ਪੈ ਜਾਂਦਾ, ਫਿਰ ਉਸ ਤੋਂ ਅਗਲੇ ਫਿਰ ਘੱਲੂ ਘਾਰੇ ਸ਼ੁਰੂ ਹੁੰਦੇ ਨੇ। ਉਧਰ ਨੂੰ ਆਪਾਂ ਵਧਣ ਦਾ ਯਤਨ ਕਰਾਂਗੇ। ਮੈਂ ਤਰਤੀਬ ਨੂੰ ਟੁੱਟਣ ਨਹੀਂ ਦਿੱਤਾ, ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਆਪਾਂ ਤਰਤੀਬ ਸਿੱਖ ਰਾਜ ਕਿਵੇਂ ਬਣਿਆ ਸੀ ਉਸ ਤਰਤੀਬ ਨੂੰ ਮੈਂ ਆਸੇ ਪਾਸੇ ਨਹੀਂ ਜਾਣ ਦਿੱਤਾ। ਜਿਵੇਂ ਜਿਵੇਂ ਯੋਧਿਆਂ ਦੀਆਂ ਸ਼ਹੀਦੀਆਂ ਹੋਈਆਂ, ਅਸੀਂ ਉਦਾਂ ਉਦਾਂ ਹੀ ਤੁਹਾਨੂੰ ਸੁਣਾਉਣ ਦਾ ਯਤਨ ਕੀਤਾ। ਹੁਣ ਇੱਦਾਂ ਦੇ ਇਸ ਜ਼ਕਰੀਆ ਖਾਨ ਦੇ ਸਮੇਂ ਦੇ ਵਿੱਚ ਗੁਰੂ ਪਿਆਰੇ ਉਹ ਕਈ ਵਾਰ ਤੇ ਸਿੰਘਾਂ ਨੂੰ ਢਿੱਲ ਦੇ ਦੇਣੀ ਤੇ ਫਿਰ ਕਈ ਵਾਰ ਉਹਨਾਂ ਦੇ ਉੱਤੇ ਸਖਤੀ ਵਰਤ ਦੇਣੀ। ਜਦੋਂ ਕਿਤੇ ਬਾਹਰਲੇ ਹਮਲਾ ਵਰਦਾ, ਇੱਥੇ ਪੰਜਾਬ ਦੇ ਉੱਤੇ ਹਮਲਾ ਸੁਣਨ ਦੀ ਗੱਲ ਆਉਣੀ ਆ ਨਾ, ਵੀ ਬਾਹਰੋਂ ਕੋਈ ਹਮਲਾਵਰ ਹਮਲਾ ਕਰਨ ਵਾਸਤੇ ਆ ਰਿਹਾ, ਤੇ ਉਸ ਲਾਹੌਰ ਦਰਬਾਰ ਸਿੱਖਾਂ ਦੇ ਨਾਲ ਯਾਰੀਆਂ ਕੱਢ ਲੈਂਦਾ ਸੀ ਵੀ ਸਾਡੀ ਆਓ ਮਤ ਕਰਿਓ। ਤੇ ਗੁਰੂ ਪਿਆਰਿਓ ਸਿੱਖ ਵੀ ਏਦਾਂ ਦੇ ਸੀ ਵੀ ਉਹ ਮਨ ਵਿੱਚ ਏਦਾਂ ਨਹੀਂ ਸੀ ਲਿਆਉਂਦੇ। ਅਗਲੇ ਕੱਲ ਤੋਂ ਤੂੰ ਜ਼ਕਰੀਆ ਖਾਨ ਸਾਡੇ ਸਿਰਾਂ ਦਾ ਮੁੱਲ ਪਾਉਂਦਾ ਸੀ ਤੇ ਅੱਜ ਤੂੰ ਸਾਡੇ ਨਾਲ ਯਾਰੀਆਂ ਪਾਈ ਫਿਰਦਾ। ਨਹੀਂ ਪਿਆਰਿਓ, ਉਹ ਰਾਜਨੀਤਿਕ ਕਮਾਲ ਦੇ ਸਨ। ਉਹਨਾਂ ਦੀ ਜੇ ਰਾਜਨੀਤੀ ਦੀ ਗੱਲ ਕਰੀਏ ਤੇ ਉਹਨਾਂ ਦੀ ਰਾਜਨੀਤੀ ਦੇ ਸਾਹਮਣੇ ਸਿਰ ਝੁਕਦਾ ਗੁਰੂ ਪਿਆਰਿਓ। ਜਦੋਂ ਲਾਹੌਰ ਦਰਬਾਰ ਵੱਲੋਂ ਇਹ ਸੱਦਾ ਆਉਣਾ ਵੀ ਹਮਲਾਵਰ ਚੜ੍ਹ ਕੇ ਆ ਰਿਹਾ, ਤੁਸੀਂ ਸਾਡੀ ਮਦਦ ਕਰੋ, ਤੇ ਗੁਰੂ ਮਹਾਰਾਜ ਦੇ ਸਿੰਘਾਂ ਨੇ ਇੱਕ ਮਿੰਟ ਵਾਸਤੇ ਤਿਆਰ ਹੋ ਜਾਣਾ, ਗੱਲ ਹੀ ਕੋਈ ਨਹੀਂ। ਔਰ ਇਹਦਾ ਕਾਰਨ ਪਤਾ ਕੀ ਹੁੰਦਾ ਸੀ? ਇੱਕ ਤੇ ਇਸ ਥੋੜੇ ਸਮੇਂ ਦੇ ਵਿੱਚ ਪੰਜਾਬ ਵਿੱਚ ਜਾ ਕੇ ਆਪਣੀ ਭਰਾਵਾਂ ਨੂੰ, ਹੋਰ ਜਿਹੜੇ ਕੌਮ ਦੇ ਲੋਕ ਸਨ ਹਿੰਦੂ ਖਾਸ ਕਰਕੇ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਤੇ ਇਸ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ। ਤੇ ਦੂਸਰਾ, ਆਪਣੇ ਪਿੰਡਾਂ ਵਿੱਚ ਪਰਿਵਾਰਾਂ ਵਿੱਚ ਰਹਿ ਕੇ ਗੁਰੂ ਪਿਆਰਿਓ ਆਪਣੇ ਪਰਿਵਾਰਾਂ ਦਾ ਵਾਧਾ ਕਰਨ ਦਾ ਵੀ ਸਮਾਂ ਮਿਲਦਾ ਸੀ। ਤੇ ਤੀਸਰਾ, ਉਦੋਂ ਫਿਰ ਜਦੋਂ ਇੱਥੇ ਕੋਈ ਬਾਹਰ ਹਮਲਾਵਰ ਬਾਹਰਲਾ ਬਣ ਕੇ ਆਉਂਦਾ ਸੀ ਤੇ ਇਹਨਾਂ ਦੇ ਕੋਲੋਂ ਲੁੱਟਾਂ ਖੂਹਾਂ ਕਰਨ ਦਾ ਵੀ ਖਾਲਸੇ ਨੂੰ ਬਹੁਤ ਵਧੀਆ ਮੌਕਾ ਮਿਲ ਸਕਦਾ। ਇਹ ਤਿੰਨ ਚਾਰ ਗੱਲਾਂ ਨੂੰ ਮੁੱਖ ਰੱਖ ਕੇ ਗੁਰੂ ਕਾ ਖਾਲਸਾ ਕਦੀ ਸੰਧੀ ਵੀ ਕਰ ਲੈਂਦਾ ਸੀ, ਕਦੀ ਨਵਾਬੀਆਂ ਵੀ ਲੈ ਲੈਂਦਾ ਸੀ, ਤੇ ਗੁਰੂ ਪਿਆਰਿਓ ਕਦੀ ਫਿਰ ਇਹਨਾਂ ਦੇ ਨਾਲ ਲੜਾਈਆਂ ਝਗੜੇ ਹੁੰਦੇ ਰਹਿੰਦੇ ਸੀ। ਇਹ 26 ਸਾਲ ਦੇ ਅਹਿਦ ਦੇ ਵਿੱਚ ਜ਼ਕਰੀਆ ਖਾਨ ਦੇ ਸਮੇਂ ਦੇ ਵਿੱਚ ਕਈ ਵਾਰ ਸੁਲਾਹ ਹੁੰਦੀ ਹੈ, ਕਈ ਵਾਰ ਫਿਰ ਝਗੜੇ ਹੁੰਦੇ ਆ, ਇੱਥੋਂ ਤੱਕ ਕਿ ਲਾਗੇ ਜਲੰਧਰ ਦਾ ਫੌਜਦਾਰ ਉਹਨੂੰ ਵੀ ਆਖ ਦੇਣਾ ਕਿ ਤੇਰੇ ਇਲਾਕੇ ਦੇ ਵਿੱਚ ਅਦੀਨਾ ਬੇਗ ਸੀ ਉਹਦਾ ਨਾਮ, ਉਹਨੂੰ ਵੀ ਆਖ ਦੇਣਾ ਤੇਰੇ ਇਲਾਕੇ ਦੇ ਵਿੱਚ ਕੋਈ ਸਿੰਘ ਨਹੀਂ ਰਹਿਣਾ ਚਾਹੀਦਾ, ਜਦੋਂ ਸਿੰਘਾਂ ਦੇ ਨਾਲ ਖੱਟ ਪਟਾ ਹੋ ਜਾਣੀ। ਹੁਣ ਸਿੰਘ ਬੀਕਾਨੇਰ ਵੱਲ ਚਲੇ ਜਾਂਦੇ ਸੀ ਤੇ ਟਾਵੇਂ ਟਾਵੇਂ ਕੋਈ ਗੁਰੂ ਕੇ ਸਿੰਘ ਇੱਥੇ ਪੰਜਾਬ ਵਿੱਚ ਵੀ ਰਹਿ ਜਾਂਦੇ ਹੁੰਦੇ ਸੀ ਔਰ ਉਹ ਵਿਚਾਰੇ ਦਿਨੇ ਲੋਕੇ ਝਾੜੀਆਂ ਝੱਲਾਂ ਦੇ ਵਿੱਚ ਆਪਣਾ ਗੁਜ਼ਾਰਾ ਕਰਿਆ ਕਰਦੇ ਸੀ ਤੇ ਰਾਤ ਬਰਾਤੇ ਕਿਤੇ ਪਿੰਡ ਦੇ ਵਿੱਚ ਗੇੜਾ ਕੱਢਿਆਉਣਾ, ਆਪਣੇ ਭਾਈਚਾਰੇ ਨੂੰ ਮਿਲਿਆਉਣਾ। ਨਹੀਂ ਤੇ ਗੁਰੂ ਪਿਆਰਿਓ ਤਕਰੀਬਨ ਜ਼ਿਆਦਾ ਜਿਹੜੀਆਂ ਗੁਰੂਕੀਆਂ ਫੌਜਾਂ ਸੀ ਉਹ ਇੱਧਰ ਬਾਹਰਲੇ ਸਟੇਟਾਂ ਦੇ ਵਿੱਚ ਚਲ ਜਾਂਦੀਆਂ ਸੀ। ਲੱਖੀ ਜੰਗਲ ਹੋਇਆ ਤੇ ਜਾਂ ਬੀਕਾਨੇਰ ਜਾਂ ਹਨੂਮਾਨਗੜ੍ਹ ਐਸੀਆਂ ਜਗ੍ਹਾ ਦੇ ਉੱਤੇ ਜਾ ਕੇ ਆਪਣੀਆਂ ਠਾਰਾਂ ਭਾਲ ਲੈਂਦੇ ਹੁੰਦੇ ਸੀ। ਹੁਣ ਦੋ ਸਿੰਘ ਜੰਗਲ ਦੇ ਵਿੱਚ ਘੁੰਮ ਰਹੇ ਆ, ਪੱਤੇ ਹਿੱਲੇ, ਕੁਛ ਝਾੜੀ ਦੇ ਵਿੱਚ ਖੜਕਾ ਹੋਇਆ, ਦੋ ਰਾਹੀ ਜਾ ਰਹੇ ਨੇ। ਗੌਰ ਨਾਲ ਦੇਖਿਆ ਕੀ ਖੜਕਿਆ, ਕੋਈ ਜੰਗਲੀ ਜਾਨਵਰ ਨਾ ਹੋਵੇ। ਗੌਰ ਨਾਲ ਇੱਕ ਜਾਣੇ ਦੀ ਨਜ਼ਰੀ ਪੈ ਗਿਆ, ਕਹਿੰਦਾ ਬੱਲੇ ਬੱਲੇ, ਕਹਿੰਦਾ ਏਦਾਂ ਦਾ ਵੀ ਸਮਾਂ ਆਉਣਾ ਸੀ ਬਈ ਸਿੰਘਾਂ ਨੂੰ ਵੀ ਆਪਣੀਆਂ ਜਾਨਾਂ ਲੁਕਾਉਣ ਵਾਸਤੇ ਤੇ ਜੰਗਲਾਂ ਦੇ ਵਿੱਚ ਲੁਕਣਾ ਪੈ ਰਿਹਾ। ਇਹ ਦੋ ਸਿੰਘ ਸਨ ਜਿਹੜੇ ਜੰਗਲ ਦੇ ਵਿੱਚ ਦਿਨੇ ਲੁਕੇ ਫਿਰ ਕੇ ਆਪਣਾ ਗੁਜ਼ਾਰਾ ਕਰਦੇ ਸੀ ਤੇ ਰਾਤ ਨੂੰ ਮਾੜਾ ਮੋਟਾ ਘਰੇ ਵੀ ਗੇੜਾ ਕੱਢ ਆਉਂਦੇ ਸੀ। ਹੁਣ ਇਹ ਦੋ ਸਿੰਘਾਂ ਦਾ ਦੋਵੇਂ ਸਿੰਘ ਉਸ ਜੰਗਲ ਦੇ ਵਿੱਚ ਮਾੜਾ ਮੋਟਾ ਪੱਗ ਡੰਡੀ ਦੇ ਵਿੱਚ ਦੀ ਲੰਘ ਰਹੇ ਆ ਤੇ ਰਾਹੀ ਦੀ ਨਜ਼ਰ ਪੈ ਗਿਆ। ਦੋ ਰਾਹੀ ਤਿੰਨ ਜਾਣੇ ਤੁਰੇ ਜਾਂਦੇ ਤੇ ਸਤਸੰਗ ਜੀ ਗੌਰ ਨਾਲ ਤੱਕਿਆ, ਇਹ ਸਿੰਘ ਸਨ ਨਿਹੰਗ ਸਿੰਘ, ਸਿਰਾਂ ਤੇ ਦਮਾਲੇ, ਚੋਲੇ ਪਾਏ ਹੋਏ, ਸ਼ਾਸਤਰ ਕੋਲ ਨੇ ਤੇ ਇੱਕ ਨੇ ਵੈਸੇ ਕਹਿ ਦਿੱਤਾ, ਕਹਿੰਦਾ ਬੱਲੇ ਬੱਲੇ ਏਦਾਂ ਦਾ ਵੀ ਸਮਾਂ ਕਿਤੇ ਕਿਸੇ ਨੇ ਦੇਖਣਾ ਸੀ ਵੀ ਸਿੰਘਾਂ ਨੂੰ ਵੀ ਲੁੱਕ ਲੁੱਕ ਕੇ ਰਹਿਣਾ ਪੈਣਾ ਸੀ। ਤੇ ਦੂਜਾ ਨਾਲ ਦਾ ਕਹਿੰਦਾ ਨਹੀਂ ਨਹੀਂ ਸਿੰਘ ਨਹੀਂ ਹੋਣੇ, ਸਿੰਘ ਕਿ ਜਿਹੜੇ ਗੁਰੂ ਦੇ ਸਿੰਘ ਆ ਉਹ ਕਦੋਂ ਲੁੱਕਦੇ ਆ, ਉਹ ਤੇ ਮਰਦ ਹੁੰਦੇ ਆ, ਮਰ ਜਾਂਦੇ ਆ, ਉਹ ਲੋਕੇ ਨਹੀਂ ਗੁਜ਼ਾਰਾ ਕਰਦੇ, ਉਹ ਹਕੂਮਤ ਦੇ ਗਲ ਪੈ ਕੇ ਮਰਨ ਵਾਸਤੇ ਤਿਆਰ ਹੋ ਜਾਂਦੇ ਆ, ਉਹ ਸਿੰਘ ਨਹੀਂ ਹੋਣੇ ਤੇ ਕੋਈ ਭੇਕੀ ਹੋਣੇ ਆ, ਐਵੇਂ ਲਿਬਾਸ ਪਾਈ ਫਿਰਦੇ ਹੋਣਾ, ਸਿੰਘ ਨਹੀਂ ਹੋਣੇ। ਹੁਣ ਇਹ ਦੋਵਾਂ ਦੀਆਂ ਗੱਲਾਂ ਉਹ ਗੁਰੂ ਕੇ ਸਿੰਘਾਂ ਦੇ ਕੰਨਾਂ ਦੇ ਵਿੱਚ ਪੈ ਗਈਆਂ। ਇਹਨਾਂ ਸਿੰਘਾਂ ਦਾ ਨਾਂ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਪੜਾਣਾ ਪਿੰਡ ਹੈ ਉੱਥੇ ਦੇ ਉਦੋਂ ਵੀ ਰਹਿਣ ਵਾਲੇ ਸਨ। ਇਹਨਾਂ ਨੇ ਜਦੋਂ ਗੱਲ ਸੁਣੀ ਹੈ ਤੇ ਆਪਸ ਉਹ ਹੁਣ ਰਾਹੀ ਤੇ ਕਹਿ ਕੇ ਚਲੇ ਗਏ। ਹੁਣ ਇਹ

ਸਰੰਗੀ ਵਾਲੇ ਸਾਡੇ ਸਾਜੀ ਭਾਈ ਰਣਜੀਤ ਸਿੰਘ ਪਿੰਡ ਲੱਖੇ ਤੋਂ ਉਹਨਾਂ ਨੇ ਇਸ ਸਾਕੇ ਦੀ ਅਲਗੋਜਿਆਂ ਦੀ ਟਿਊਨ ਦਿੱਤੀ। ਅਲਗੋਜੇ ਗੁਰੂ ਪਿਆਰਿਓ, ਅਲਗੋਜੇ ਸਾਡੇ ਪਿੰਡਾਂ ਵਿੱਚ ਪੰਜਾਬ ਵਿੱਚ ਰਹਿਣ ਵਾਲੇ ਬਜ਼ੁਰਗ ਜਿਹੜੇ ਸੀ ਨਾ, ਉਹਨਾਂ ਦੇ ਕੰਨਾਂ ਦਾ ਬੜਾ ਰਸ ਹੁੰਦਾ ਸੀ ਅਲਗੋਜੇ ਸੁਣਨ ਦਾ, ਬੜਾ ਸ਼ੌਂਕ ਹੁੰਦਾ ਸੀ। ਤੇ ਗੁਰੂ ਪਿਆਰਿਓ, ਉਦੋਂ ਅਲਗੋਜੇ ਸੁਣੇ ਕਿੱਥੇ ਜਾਂਦੇ ਸੀ? ਪਿੰਡਾਂ ਦੇ ਵਿੱਚ ਛਿੰਝਾਂ ਹੋਣੀਆਂ ਔਰ ਉੱਥੇ ਉਹ ਗਾਉਣ ਵਾਲੇ ਤੂੰਬੀ ਨਾਲ ਗਾਉਣ ਵਾਲੇ ਆਉਣੇ ਤੇ ਨਾਲ ਉਹਨਾਂ ਦੇ ਨਾਲ ਮੂੰਹ ਨਾਲ ਅਲਗੋਜੇ ਵਜਾਉਣ ਵਾਲੇ ਹੁੰਦੇ ਸੀ ਤੇ ਸਾਡੇ ਬਜ਼ੁਰਗ ਛਿੰਝਾਂ ਦੇ ਉੱਤੇ ਜਾ ਕੇ ਉਹਨਾਂ ਦਾ ਗਾਉਣ ਸੁਣਿਆ ਕਰਦੇ ਸੀ। ਔਰ ਉਸ ਤੋਂ ਬਾਅਦ ਸਾਡੀ ਇੱਕ ਪੰਜਾਬ ਦੀਆਂ ਦੋ ਮਸ਼ਹੂਰ ਗਾਇਕਾਂ, ਇੱਕ ਦਾ ਨਾਂ ਬੀਬੀ ਨਰਿੰਦਰ ਬੀਬਾ ਸੀ ਤੇ ਇੱਕ ਦਾ ਨਾਂ ਬੀਬੀ ਗੁਰਮੀਤ ਬਾਬਾ ਜੀ ਸਨ। ਬੜੀਆਂ ਸਤਿਕਾਰਯੋਗ ਗੁਰੂ ਪਿਆਰਿਓ, ਕਮਾਲ ਦਾ ਗਾਇਆ, ਬਹੁਤ ਸੋਹਣਾ ਗਾਇਆ ਉਹਨਾਂ ਦੋਵਾਂ ਬੀਬੀਆਂ ਨੇ, ਲੋਕ ਤੱਥ ਗਾਏ। ਔਰ ਬੀਬੀ ਨਰਿੰਦਰ ਬੀਬਾ ਜੀ ਨੇ ਬੰਦਾ ਸਿੰਘ ਬਹਾਦਰ ਦੀਆਂ ਵਾਰਾਂ ਗਾਈਆਂ, ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਆਪਾਂ ਗੁਰੂ ਪਿਆਰਿਓ ਪਿੰਡਾਂ ਦੇ ਸਪੀਕਰਾਂ ਵਿੱਚ ਸੁਣਦੇ ਹੁੰਦੇ ਸੀ। ਔਰ ਭਗਤ ਰਵਿਦਾਸ ਮਹਾਰਾਜ ਜੀ ਦਾ ਉਹਨਾਂ ਦੇ ਸ਼ਬਦ ਉਹਨਾਂ ਨੇ ਗਾਇਨ ਕੀਤੇ। ਔਰ ਉਹਨਾਂ ਦੇ ਨਾਲ ਬੀਬੀ ਨਰਿੰਦਰ ਬੀਬਾ ਦੇ ਨਾਲ ਮੂੰਹ ਨਾਲ ਅਲਗੋਜੇ ਵਜਾਉਣ ਵਾਲਾ ਹੁੰਦਾ ਸੀ, ਉਹਦਾ ਨਾਂ ਸੀ ਬੇਲੀ ਰਾਮ। ਜਦੋਂ ਕਹਿੰਦੇ ਬੇਲੀ ਰਾਮ ਅਲਗੋਜੇ ਵਜਾਉਂਦਾ ਸੀ ਤੇ ਸਾਡੇ ਬਜ਼ੁਰਗ ਇਹਦਾ ਝੂਮਣ ਲੱਗ ਪੈਂਦੇ ਸੀ, ਆਨੰਦ ਵੱਜਦਾ ਸੀ। ਗੁਰੂ ਪਿਆਰਿਓ, ਅੱਜ ਉਹ ਅਲਗੋਜੇ ਨਹੀਂ, ਮੂੰਹ ਨਾਲ ਵਜਾਉਣ ਵਾਲੇ ਅਲਗੋਜੇ ਨਹੀਂ, ਇਹ ਸਰੰਗੀ ਹੈ। ਬਹੁਤ ਇਹ ਤੇ ਮਿਹਨਤ ਕਰਨੀ ਪੈਂਦੀ ਆ ਪਿਆਰੋ, ਬਹੁਤ ਇਹ ਚੀਜ਼ਾਂ। ਅਲਗੋਜੇ ਜਿੱਥੇ ਵਜਾਉਣੇ ਔਖੇ ਆ, ਆ ਆ ਨੌਵਾਂ ਦੇ ਪੋਟੇ ਘਰ ਜਾਂਦੇ ਗੁਰੂ ਪਿਆਰਿਓ, ਨੌ ਘਰ ਜਾਂਦੇ ਆ, ਤੰਦੀ ਨੂੰ ਇੰਨਾ ਦੱਬ ਕੇ ਦਬਾਅ ਦੇ ਕੇ ਫਿਰ ਇਹ ਅਲਗੋਜੇ ਵਜਾਉਣੇ ਪੈਂਦੇ ਆ ਤੇ ਗਾਉਣੇ ਉਸ ਤੋਂ ਵੀ ਔਖੇ, ਗਾਉਣ ਵਾਲਿਆਂ ਦੀ ਵੀ ਡੇਲੇ ਬਾਹਰ ਆ ਜਾਂਦੇ। ਸੋ ਗੁਰੂ ਪਿਆਰਿਓ ਸੁਣੋ, ਅਲਗੋਜੇ ਰਾਗ ਦੇ ਵਿੱਚ ਤੁਹਾਡੇ ਨਾਲ ਸਾਡੇ ਢਾਡੀ ਸਿੰਘ, ਅਲਗੋਜੇ ਸਾਕਾ ਅਲਗੋਜਿਆਂ ਦਾ, ਵੀ ਉਹ ਦੋਵੇਂ ਸੂਰਮੇ ਆਪਸ ਵਿੱਚ ਕਿੱਦਾਂ ਕਰਨਗੇ।

ਉਹ ਬੋਲੀ ਲਾਉਣ ਵਾਸਤੇ ਸਿਰ ਲੇਖੇ ਲਾਈਏ।

0: ਸੋਦੇ ਜਾਂਦੇ ਮਰਨ ਲਈ ਜਗ ਨੂੰ ਸਮਝਾਈਏ ਹੋ ਚਾਹੁੰਦੇ ਚਾਹੁੰਦੇ ਮਰਨ ਲਈ ਜਗ ਨੂੰ ਸਮਝਾਈਏ ਜਗ ਨੂੰ ਸਮਝਾਈਏ ਜਗ ਨੂੰ ਸਮਝਾਈਏ
1: ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਉਸ ਥਾਂ ਤੇ ਕੋਈ ਲਿਆ ਕੇ ਚੈੱਕ ਦੀਏ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕ ਦੀਏ ਸਾਡੀ ਪਿੱਠ ਤੇ ਕੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਆਪਣੇ ਧਰਮ ਦੀ ਇੱਕ ਇੱਕ ਮੰਗ ਉੱਤੇ ਆਪਣੇ ਧਰਮ ਦੀ ਇੱਕ ਇੱਕ ਮੰਗ ਉੱਤੇ ਗੁਰੂ ਪਿਆਰਿਓ ਅੱਜ ਧਰਮ ਨੇ ਵੰਗਾਰ ਪਾਈ ਹੈ ਕਹਿੰਦੇ ਲੋਕੇ ਦਿਨ ਕੱਟਣ ਵਾਲੇ ਕਦੇ ਧਰਮ ਹੀ ਨਹੀਂ ਹੁੰਦੇ ਉਹ ਗੁਰੂ ਕੇ ਸਿੰਘ ਨਹੀਂ ਹੁੰਦੇ ਗੁਰੂ ਪਿਆਰਿਓ ਗੁਰੂ ਕੇ ਸਿੰਘਾਂ ਨੇ ਮਰਨ ਦੀ ਜਾਚ ਸਿੱਖ ਲਈ ਸੀ ਹੁਣ ਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਮਰਨ ਦੀ ਜਾਤ ਸਿੱਖੀ ਗਈ ਸਤਿਗੁਰਾਂ ਨੇ ਆਖਿਆ ਸੀ ਨਾ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਇੱਥੇ ਸਭ ਤੋਂ ਪਹਿਲੀ ਮੰਗ ਹੀ ਸੱਚੇ ਸਤਿਗੁਰਾਂ ਨੇ ਸਿਰ ਦੀ ਕੀਤੀ ਸੀ ਜੇ ਗੁਰੂ ਨਾਨਕ ਦੇ ਅਖਾੜੇ ਦਾ ਪਲੇਅਰ ਬਣਨਾ ਨਾ ਖਿਡਾਰੀ ਬਣਨਾ ਤੇ ਸੱਜਣਾ ਸਿਰ ਆਪਣਾ ਤਲੀ ਦੇ ਉੱਤੇ ਧਰ ਕੇ ਫਿਰ ਇਸ ਮੈਦਾਨ ਦੇ ਵਿੱਚ ਵੜੀ ਫਿਰ ਇਸ ਘਰ ਦੇ ਵਿੱਚ ਵੜੀ ਇੱਥੇ ਆਪ ਗਵਾਈਐ ਤਾਂ ਸੋਹ ਪਾਈਐ ਔਰ ਕੈਸੀ ਚਿਤਰਾਈ ਇੱਥੇ ਪਹਿਲਾਂ ਆਪ ਗਵਾਉਣਾ ਪੈਂਦਾ ਗੁਰੂ ਨਾਨਕ ਦਾ ਦਰ ਦੇਖ ਲਓ ਕਿੱਦਾਂ ਦਾ ਇੱਥੇ ਆਪਣਾ ਆਪ ਜਣਾ ਕੇ ਸਿੱਖ ਨਹੀਂ ਆਪਣਾ ਆਪ ਗਵਾ ਕੇ ਸਿੱਖ ਬਣਦਾ ਇੱਥੇ ਪਹਿਲਾਂ ਆਪ ਗਵਾਉਣਾ ਪੈਂਦਾ ਹੈ ਜਦ ਜੁੜਨਾ ਪ੍ਰੀਤਮ ਪਿਆਰੇ ਨਾਲ ਫਿਰ ਤਨ ਕਟਵਾਉਣਾ ਪੈਂਦਾ ਹੈ ਮੁੱਲ ਪੱਟ ਚੀਰੇ ਦਾ ਪਾਵਣ ਲਈ ਠਿੱਲ ਗੋਤਾ ਲਾਉਣਾ ਪੈਂਦਾ ਹੈ ਜਿੰਦਬਾਜੀ ਘੋੜਾ ਲਾ ਲਾ ਕੇ ਇਉਂ ਯਾਰ ਮਨਾਉਣਾ ਪੈਂਦਾ ਹੈ ਸਾਡਾ ਮੁਰਸ਼ਦ ਗੱਲਾਂ ਦੇ ਨਾਲ ਨਹੀਂ ਕਿਤੇ ਮੰਨਦਾ ਜੇ ਅੱਜ ਦਾ ਸਿੱਖ ਸੋਚੇ ਵੀ ਗੁਰੂ ਨੂੰ ਖੁਸ਼ ਕਰਨ ਵਾਲੀ ਕਿਹੜੀ ਗੱਲ ਆ 2 ਲੱਖ ਰੁਪਈਆ ਗੁਰਦੁਆਰੇ ਦੇ ਦਾਂਗੇ ਜਦੋਂ ਕਿਤੇ ਇੰਡੀਆ ਗਿਆ ਜਾਂ ਇੱਧਰ ਡਾਲਰ ਦੇ ਦਾਂਗੇ ਗੁਰੂ ਨੂੰ ਖੁਸ਼ ਕਰ ਲਾਂਗੇ ਖੰਡ ਪਾਠ ਕਰਾ ਦਾਂਗੇ ਜਾਂ ਹੋਲੇ ਮੁਹੱਲੇ ਮਹੱਲੇ ਤੇ ਲੰਗਰ ਲਾ ਦਾਂਗੇ ਸੜਕਾਂ ਦੇ ਉੱਤੇ ਗੁਰੂ ਨੇ ਖੁਸ਼ ਹੋਣਾ ਨਹੀਂ ਪਿਆਰਿਓ ਗੁਰੂ ਏਦਾਂ ਖੁਸ਼ ਨਹੀਂ ਇਹਦਾ ਗੁਰੂ ਇੱਥੇ ਪਹਿਲਾਂ ਆਪ ਗਵਾਉਣਾ ਪੈਂਦਾ ਫਿਰ ਕਿਤੇ ਜਾ ਕੇ ਗੁਰੂ

ਜਿਨ੍ਹਾਂ ਨੇ ਸੁਣਿਆ ਕਹਿੰਦੇ ਕੋਈ ਭੇਖੀ ਹੋਣੇ ਆ, ਪਖੰਡੀ ਹੋਣੇ ਆ, ਗੁਰੂ ਕੇ ਸਿੱਖ ਏਦਾਂ ਲੁਕਦੇ ਨਹੀਂ ਹੁੰਦੇ। ਤੇ ਦੋਵੇਂ ਜਾਣੇ ਗੁਰੂ ਪਿਆਰੇ ਉਹ ਕਿਰਪਾਨਾਂ ਕੋਲ ਸੀ, ਸ਼ਾਸਤਰ ਕੋਲ ਸੀ, ਫਿਰ ਵੀ ਉੱਥੋਂ ਮੋਟੇ ਮੋਟੇ ਦੋ ਕੁ ਡੰਡੇ ਟਾਹਣਿਆਂ ਦੇ ਤੋੜ ਲਿਆ। ਹਰ ਜਗ੍ਹਾ ਦੇ ਉੱਤੇ ਗੁਰੂ ਪਿਆਰੇ ਉਹ ਕਿਰਪਾਨ ਨਹੀਂ ਵਰਤੀ ਜਾਂਦੀ, ਮਾੜਾ ਮੋਟਾ ਡਰਾਵਾ ਦੇਣ ਵਾਸਤੇ ਸੋਟਾ ਡੰਡਾ ਵੀ ਚਾਹੀਦਾ ਹੁੰਦਾ। ਦੋ ਸੋਟੇ ਤੋੜ ਲਿਆ ਮੋਟੇ ਮੋਟੇ ਜਰਾ। ਹੁਣ ਦੋਵਾਂ ਨੇ ਆ ਕੇ ਤੇ ਜਰਨੈਲੀ ਸੜਕ ਦੇ ਉੱਤੇ, ਹੁਣ ਗੁਰੂ ਪਿਆਰੇ ਉਹ ਕਿਸੇ ਪਿੰਡਾਂ ਨੂੰ ਜਾਣ ਵਾਲੀ ਸੜਕ ਦੇ ਉੱਤੇ ਨਹੀਂ, ਯਾਦ ਰੱਖਿਓ, ਬੋਲੀ ਵੱਜੀ ਸੀ, ਮਾੜਾ ਮੋਟਾ ਨਿਕਲ ਕੇ ਕਿਸੇ ਪਿੰਡ ਵਾਲੀ ਸੜਕ ਤੇ ਵੀ ਖੜੋ ਸਕਦੀ, ਰਾਹ ਮੱਲ ਕੇ ਖੜੋ ਸਕਦੇ ਸੀ, ਪਰ ਨਹੀਂ, ਜਿਹੜੀ ਦਿੱਲੀ ਤੋਂ ਲਾਹੌਰ ਨੂੰ ਜਾਂਦੀ ਜਰਨੈਲੀ ਸੜਕ, ਪਿੰਡ ਨੂਰਦੀਨ ਹੈ, ਨੂਰਦੀਨ ਦੀ ਸਰਾਂ, ਉਸ ਨੂਰਦੀਨ ਦੀ ਸਰਾਂ ਦੇ ਕੋਲ ਦੋਵਾਂ ਸਿੰਘਾਂ ਨੇ ਪਹਿਰਾ ਲਾਤਾ, ਨਾਕਾ ਲਾਤਾ, ਚੁੰਗੀ ਲੈਣੀ ਸ਼ੁਰੂ ਕਰ ਦਿੱਤੀ ਹੈ, ਚੁੰਗੀ ਲੈਂਦੇ ਨੇ, ਜਿਹੜਾ ਵੀ ਕੋਈ ਲੰਘਣ ਵਾਲਾ ਉਹਦੇ ਕੋਲ ਟੈਕਸ ਲੈਣਾ ਸ਼ੁਰੂ ਕਰ ਦਿੱਤਾ। ਕਹਿੰਦੇ ਪਹਿਲਾਂ ਅੱਜ ਤੋਂ ਉਹ ਜਦੋਂ ਕੋਈ ਪੁੱਛਦਾ ਵੀ ਕਾਹਦਾ ਟੈਕਸ ਦਈਏ, ਕਹਿੰਦੇ ਤੁਹਾਨੂੰ ਪਤਾ ਨਹੀਂ ਖਾਲਸੇ ਦਾ ਰਾਜ ਹੈ, ਇਸ ਜਗ੍ਹਾ ਦੇ ਉੱਤੇ ਖਾਲਸੇ ਦਾ ਰਾਜ ਹੈ, ਤੇ ਜਿਹਦਾ ਰਾਜ ਹੋਵੇ ਉਹਨੂੰ ਟੈਕਸ ਦੇਣ ਕੇ ਅੱਗੇ ਜਾਣਾ ਪੈਂਦਾ। ਹੁਣ ਗੁਰੂ ਪਿਆਰੇ ਉਹ ਜਿਹੜਾ ਤੇ ਚੁੱਪ ਕਰਕੇ ਟੈਕਸ ਦੇ ਦਿੰਦਾ ਉਹਨੂੰ ਤੇ ਲੰਘ ਲੈਣ ਦਿੰਦੇ ਆ, ਤੇ ਜਿਹੜਾ ਕੋਈ ਉਰਾ ਪਰਾ ਕਰਦਾ ਵੀ ਮੇਰੇ ਤੋਂ ਪੈਸੇ ਆਉਣੀ, ਉਹਦੇ ਚਾਰ ਡਾਂਗਾਂ ਜੋੜ ਕੇ ਛੱਡ ਦੇਣੀਆਂ, ਚੱਲ ਕਹਿਣਾ ਤੈਨੂੰ ਇੰਨਾ ਹੀ ਬੜਾ ਟੈਕਸ ਹੈ। 28-29 ਦਿਨ ਰਾਜ ਕੀਤਾ ਰਾਜ। ਹੁਣ ਗੁਰੂ ਪਿਆਰੇ ਉਹ ਇਸ ਰਸਤੇ ਦੇ ਵਿੱਚ ਦੀ ਕਿ ਉਸ ਸਮੇਂ ਕੋਈ ਅਹਿਲਕਾਰ ਨਾ ਲੰਘੇ ਹੋਣਗੇ, ਕੋਈ ਸਰਕਾਰੇ ਬੰਦੇ ਨਹੀਂ ਲੰਘੇ ਹੋਣਗੇ, ਲੰਘੇ ਹੋਣਗੇ, ਕਿਸੇ ਨੇ ਜਾ ਕੇ ਲਾਹੌਰ ਨਹੀਂ ਦੱਸਿਆ, ਡਰਦਿਆਂ ਨੇ ਦੱਸਿਆ ਹੀ ਨਹੀਂ ਵੀ ਇਹ ਆਫਤ ਕਿਉਂ ਬਲਾ ਗਲ ਪਾਈਏ, ਇੱਕ ਵਾਰ ਲੰਘਿਆ ਆ, ਹੁਣ ਗਾਂ ਜਦੋਂ ਲੰਘਣਾ ਹੋਇਆ ਰਸਤਾ ਬੁਲਾ ਕੇ ਲੰਘ ਜਾਵਾਂਗੇ, ਕਿਉਂ ਬਲਾ ਗਲ ਪਾਉਣੀ ਆ। ਔਰ ਜੇ ਕਿਤੇ ਸਿੰਘਾਂ ਨੂੰ ਪਤਾ ਲੱਗ ਗਿਆ, ਜੇ ਜਿੱਦਾਂ ਚੌਧਰੀਆਂ ਦਾ ਸੋਧਾ ਲਾਉਂਦੇ ਆ, ਕਿਤੇ ਸਾਡਾ ਵੀ ਟੱਬਰ ਨਾਲ ਸੋਧ ਕੇ ਰੱਖ ਦੇਣ, ਇਸ ਕਰਕੇ ਇਹਨਾਂ ਜੋ ਮੰਗਦੇ ਆ ਦੇ ਕੇ ਲੰਘ ਚੱਲੀਏ, ਵੀ ਬਾਅਦ ਚ ਵੜਾ ਵੜੂ ਕੇ ਲੰਘ ਜਿਆ ਕਰਾਂਗੇ। ਏਦਾਂ ਕਿਤੇ ਗੁਰੂ ਪਿਆਰੇ ਉਸ ਵੇਲੇ ਦੇ ਹਾਲਾਤ। ਹੁਣ ਇਹ ਤੇ ਉਡੀਕਦੇ ਸੀ ਬਈ ਇੰਨੇ ਦਿਨ ਹੋ ਗਏ ਲਾਹੌਰ ਤੋਂ ਫੌਜ ਆਵੇਗੀ, ਸਾਡੇ ਨਾਲ ਮੁਕਾਬਲਾ ਕਰੂਗਾ, ਇੱਥੇ ਸ਼ਹੀਦੀਆਂ ਪ੍ਰਾਪਤ ਕਰਾਂਗੇ ਅਸੀਂ, ਤੇ ਜਿਹੜਾ ਇੱਕ ਤਾਨਾ ਵੱਜਾ ਹੋਇਆ ਉਹ ਕਲੰਕ ਜਿਹੜਾ ਸਾਨੂੰ ਲੱਗ ਚੱਲਿਆ ਸੀ ਉਸ ਕਲੰਕ ਨੂੰ ਧੋ ਕੇ ਜਾਣ ਦਾ ਯਤਨ ਕਰਾਂਗੇ। ਹੁਣ ਸਤਸੰਗ ਜੀ, ਹੁਣ ਨਹੀਂ ਕੋਈ ਨਹੀਂ ਆਇਆ, ਫਿਰ ਭਾਈ ਬੋਤਾ ਸਿੰਘ ਨੇ ਇੱਕ ਕਾਗਜ਼ ਤੇ ਕਲਮ ਲੈ ਕੇ ਇੱਕ ਚਿੱਠੀ ਲਿਖੀ ਹੈ ਜ਼ਕਰੀਆ ਖਾਨ, ਤੇ ਚਿੱਠੀ ਉੱਥੋਂ ਦੀ ਰਸਤੇ ਦੇ ਵਿੱਚ ਜਾਣ ਵਾਲੇ ਇੱਕ ਰਾਈ ਦੇ ਹੱਥ ਫੜਾਤੀ। ਸੱਜਣਾ ਕਹਿੰਦਾ ਕਿੱਥੇ ਚੱਲਿਆ? ਕਹਿੰਦਾ ਖਾਲਸਾ ਜੀ, ਇਹ ਸਰਕਾਰੇ ਖਾਲਸਾ। ਕਿਆ ਸਰਕਾਰੇ ਖਾਲਸਾ? ਇਹ ਰਾਜ ਭਾਗ ਦੇ ਮਾਲਕੋ, ਮੈਂ ਲਾਹੌਰ ਨੂੰ ਜਾ ਰਿਹਾ। ਕਹਿੰਦੇ ਇੱਦਾਂ ਕਰਾ, ਦੋ ਕੁ ਸ਼ਬਦ ਲਿਖੇ ਆ ਅਸੀਂ ਜ਼ਕਰੀਆ ਖਾਨ ਨੂੰ ਜਾ ਕੇ ਫੜਾ ਦਿਓ। ਇੱਕ ਚਿੱਠੀ ਲਿਖੀ ਆ, ਉਹਦੇ ਉੱਤੇ ਕੀ ਲਿਖਿਆ? ਕਹਿੰਦਾ ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਮੋਟਾ ਸੋਟਾ। ਭਾਈ ਬੋਤਾ ਸਿੰਘ ਲਿਖਦਾ, ਕਹਿੰਦਾ ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਮੋਟਾ ਸੋਟਾ, ਔਰ ਮੈਂ ਲਗਾਤ ਖੜੋਤਾ, ਲਵਾਂ ਜਗਾਤ ਖੜੋਤਾ, ਆਨਾ ਗੱਡਾ ਪੈਸਾ ਖੋਤਾ, ਤੂੰ ਨਲਾਇਕ ਖੋਤਾ ਤੇ ਤੋ ਰਾਜ ਨਾ ਹੋਤਾ, ਤੂੰ ਜਾਵੇਂਗਾ ਦਰਗਾਹ ਰੋਤਾ, ਜਾਂ ਕਹਿ ਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਬੋਤਾ। ਔਰ ਗੁਰੂ ਪਿਆਰਿਓ ਇਹਨੂੰ ਮਜ਼ਾਕ ਦੇ ਨਾਲ ਜ਼ਕਰੀਆ ਖਾਨ ਨੂੰ ਭਾਬੀ ਸ਼ਬਦ ਵਰਤਿਆ, ਕਹਿੰਦਾ ਜਾਂ ਸਾਡੀ ਭਾਬੀ ਖਾਨੋ ਨੂੰ, ਇਸ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਜਾਂ ਜਾ ਕੇ ਕਹਿ ਦੀ ਤੁਹਾਡਾ ਤੇਡਾ ਦੇਰ ਬੋਤਾ ਸਿੰਘ ਆ ਰਾਜ ਕਰਦਾ ਪਿਆ, ਆਪਣੀਆਂ ਫੌਜਾਂ ਲੈ ਕੇ ਸਾਡੇ ਨਾਲ ਮੁਕਾਬਲਾ ਕਰ। ਹੁਣ ਗੁਰੂ ਪਿਆਰਿਓ ਰੰਗ ਪੂਣੀਓ ਬੱਗਾ ਹੋ ਗਿਆ, ਜ਼ਕਰੀਆ ਖਾਨ ਨੇ ਚਿੱਠੀ ਪੜੀ ਆ, ਰੰਗ ਪੂਣੀਓ ਬੱਗਾ ਹੋ ਗਿਆ, ਉਹ ਯਾ ਖੁਦਾ ਤੂੰ ਮੇਰਾ ਕਿਹੋ ਜਿਹੀ ਬਲਾ ਦੇ ਨਾਲ ਮੱਥਾ ਲਾ ਦਿੱਤਾ, ਨਾ ਇਹ ਆਪ ਜੀਂਦੇ ਨੇ ਨਾ ਇਹ ਕਿਸੇ ਨੂੰ ਜੀਣ ਦਿੰਦੇ ਨੇ, ਜੇ ਇੱਕ ਪਿੰਡ ਵਿੱਚ ਇੱਕ ਸਿੰਘ ਪੈਦਾ ਹੋਇਆ ਮੈਂ ਸਾਰਾ ਪਿੰਡ ਗਰਕ ਕਰ ਦਿੱਤਾ, ਮੈਂ ਉਹਦਾ ਕੋਈ ਰਿਸ਼ਤੇਦਾਰ ਨਹੀਂ ਛੱਡਿਆ, ਮੈਂ ਘਰ ਘਾਟ ਫੂਕ ਕੇ ਰੱਖ ਦਿੱਤੇ, ਮੈਂ ਸਿੰਘਾਂ ਨੂੰ ਘਰੋਂ ਬੇਘਰ ਕਰ ਦਿੱਤਾ, ਜੰਗਲਾਂ ਵਿੱਚ ਰਹਿ ਖਾ ਕੇ ਮਾੜਾ ਮੋਟਾ ਕੰਦ ਮੂਲ ਖਾ ਕੇ ਬੰਦਾ ਜੀ ਤੇ ਸਕਦਾ, ਇਹ 28-29 ਦਿਨ ਰਾਜ ਕਰ ਜਾਂਦੇ ਨੇ, ਕਿਹੜੀ ਮਿੱਟੀ ਦੇ ਬਣੇ ਨੇ, ਕਿਹੜੀ ਮਿੱਟੀ ਦੇ, ਕਿਹੋ ਜਿਹਾ ਇਹਨਾਂ ਦੇ ਬਾਪ ਨੇ, ਇਹਨਾਂ ਦੇ ਵਿੱਚ ਕਿਹੋ ਜਿਹੀ ਸਪਿਰਟ ਭਰੀ ਹੈ, ਨਾ ਇਹ ਆਪ ਜਿਉਂਦੇ ਨੇ ਨਾ ਦੂਜਿਆਂ ਨੂੰ ਜੀਣ ਦਿੰਦੇ ਨੇ। ਹੁਣ ਗੁਰੂ ਪਿਆਰਿਓ ਇਹ ਇੱਕ ਆਪਣੇ ਜਰਨੈਲ ਨੂੰ ਸਾਦਾ ਜਲਾਲਉਦੀਨ ਉਹਦਾ ਨਾਂ ਸੀ, ਕਹਿੰਦਾ ਜਲਾਲਉਦੀਨ ਦੋ ਸਿੰਘਾਂ ਦਾ ਪਤਾ ਲੱਗਾ ਉਹ ਟੈਕਸ ਅਗਰਾਰ ਹੈ, ਉਹਨਾਂ ਨੇ ਆਪਣਾ ਰਾਜ ਪੈਦਾ ਕਰ ਲਿਆ, ਜਾਂ 100 ਸਿਪਾਹੀ ਲੈ ਕੇ

ਗਿਆ, ਉਹਨਾਂ ਨੂੰ ਖਤਮ ਕਰਕੇ ਉਹਨਾਂ ਦੇ ਸਿਰ ਵੱਢ ਕੇ ਲੈ ਗਿਆ। ਜਲਾਲਦੀਨ ਜਾਂਦਾ, ਗੁਰੂ ਕੇ ਸਿੰਘਾਂ ਦਾ ਜਿੱਥੇ ਦਸ ਪਈ ਸੀ ਉੱਥੋਂ ਦੋ ਕਦਮ ਨਹੀਂ ਹਿੱਲੇ, ਐਨ ਉਸੇ ਜਗ੍ਹਾ ਤੇ ਉੱਤੇ ਆਪਣਾ ਟੈਕਸ ਉਗਰਾ ਰਹੇ ਨੇ। ਹੁਣ ਸਿੰਘ ਨਜ਼ਰੀ ਪੈ ਗਏ ਲਾਗੇ ਜਾ ਕੇ। ਜਲਾਲਦੀਨ ਕਹਿੰਦਾ, ਕਹਿੰਦਾ ਸਿੰਘੋ ਆਪਣੇ ਆਪ ਨੂੰ ਗ੍ਰਿਫਤਾਰ ਕਰਾ ਦਿਓ, ਹੁਣ ਤੁਹਾਡੇ ਕੋਲ ਭੱਜਣ ਨਾ ਭੱਜਣ ਦਾ ਸਮਾਂ ਹੀ ਹੋ ਤੇ ਨਾ ਲੁਕਣ ਦਾ ਸਮਾਂ ਹੀ ਹੋ, ਫੌਜ ਤੁਹਾਡੇ ਸਿਰ ਦੇ ਉੱਤੇ ਖੜੀ ਹੈ, ਆਪਣੇ ਆਪ ਨੂੰ ਗ੍ਰਿਫਤਾਰ ਕਰਾ ਦਿਓ। ਤੇ ਗੁਰੂ ਕੇ ਖਾਲਸੇ ਵੰਗਾਰ ਕੇ ਆਖਣ ਲੱਗੇ, ਕਹਿੰਦੇ ਜਲਾਲੋਦੀਨ, ਗੁਰੂ ਕੇ ਖਾਲਸੇ ਨੇ ਜਿਹੜੀ ਚਿੱਠੀ ਲਿਖੀ ਹੈ ਨਾ, ਉਹ ਆਪਣੇ ਆਪ ਨੂੰ ਗ੍ਰਿਫਤਾਰ ਕਰਨ ਵਾਸਤੇ ਨਹੀਂ, ਸਿਰਫ ਤੁਹਾਡੀਆਂ ਅੱਖਾਂ ਖੋਲਣ ਵਾਸਤੇ ਸੀ। ਤੁਹਾਡੇ ਮਨ ਵਿੱਚ ਸੀ ਵੀ ਅਸੀਂ ਪੰਜਾਬ ਦੇ ਵਿੱਚੋਂ ਖਾਲਸਾ ਖਤਮ ਕਰ ਦਿੱਤਾ, ਸਿਰਫ ਤੁਹਾਨੂੰ ਦੱਸਣਾ ਸੀ ਇਹ ਗੁਰੂ ਕਾ ਖਾਲਸਾ, ਇਹ ਕਲਗੀਆਂ ਵਾਲੇ ਦਾ ਖਾਲਸਾ, ਇਹਨੂੰ ਨਾ ਕੋਈ ਮਾਈ ਦਾ ਲਾਲ ਜੰਮਿਆ ਖਤਮ ਕਰਨ ਵਾਲਾ ਤੇ ਨਾ ਗਾਂ ਜੰਮੇਗਾ, ਇਹ ਅਮਰ ਹੈ, ਇਹ ਅਮਰ ਰਹੇਗਾ, ਇਹਨੂੰ ਕੋਈ ਮਾਰਨ ਵਾਲਾ ਅੱਜ ਤੱਕ ਜੰਮਿਆ ਨਹੀਂ ਹੈ। ਕਹਿੰਦੇ ਵੀ ਹੁਣ ਕੀ ਚਾਹੁੰਦੇ ਹੋ? ਗੁਰੂ ਪਿਆਰੇ ਸਿੰਘਾਂ ਨੇ ਇੱਕ ਚਾਲ ਖੇਡੀ, ਕਹਿੰਦੇ ਹੁਣ ਕੀ ਚਾਹੁੰਦੇ ਹੋ? ਜਲਾਲੂਦੀਨ ਨੂੰ ਆਖਿਆ ਵੀ ਹੁਣ ਕੀ, ਜਲਾਲੂਦੀਨ ਕਹਿੰਦਾ ਵੀ ਹੁਣ ਕੀ ਚਾਹੁੰਦੇ ਹੋ? ਕਹਿੰਦੇ ਜਲਾਲਦੀਨ, ਅਸੀਂ ਸ਼ਹੀਦ ਹੋਣਾ, ਅਸੀਂ ਮਰਨ ਵਾਸਤੇ ਆਏ ਹਾਂ, ਪਰ ਤੇਰੀਆਂ ਫੌਜਾਂ ਦਾ ਅਸੀਂ ਬਲ ਦੇਖਣਾ ਚਾਹੁੰਦੇ ਹਾਂ ਵੀ ਕਿੰਨੀ ਕੁ ਯੋਗ ਇਹ ਆ। ਕਹਿੰਦਾ ਵੀ ਕੀ ਕਰੀਏ? ਕਹਿੰਦਾ ਅਸੀਂ ਦੋ ਤੇ ਤੂੰ ਆਪਣੇ ਚਾਰ ਵਧੀਆ ਸਿਪਾਹੀ ਭੇਜ ਸਾਡਾ ਮੁਕਾਬਲਾ ਕਰਨ ਵਾਸਤੇ। ਗੁਰੂ ਪਿਆਰਿਓ, ਇਹ ਹੁਣ ਜਲਾਲਦੀਨ ਇਹਨਾਂ ਦੇ ਇਸ ਗੱਲ ਦੇ ਚੱਕਰ ਵਿੱਚ ਫਸ ਗਿਆ। ਕਹਿੰਦਾ ਇਹ ਕਿਹੜੀ ਗੱਲ ਹੈ, ਤੁਸੀਂ ਦੋ ਮੇਰੇ ਚਾਰ, ਗੱਲ ਹੀ ਕੋਈ ਨਹੀਂ। ਗੁਰੂ ਪਿਆਰਿਓ, ਇਹਨੇ 94 ਸਿਪਾਹੀ ਭੇਜੇ ਤੇ ਗੁਰੂ ਕੇ ਖਾਲਸੇ ਆਪਸ ਵਿੱਚ ਦੋਵੇਂ ਪਿੱਠਾਂ ਜੋੜ ਕੇ ਖੜੋ ਗਏ, ਢਾਲਾਂ ਕੋਲ ਸੀ, ਤਲਵਾਰਾਂ ਸੂਤ ਲਈਆਂ। ਹੁਣ ਇਹਦੇ ਚਾਰ ਸਿਪਾਹੀ 5-7 ਮਿੰਟਾਂ ਦੇ ਵਿੱਚ ਉਹਨਾਂ ਦੇ ਗਾਟੇ ਲਾ ਕੇ ਜ਼ਖਮੀ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤੇ। ਜੰਗ ਖਤਮ ਹੋ ਗਿਆ। ਔਰ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਆਖਣ ਲੱਗੇ, ਕਹਿੰਦੇ ਲੈ ਵੀ ਤੇਰੇ ਚਾਰ ਤੇ ਸਾਡਾ ਮੁਕਾਬਲਾ ਨਹੀਂ ਕਰ ਸਕੇ, ਏਦਾਂ ਕਰ ਅਸੀਂ ਦੋ ਤੇ ਤੂੰ 10 ਭੇਜ। ਕਹਿੰਦਾ ਹੁਣ ਗੁਰੂ ਪਿਆਰਿਓ, ਇੱਕ ਪਾਸੇ ਦੋ, ਦੂਜੇ ਪਾਸੇ 10, ਹੁਣ 10 ਦਾ ਮੁਕਾਬਲਾ ਦੋਵਾਂ ਨੇ ਹੋਣ ਲੱਗਾ ਤੇ ਗੁਰੂ ਕੇ ਸਿੰਘਾਂ ਨੇ 10 ਕੁ ਮਿੰਟਾਂ ਦੇ ਵਿੱਚ ਉਹ ਵੀ 10 ਢੇਰ ਕਰ ਲਏ। ਹੁਣ ਨਾ ਰਿਹਾ ਗਿਆ ਜਲਾਲੋਦੀਨ ਦੇ ਪਾਸੋਂ, ਉਹ ਆਪਣੀਆਂ ਫੌਜਾਂ ਨੂੰ ਗੁਰੂ ਕੇ ਸਿੰਘਾਂ ਦੇ ਉੱਤੇ ਇੱਕੇ ਵਾਰ ਸਾਰਿਆਂ ਨੂੰ ਧਾਵਾ ਬੋਲਣ ਦਾ ਹੁਕਮ ਇਉਂ ਦੇ ਦਿੰਦਾ ਵਾ।

गुरु का खालसा मैदाने जंग दे अंदर डटिया होया, मुकाबला हुंदा इना दे नाल, ते गुरु के सिंह जिहड़े आ ना सिर धड़दी बाजी लाउण लई तैयार खड़े ने। और इधर फिर ये जलालुद्दीन कहिंदा उह सिंघो जान बचा लो, तुहानू जकरिया खां दे दरबार दे विच लिजा के मैं माफी दवा सकदा हां। वह कहिंदा केड़ियां भोलियां गल्लां करदे आ बोता सिंह अकलगा, केड़ियां भोलियां गल्लां करदा तू सज्जणा, ਇਹ ਜਿਹੜੀਆਂ ਮਾਫੀਆਂ ਮੰਗਣ ਵਾਲੀਆਂ ਤੇ ਈਨ ਮੰਨਣ ਵਾਲੀਆਂ ਨਾ, ਅਸੀਂ ਤੇ ਰੱਜ ਕੇ ਖਾਧਾ ਪੀਤਾ ਹੋਇਆ। ਉਹ ਸਾਡੀ ਕੌਮ ਦੇ ਬਾਬੇ, ਇੱਕ ਦੀ ਉਮਰ 7 ਸਾਲ ਦੀ ਸੀ ਤੇ ਇੱਕ ਦੀ 9 ਸਾਲ ਦੀ ਸੀ, ਉਹ ਨੀਆਂ 'ਚ ਜਕਾਰੇ ਖੜਦੇ ਖੜੋ ਗਿਆ ਸੀ ਤੇ ਤੂੰ ਸਾਨੂੰ ਈਨ ਮੰਨਣ ਲਈ ਆਖਦਾ। ਇੱਕਦਮ ਦੋਵਾਂ ਯੋਧਿਆਂ ਦੇ ਸਾਹਮਣੇ ਉਹ ਲਾਹੌਰ ਦੀ ਕੱਚੀ ਹਵੇਲੀ ਯਾਦ ਆਉਂਦੀ ਹੈ ਉਹਨਾਂ ਦੇ ਨਜ਼ਰਾਂ ਦੇ ਸਾਹਮਣੇ। ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੂੰ ਆਖਣ ਲੱਗੇ, ਕਹਿੰਦਾ ਗਰਜਾ ਸਿਆ ਇਹ ਪਾਪੀ ਆਪਾਂ ਨੂੰ ਲਾਲਚ ਦੇਣਾ ਚਾਹੁੰਦੇ ਨੇ ਵੀ ਤੁਸੀਂ ਦੋ ਜਣੇ ਆ ਮਾਰੀ ਜਾਣਾ, ਤੁਹਾਨੂੰ ਅਸੀਂ ਖਤਮ ਕਰ ਦੇਣਾ। ਤੇ ਉਸ ਕੱਚੀ ਹਵੇਲੀ ਵੱਲ ਝਾਤੀ ਮਾਰ ਕੇ ਦੇਖ, ਉਹ 40 ਸੀ ਤੇ ਉਹ 10 ਲੱਖ ਸੀ। ਮੇਰੇ ਪਾਤਸ਼ਾਹ ਨੇ ਸਾਨੂੰ ਵਰਦਾਨ ਦਿੱਤਾ ਹੋਇਆ ਕਿ ਮੇਰਾ ਇੱਕ ਇੱਕ ਸਿੰਘ 1.25 ਲੱਖ ਦਾ ਮੁਕਾਬਲਾ ਕਰੇਗਾ। ਗੁਰੂ ਪਿਆਰਿਓ, ਇੱਥੇ ਜਦੋਂ ਚਮਕੌਰ ਦੀ ਆਪਾਂ ਗੱਲ ਕਰਦੇ ਹਾਂ ਨਾ, ਤੇ ਪਾਤਸ਼ਾਹ ਨੇ ਕਦੀ ਆਖਿਆ ਸੀ ਕਿ 1.25 ਲੱਖ ਸੇ ਏਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਾਉ। ਤੇ ਜੇ ਚਮਕੌਰ ਦੀ ਹਵੇਲੀ ਦੀ ਆਪਾਂ ਗੱਲ ਕਰੀਏ ਤੇ 1.25 ਲੱਖ ਤੋਂ ਵੀ ਉੱਤੇ ਜਾ ਕੇ ਗਿਣਤੀ ਹੋ ਜਾਂਦੀ ਆ। 1.25 ਲੱਖ ਤੋਂ 2 ਲੱਖ ਦੇ ਕਰੀਬ ਇੱਕ ਸਿੰਘ ਨੇ ਮੁਕਾਬਲਾ ਕੀਤਾ 2 ਲੱਖ ਦੇ ਕਰੀਬ। ਉਹ ਕਿਵੇਂ? 10 ਲੱਖ ਗਿਣਤੀ ਸੀ ਤੇ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਨੇ ਪਹਿਲਾ ਜਥਾ ਭੇਜਿਆ ਸੀ ਨਾ, ਉਹਨਾਂ ਦੀ ਗਿਣਤੀ ਸੀ 5। ਚਮਕੌਰ ਦੀ ਹਵੇਲੀ ਜਿਹੜਾ ਪਹਿਲਾ ਜਥਾ ਭੇਜਿਆ ਜਾਂਦਾ ਸ਼ਹੀਦ ਹੋਣ ਵਾਸਤੇ, ਉਹ ਕਲਗੀਆਂ ਵਾਲੇ ਪਾਤਸ਼ਾਹ ਨੇ 5 ਦਾ ਭੇਜਿਆ ਸੀ। ਇੱਕ ਪਾਸੇ 5 ਤੇ ਦੂਜੇ ਪਾਸੇ 10, 5 ਦੂਣੀ 10। ਇੱਕ ਇੱਕ ਦਾ ਮੁਕਾਬਲਾ 2-2 ਲੱਖ ਦੇ ਨਾਲ ਕਰਵਾ ਦਿੱਤਾ ਸੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ, ਆਪਣੇ ਉਸ ਪਾਤਸ਼ਾਹ ਨੇ ਉਸ ਖਾਲਸੇ ਦਾ ਮਾਣ ਬਖਸ਼ਿਆ ਸੀ ਕਿ ਇਨਹੀਂ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਾਉ। ਗੁਰੂ ਪਿਆਰਿਓ, ਇਹ ਇਦਾਂ ਦੇ ਸਾਡੇ ਸਰਦਾਰ ਜਿਹਨਾਂ ਦੀਆਂ ਸਾਖੀਆਂ, ਜਿਹਨਾਂ ਦੀਆਂ ਬਾਤਾਂ ਆਪਾਂ ਅੱਜ ਤੁਹਾਡੇ ਸਾਹਮਣੇ ਪਾਉਣ ਦਾ ਯਤਨ ਕਰਦੇ ਹਾਂ। ਸਤਸੰਗ ਜੀ, ਜਦੋਂ ਹਾਲਾਤਾਂ ਵੱਲ ਦੇਖੀਦਾ ਨਾ, ਇਹ ਗੁਰੂ ਕੇ ਖਾਲਸਾ, ਇਹ ਗੁਰੂ ਕੇ ਪੰਥ ਨਿਆਰੇ, ਅੱਜ ਆਪੋ ਆਪਣੀਆਂ ਛੋਟੀਆਂ ਛੋਟੀਆਂ ਚੌਧਰਾਂ ਦੇ ਪਿੱਛੇ ਲੜਨ ਵਾਲਿਓ, ਆ ਗੁਰੂ ਕਾ ਖਾਲਸਾ ਜਦੋਂ ਪੰਥ ਤੇ ਭੀੜਾਂ ਪੈਂਦੀਆਂ ਸੀ, ਇਹ ਕਿਸੇ ਨੂੰ ਉਡੀਕਿਆ ਨਹੀਂ ਸੀ ਕਰਦਾ, ਇਹ ਇਕੱਲਾ ਹੀ ਜਾ ਤੁਰਦਾ ਹੁੰਦਾ ਸੀ। ਹੁਣ ਆ ਗੁਰੂ ਕੇ ਖਾਲਸੇ ਨੇ ਕਿਸੇ ਨੂੰ ਉਡੀਕਿਆ ਥੋੜਵਾ, ਇਹ ਦੋਵੇਂ ਜਾਣੇ ਮੈਦਾਨ ਵਿੱਚ ਨਿੱਤਰ ਗਏ। ਤੇ ਗੁਰੂ ਪਿਆਰਿਓ, ਅੱਜ ਸਾਡੇ ਹਾਲਾਤ ਕੁਛ ਇਦਾਂ ਦੇ ਹੋ ਗਏ, ਅਣਖ ਦਾ ਅਜਲੀ ਨਸ਼ਾ ਬੁੱਕੀ ਪੜਾਉਣ ਵਾਲੇ ਆ ਕਲਗੀਆਂ ਵਾਲੇ ਪਾਤਸ਼ਾਹ ਨੂੰ ਸੰਬੋਧਨ ਹੋ ਕੇ। ਕਿਸੇ ਕਵੀ ਨੇ 2 ਲਾਈਨਾਂ ਲਿਖੀਆਂ ਕਿ ਅਣਖ ਦਾ ਅਜਲੀ ਨਸ਼ਾ ਬੁੱਕੀ ਬਣਾਉਣ ਵਾਲਿਆ, ਚੁੰਬੜੀਆਂ ਅੱਜ ਤੇਰੀ ਕੌਮ ਨੂੰ ਕਈ ਬਿਮਾਰੀਆਂ, ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਆ ਸੇਵਕਾਂ ਦੀ ਕੌਮ ਅੱਜ ਮੰਗੇ ਜਥੇਦਾਰੀਆਂ ਦੁਸ਼ਮਣਾਂ ਤੇ ਕਾਹਦਾ ਗਿਲਾਈ ਪਾਤਸ਼ਾਹ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਅੱਜ ਖੁਦ ਸਰਦਾਰੀਆਂ। ਸਰਦਾਰ ਬਣਾਇਆ ਸੀ ਪਰ ਅਸੀਂ ਸਰਦਾਰੀਆਂ ਗਵਾ ਕੇ ਬਹਿ ਗਏ, ਛੋਟੇ ਛੋਟੇ ਲਾਲਚਾਂ ਬਦਲੇ ਆਪਣੇ ਭਰਾਵਾਂ ਦੇ ਖੂਨਾਂ ਦੇ ਪਿਆਸੇ ਬਣ ਗਏ। ਗੁਰੂ ਪਿਆਰਿਓ, ਜਿੱਥੇ ਪਤਾ ਲੱਗਦਾ ਅੱਜ ਆ ਪੰਥ ਦਰਦੀ ਕੋਈ ਕੌਮ ਦੀ ਗੱਲ ਕਰ ਰਿਹਾ ਤੇ ਦੂਸਰੇ ਪਾਸੇ ਇਨਾਮ ਲੈਣ ਵਾਲੇ, ਚੌਧਰ ਤਾਂ ਲੈਣ ਵਾਲੇ, ਤੇ ਗੁਰੂ ਪਿਆਰਿਓ ਆਪਣੀਆਂ ਆਪਣੇ ਮੋਢਿਆਂ ਦੀਆਂ ਫੀਤੀਆਂ ਦੇ ਉੱਤੇ ਸਟਾਰ ਲਵਾਉਣ ਵਾਲੇ ਅੱਜ ਆਪਣੇ ਭਰਾਵਾਂ ਦੇ ਦੁਸ਼ਮਣ ਬਣ ਕੇ ਬੈਠ ਗਿਆ ਸੀ। ਉਹ ਭਾਈ ਜਸਵੰਤ ਸਿੰਘ ਖਾਲੜਾ, ਉਹਦੀ ਯਾਦ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੀ ਰਹੇਗੀ। ਉਹ ਜਿਹੜਾ ਜਿਹਦੀਆਂ ਜਿਹਦਾ ਕੁਰਬਾਨੀਆਂ ਕਰ ਗਿਆ ਨਾ, ਅੱਜ ਸਾਰੇ ਸਾਰੇ ਪੰਜਾਬ ਵਿੱਚ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਭੜਤੂ ਪਿਆ, ਭਾਵੇਂ ਦਲਜੀਤ ਸਿੰਘ ਨੂੰ ਕੋਈ ਕੁਝ ਆਖੇ, ਉਸ ਗਵਈਏ ਨੂੰ ਭਾਵੇਂ ਕੋਈ ਕੁਝ ਆਖੇ, ਪਰ ਉਹ ਜਿਹੜਾ ਕੰਮ ਕਰ ਗਿਆ ਨਾ ਗੁਰੂ ਪਿਆਰਿਓ, ਇਹ ਵੀ ਇੱਕ ਬੜਾ ਪਰ ਉਪਕਾਰ ਵਾਲਾ। ਇਸ ਵੇਲੇ ਭਾਵੇਂ ਉਹਦਾ ਪੰਜਾਬ ਵਿੱਚ ਵਿਰੋਧ ਹੋ ਰਿਹਾ, ਪਰ ਅੱਜ ਸਾਡੀ ਕੌਮ ਨੇ ਜਿਹੜੇ ਸਿਆਣੇ ਲੋਕ ਨੇ ਉਹਨਾਂ ਨੇ ਉਹਨੂੰ ਆਪਣੀਆਂ ਅੱਖਾਂ ਤੇ ਪਲਕਾਂ ਦੇ ਉੱਤੇ ਬਿਠਾ ਲਿਆ ਵੀ ਦਲਜੀਤ ਸਿੰਘ ਵਾਕਿਆ ਹੀ ਤੂੰ ਕੋਈ ਕੰਮ ਕਰਕੇ ਚੱਲਿਆ, ਅੱਜ ਉਸ ਜਸਵੰਤ ਸਿੰਘ ਖਾਲੜੇ ਨੂੰ ਤੂੰ ਜਿੰਦਾ ਕਰਕੇ ਚੱਲ ਚੱਲਿਆ। ਜਸਵੰਤ ਸਿੰਘ ਖਾਲਸਾ ਹਮੇਸ਼ਾ ਗੁਰੂ ਪਿਆਰਿਓ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ। ਤੇ ਮੈਂ ਇਤਿਹਾਸ ਦੀ ਉਹ ਆਖਰੀ ਐਟਮ ਕਹਿ ਕੇ ਤੁਹਾਡੇ ਨਾਲ ਫਤਿਹ ਬੁਲਾਉਣ ਦਾ ਯਤਨ ਕਰਾਂ ਕਿ ਇਹ ਦੋਵੇਂ ਸਿੰਘ
ਹੁਣ ਇਹਨਾਂ ਨੂੰ ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ, ਪਰ ਗੁਰੂ ਪਿਆਰਿਓ ਇਹ ਦੋਵੇਂ ਸਿੰਘ ਅੱਜ ਇੱਥੇ ਜਿਵੇਂ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ, ਇਹ 100 ਦਾ ਮੁਕਾਬਲਾ 80 90 ਦਾ ਮੁਕਾਬਲਾ ਕਰਦੇ ਹੋਏ ਇਹ ਦੋਵੇਂ ਖਾਲਸੇ ਅੱਜ ਇਸ ਮੈਦਾਨ ਦੇ ਵਿੱਚ ਸ਼ਹੀਦ ਦੇ ਜਾਂ ਜਿਵੇਂ ਛੱਕਦੇ ਨੇ ਢਾਡੀ ਜੱਥਾ ਉਸ ਵੇਲੇ ਦੀਆਂ ਸਤਰਾਂ ਨੂੰ ਤੁਹਾਡੇ ਨਾਲ ਇਉਂ ਸਾਂਝਾ

0: ਕੌਮ ਦੇ ਦੋ ਮਰ ਜੀਵੜੇ ਯੋਧੇ ਜਿਨ੍ਹਾਂ ਨੇ ਖੰਡੇ ਦੀ ਪੌਲ ਛਕੀ ਸੀ ਤੇ ਪੌਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨਾਲ ਪ੍ਰਣ ਕਰਕੇ ਛਕੀ ਸੀ, ਦਾਤਾ ਇਹ ਅੱਜ ਤੋਂ ਸਿਰ ਤੇਰਾ, ਇਹਨੂੰ ਜਿੱਥੇ ਮਰਜ਼ੀ ਵਰਤਣੀ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੁੱਤਾਂ ਦਾ ਸਿਰ ਵਰਤ ਲਿਆ ਤੇ ਉਹ ਵਰਤਿਆ ਹੋਏ ਸਿਰ ਗੁਰੂ ਪਿਆਰਿਓ ਅੱਜ ਇਤਿਹਾਸ ਦੇ ਪੱਤਰੇ ਬਣੇ ਹੋਏ ਨੇ। ਕਰੋੜਾਂ ਕਰੋੜਾਂ ਵਰ ਨਮਸਕਾਰ ਸ਼ਹੀਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਸ਼ਹਾਦਤ ਨੂੰ। ਗੁਰੂ ਪਿਆਰਿਓ ਐਸੇ ਇਤਿਹਾਸ ਤੋਂ ਆਪਾਂ ਕੁਝ ਸਿੱਖਿਆ ਲੈਣ ਦਾ ਯਤਨ ਕਰੀਏ। ਗੁਰੂ ਮਹਾਰਾਜ ਕਿਰਪਾ ਕਰਨ, ਤੁਸੀਂ ਆਏ ਜੀ ਆਇਆਂ ਨੂੰ ਸਭ ਦੀ ਹਾਜ਼ਰੀ ਸਤਿਗੁਰ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਦੱਸਣਗੇ। ਦਾਸ ਦੇ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ। ਇਹ ਸਨ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜਥਾ, ਜੋ ਆਪ ਜੀ ਨੂੰ ਢਾਡੀ ਵਾਰਾਂ ਤੇ ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਾ ਰਿਹਾ ਸੀ। ਤੋ ਸਤਸੰਗਤ ਜੀ, ਅੱਜ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਉਣ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਸਤਿਗੁਰ ਕਿਰਪਾ ਕਰਨ ਜਿਸ ਤਰੀਕੇ ਨਾਲ ਆਪਾਂ ਅੱਜ ਸੰਗਤ ਕਰ ਰਹੇ ਹਾਂ, ਹਰ ਰੋਜ਼ ਐਸੀ ਸੰਗਤ ਸਾਨੂੰ ਮਿਲੇ ਤੇ ਹਰ ਰੋਜ਼ ਹੀ ਜਿਹੜਾ ਹੈ ਉਹ ਸਾਡੇ ਲਈ ਸਾਉਣ ਦਾ ਦਿਨ ਬਣ ਜਾਵੇ। ਮਹਾਰਾਜ ਨੇ ਬਾਣੀ ਦੁਆਰਾ ਜਿਹੜਾ ਉਪਦੇਸ਼ ਦਿੱਤਾ ਹੈ ਉਹਦੇ ਵਿੱਚ ਵੀ ਸਾਨੂੰ ਇਹੋ ਵਿਚਾਰ ਬਖਸ਼ਿਸ਼ ਕੀਤੇ ਨੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਣ ਸੱਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵੜੀ ਮਿਲ ਸਾਧੂ ਪੀਵਨ ਹਾਰ। ਤੋ ਗੁਰੂ ਦੇ ਬਚਨਾਂ ਦੀ ਜਿਹੜੀ ਵਰਖਾ ਹੈ ਉਸ ਸਾਉਣ ਦੀ ਗੱਲ ਮਹਾਰਾਜ ਨੇ ਕੀਤੀ ਹੈ। ਤੋ ਅੱਜ ਇਹਦੇ ਨਾਲ ਨਾਲ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ, ਸੋ ਉਹਨਾਂ ਸ਼ਹੀਦਾਂ ਨੂੰ ਵੀ ਕੋਟਨਕੋਟ ਪ੍ਰਣਾਮ। ਤੋ ਸਤਸੰਗਤ ਯਤਨ ਕਰਿਆ ਕਰੀਏ ਹਰ ਰੋਜ਼ ਆਪਾਂ ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸ਼ਬਦ ਦੇ ਲੜ ਲੱਗੀਏ, ਕਿਉਂਕਿ ਸਾਡਾ ਗੁਰੂ ਸ਼ਬਦ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੋ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਤੇ ਨੀਤੀ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਤੋ ਹਰ ਆਉਣ ਵਾਲਾ ਪਲ, ਆਉਣ ਵਾਲਾ ਸੈਕਿੰਟ ਮਿੰਟ ਸਾਡੇ ਲਈ ਨਵਾਂ ਹੀ ਹੈ ਤੇ ਹਰ ਚੀਜ਼ ਪੁਰਾਣੀ ਵੀ ਹੋ ਰਹੀ ਹੈ। ਜਿਹੜਾ ਹੁਣ ਪਲ ਆ ਗਿਆ ਇਹ ਦੁਬਾਰਾ ਨਹੀਂ ਆਉਣਾ, ਜਿਹੜਾ ਸਮਾਂ ਹੁਣ ਸ਼ੁਰੂ ਹੋਣਾ ਹੈ, ਬਾਹਰੀ ਤੌਰ 'ਤੇ ਵੇਖੋਗੇ ਤਾਂ ਕੁਝ ਵੀ ਤਬਦੀਲ ਨਹੀਂ ਹੋਇਆ। ਉਹੀ ਸੂਰਜ ਹੈ, ਉਹੀ ਚੰਦਰਮਾ, ਉਹੀ ਤਾਰੇ, ਉਹੀ ਹਵਾ, ਉਹੀ ਪੌਣ, ਉਹੀ ਪਾਣੀ। ਜੇ ਤਬਦੀਲੀ ਆਉਣੀ ਹੈ ਤਾਂ ਉਹ ਗੁਰੂ ਦੇ ਸ਼ਬਦ ਦੁਆਰਾ ਸਾਡੇ ਆਪਣੇ ਅੰਦਰ ਆਉਣੀ ਹੈ। ਅਤੇ ਜਿਸ ਦਿਨ ਉਹ ਤਬਦੀਲੀ ਆਉਂਦੀ ਹੈ ਤਾਂ ਇਹਦਾ ਅਰਥ ਹੈ ਵੀ ਹੁਣ ਸਾਉਣ ਦਾ ਮਹੀਨਾ ਸਾਡੇ ਅੰਦਰ ਚੜ੍ਹ ਗਿਆ ਹੈ। ਹਾੜ੍ਹ ਦਾ ਮਹੀਨਾ, ਤਪਸ਼ ਦਾ ਮਹੀਨਾ ਹੁੰਦਾ। ਹੁਣ ਕਈ ਵਾਰ ਭਾਵੇਂ ਆਪਾਂ ਬਾਹਰੀ ਤੌਰ 'ਤੇ ਸਾਉਣ ਦੇ ਮਹੀਨੇ ਵਿੱਚ ਰਹੀਏ, ਪਰ ਅੰਦਰ ਦਾ ਜਿਹੜਾ ਹਾੜ੍ਹ ਹੈ, ਅੰਦਰ ਦੀਆਂ ਜਿਹੜੀਆਂ ਔਖੀਆਂ ਘੜੀਆਂ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਾਲੀਆਂ, ਉਹ ਤਾਂ ਬੰਦੇ ਦੇ ਅੰਦਰ ਉੱਦਾਂ ਹੀ ਬਰਕਰਾਰ ਰਹਿੰਦੀਆਂ ਨੇ। ਤੋ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਜੁੜ ਬੈਠ ਕੇ ਗੁਰੂ ਸਾਹਿਬ ਦੇ ਬਾਹਰੀ ਰੌਬ ਵਿੱਚ ਦਰਸ਼ਨ ਕਰਕੇ ਨਿਹਾਲ ਹੋ ਰਹੇ ਹੋ। ਨਾਲ ਢਾਡੀ ਸਿੰਘਾਂ ਪਾਸੋਂ ਆਪ ਜੀ ਨੇ ਇਤਿਹਾਸਕ ਵਾਰਾਂ ਸਰਵਣ ਕੀਤੀਆਂ ਨੇ। ਸਮਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼੍ਰੀ ਸਹਿਜ ਪਾਠ ਦਾ। ਹੁਣ ਤਕਰੀਬਨ 4 ਵਜੇ ਤੱਕ ਜਿਹੜੇ ਸ਼੍ਰੀ ਸਹਿਜ ਪਾਠ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਚੱਲਣੇ ਨੇ। ਇਹਦੇ ਨਾਲ ਹੀ ਇੱਕ ਦੋ ਜ਼ਰੂਰੀ ਬੇਨਤੀਆਂ ਇਹ ਵੀ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਨੂੰ ਪੰਜਾਬੀ ਸਕੂਲ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਨੇ, ਸੋ ਯਤਨ ਕਰੀਏ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦਾ। ਅਤੇ ਦੂਜੀ ਬੇਨਤੀ ਇਹ ਹੈ ਵੀ ਬੁੱਧਵਾਰ ਨੂੰ ਕੀਰਤਨ ਦੀਆਂ ਕਲਾਸਾਂ ਲੱਗਦੀਆਂ ਨੇ। ਅਗਲੇ ਮਹੀਨੇ ਅਗਸਤ ਦੇ ਵਿੱਚ 22 ਤਰੀਕ ਤੋਂ ਲੈ ਕੇ ਅਤੇ 26-27 ਤਰੀਕ ਤੱਕ ਗੁਰਮਤਿ ਕੈਂਪ ਬੱਚਿਆਂ ਦਾ ਲੱਗਣਾ ਹੈ, ਜਿਸ ਵਿੱਚ ਉਹਨਾਂ ਨੂੰ ਗੁਰ ਇਤਿਹਾਸ, ਗੁਰਬਾਣੀ, ਸਿੱਖ ਇਤਿਹਾਸ ਦੀਆਂ ਸਾਖੀਆਂ ਦੇ ਨਾਲ ਜੋੜਿਆ ਜਾਵੇਗਾ। ਉਹਦੀ ਤੁਸੀਂ ਬਾਹਰੋਂ ਇਨਫੋਰਮੇਸ਼ਨ ਲੈ ਸਕਦੇ ਹੋ, ਆਪਣੇ ਬੱਚਿਆਂ ਨੂੰ ਰਜਿਸਟ੍ਰੇਸ਼ਨ ਉੱਥੇ ਤੁਸੀਂ ਕਰਾ ਸਕਦੇ ਹੋ। ਔਨਲਾਈਨ ਸਬਮਿਟ ਕਰਕੇ ਫਾਰਮ, $60 ਉਹਦੀ ਫੀਸ ਰੱਖੀ ਹੈ ਤਾਂ ਕਿ ਬੱਚੇ ਕਮਿਟਡ ਰਹਿ ਸਕਣ ਅਤੇ ਉਹਨਾਂ ਜਿਹੜਾ ਪ੍ਰਬੰਧ ਹੈ ਚੰਗੇ ਤਰੀਕੇ ਨਾਲ ਕੀਤਾ ਜਾ ਸਕੇ। 100 ਕੁ ਬੱਚੇ ਦੀ ਜਿਹੜੀ ਕਪੈਸਿਟੀ ਹੈ, ਬੱਚਿਆਂ ਨੂੰ ਛੁੱਟੀਆਂ ਨੇ, ਸੋ ਆਪਾਂ ਯਤਨ ਕਰੀਏ ਵੀ ਆਪਣੇ ਬੱਚਿਆਂ ਨੂੰ ਚੰਗੇ ਬੰਨੇ ਲਾਈਏ। ਗੁਰਮਤਿ ਕੈਂਪਾਂ ਵਿੱਚ ਅਸੀਂ ਇਹਨਾਂ ਨੂੰ ਜਿਹੜੇ ਸਿੱਖੀ ਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਹੈ ਉਹਦੇ ਵਾਲੇ ਬੰਨੇ ਆਪਾਂ ਜੋੜਨ ਦਾ ਯਤਨ ਕਰੀਏ, ਕਿਉਂਕਿ ਸਾਡਾ ਗੁਰੂ ਸ਼ਬਦ ਹੈ। ਅੱਜ ਸਾਨੂੰ ਇੱਕ ਗੱਲੋਂ ਵੈਸੇ ਵੀ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਆਪਾਂ ਜਾਣਦੇ ਹਾਂ ਵੀ ਲੰਮਾ ਸਮਾਂ ਤੋਂ ਡੇਰਾਵਾਦ, ਬਾਬਾਵਾਦ, ਦੇਹਧਾਰੀ ਇਹਨਾਂ ਨੇ ਸਿੱਖੀ ਦੇ ਵਿੱਚ ਬੜਾ ਨੁਕਸਾਨ ਵੀ ਕੀਤਾ ਹੈ। ਨੁਕਸਾਨ ਇੱਦਾਂ ਕੀਤਾ ਹੈ ਵੀ ਜਿੰਨਾ ਕਰਮ ਕਾਂਡਾਂ, ਪਖੰਡਾਂ, ਵਹਿਮਾਂ ਭਰਮਾਂ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਬਾਹਰ ਕੱਢਿਆ, ਇਹਨਾਂ ਨੇ ਸਾਨੂੰ ਫਿਰ ਉੱਧਰਲੇ ਬੰਨੇ ਉਲਝਾ ਲਿਆ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਪੰਥ ਚਲਾਇਆ ਸੀ, ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਸ ਨਿਰਮਲ ਪੰਥ ਦੀ ਜਿਹੜੀ ਨਿਰਮਲ ਵਿਚਾਰਧਾਰਾ ਸੀ, ਜਿਹਨੂੰ ਆਪਾਂ ਖਾਲਸਾ ਪੰਥ ਵੀ ਕਹਿੰਦੇ ਹਾਂ, ਖਾਲਸ ਵਿਚਾਰਧਾਰਾ, ਉਹਨੂੰ ਗਲਤ ਬੰਨੇ, ਬ੍ਰਾਹਮਣਵਾਦ ਵਾਲੇ ਬੰਨੇ, ਪੁਜਾਰੀਵਾਦ ਵਾਲੇ ਬੰਨੇ ਫਿਰ ਲਿਜਾਇਆ ਜਾ ਰਿਹਾ। ਤੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਸਾਡਾ ਗੁਰੂ ਸ਼ਬਦ ਹੈ, ਸ਼ਬਦ ਦੇ ਨਾਲ ਹੀ ਅਸੀਂ ਜਿਹੜਾ ਹੈ ਉਹ ਜੁੜਨਾ ਹੈ, ਸ਼ਬਦ ਨੇ ਹੀ ਸਾਡਾ ਪਾਰ ਉਤਾਰਾ ਕਰਨਾ ਹੈ, ਸ਼ਬਦ ਨੇ ਹੀ, ਗਿਆਨ ਨੇ ਹੀ ਸਾਨੂੰ ਜੀਵਨ ਵਿੱਚ ਜਿਹੜਾ ਹੈ ਉਹ ਸੁੱਖ ਦੇਣਾ ਹੈ। ਸੋ ਉਹ ਗਿਆਨ ਕਿਹੜਾ ਹੈ, ਜਿਵੇਂ ਆਪਾਂ ਬਾਹਰੀ ਤੌਰ 'ਤੇ ਸਕੂਲਾਂ ਯੂਨੀਵਰਸਿਟੀਆਂ ਵਿੱਚੋਂ ਗਿਆਨ ਪ੍ਰਾਪਤ ਕਰਦੇ ਹਾਂ, ਜਿਹੜਾ ਗੁਰਦੁਆਰਾ ਹੈ ਇਹ ਸਿੱਖੀ ਦੇ ਗਿਆਨ ਦਾ ਕੇਂਦਰ ਹੈ, ਇੱਥੇ ਬੈਠ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜਿਹੜੀ ਹੈ ਉਹ ਸਾਂਝ ਬਣਾਉਣੀ ਹੈ। ਤੋ ਆਪ ਸਹਿਜ ਪਾਠ ਕਰਿਆ ਕਰੋ, ਆਪ ਬਾਣੀ ਦਾ ਪਾਠ ਪੜ੍ਹਿਆ ਕਰੋ, ਆਪ ਅਰਥਾਂ ਸਮੇਤ ਬਾਣੀ ਨੂੰ ਇੱਕ ਪੰਨਾ ਦੋ ਪੰਨੇ ਪੜ੍ਹਿਆ ਕਰੀਏ, ਨਹੀਂ ਤੇ ਬੜਾ ਪਖੰਡ ਦਾ ਬੋਲਬਾਲਾ ਹੈ, ਪਖੰਡ ਦੇ ਨਾਂ ਤੇ ਲੋਕਾਂ ਨੂੰ ਇਕੱਠਿਆਂ ਕੀਤਾ ਜਾਂਦਾ। ਵੇਖੋ ਕਿੰਨਾ ਕੁਝ ਚੱਲ ਰਿਹਾ, ਮੈਂ ਹੈਰਾਨ ਰਹਿ ਜਾਂਦਾ ਕਿਧਰੇ। ਤੇ ਚਲੋ ਤਿੰਨ ਕੁ ਚੀਜ਼ਾਂ ਸਾਡੇ ਵਿੱਚ ਹੈਗੀਆਂ ਹੀ ਸੀ ਵੀ ਅਖੰਡ ਪਾਠ ਸਾਹਿਬ ਹੈ ਜਦੋਂ ਭੀੜਾਂ ਵੇਲੇ ਜਾਂ ਉਤਸ਼ਾਹ ਵੇਲੇ ਕਰਾਇਆ ਜਾਂਦਾ, ਸਧਾਰਨ ਪਾਠ ਜਿਹਨੂੰ ਆਪਾਂ ਸਹਿਜ ਪਾਠ ਕਰਨਾ ਜਿਵੇਂ ਹੁਣ ਭਾਈ ਸਾਹਿਬ ਨੇ ਕਰਨਾ ਹੈ, ਜਾਂ ਫਿਰ ਸਾਡਾ ਨਿਤਨੇਮ ਸੀ ਜਿਹੜਾ ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਮੁਤਾਬਕ ਹੋਣਾ ਚਾਹੀਦਾ। ਤੋ ਇਸ ਤੋਂ ਇਲਾਵਾ ਹੋਰ ਕੁਝ ਵੀ ਸਾਡੇ ਵਿੱਚ ਨਹੀਂ ਸੀ ਹੈਗਾ, ਪਰ ਤੁਸੀਂ ਵੇਖੋਗੇ ਵੀ ਜਿਹੜੇ ਉਦਾਂ ਦੇ ਦੰਭੀ ਪਖੰਡੀ ਲੋਕ ਸੀ ਉਹਨਾਂ ਨੇ ਸੰਪਟ ਪਾਠ, ਮਹਾਂ ਸੰਪਟ ਪਾਠ, ਚਪਹਿਰਾ ਪਾਠ, ਫਲਾਨਾ ਪਾਠ, ਆਹ ਪਾਠ ਕਰਕੇ ਸਾਨੂੰ ਜਿਹੜਾ ਉਲਝਾ ਲਿਆ, ਸਾਡਾ ਬ੍ਰੇਨ ਵਾਸ਼ ਕਰ ਦਿੱਤਾ ਵੀ ਤਾਂ ਕਿ ਇਹ ਲੋਕ ਕਦੀ ਵੀ ਗੁਰਬਾਣੀ ਨੂੰ ਸਮਝਣ ਤੇ ਵਿਚਾਰਨ ਨਾ। ਮੈਂ ਹੈਰਾਨ ਸੀ, ਬ੍ਰੈਂਪਟਨ ਵਾਲੇ ਬੰਨੇ ਇੱਕ ਬਾਬਾ ਆਇਆ ਨਵਾਂ, ਉਹਨੇ ਨਵਾਂ ਡੇਰਾ ਉੱਥੇ ਆਪਣਾ ਖੋਲਿਆ, ਆਲੇ ਦੁਆਲੇ ਸਾਰੇ ਗੁਰਦੁਆਰੇ ਦੇ ਵਿੱਚ ਤਸਵੀਰਾਂ ਲਾ ਕੇ ਬਾਬਾ ਦੀਪ ਸਿੰਘ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਹਾਲਾਂਕਿ ਉਹ ਕਿਹਾ ਜਾਂਦਾ ਬਾਬਾ ਦੀਪ ਸਿੰਘ ਦੀ ਤਸਵੀਰ ਹੈ, ਪਰ ਕੋਈ ਵੀ ਬਾਬਾ ਦੀਪ ਸਿੰਘ ਦੀ ਤਸਵੀਰ ਨਹੀਂ ਹੈਗੀ, ਇਹ ਚੇਤਾ ਰੱਖੋ, ਕਿਉਂਕਿ ਕੋਈ ਵੀ ਐਸੀ ਜਿਹੜੀ ਹੈ ਇਹ ਕਾਲਪਨਿਕ ਤਸਵੀਰ ਹੈ, ਕਿਸੇ ਨੇ ਬਣਾਈ ਹੈ, ਉਹ ਕੋਈ ਓਰਿਜਨਲ ਤਸਵੀਰਾਂ ਨਹੀਂ ਹੈਗੀਆਂ ਕਿਸੇ ਦੀਆਂ, ਨਾ ਸਾਨੂੰ ਗੁਰੂ ਸਾਹਿਬ ਨੇ ਤਸਵੀਰਾਂ ਦੇ ਨਾਲ ਲਾਇਆ। ਤੋ ਉਹਨਾਂ ਨੇ ਬੜਾ ਪਖੰਡ, ਇੱਕ ਚਪਹਿਰਿਆਂ ਦਾ ਕੈਨੇਡਾ ਵਿੱਚ ਵੀ ਚਲਾਇਆ, ਇੱਥੇ ਤੁਹਾਡੇ ਸਰੀ ਦੇ ਵਿੱਚ ਬੀਬੀ ਹੈ, ਉਹ ਕਦੀ ਆਉਂਦੀ ਹੈ ਬਾਬਾ ਦੀਪ ਸਿੰਘ ਦੀ ਜੋਤ ਦਾ ਘਿਓ ਹੈ, ਫਲਾਨਾ ਹੈ, ਟਮਕਾਨਾ ਹੈ। ਤੋ ਇਹ ਜਿਹੜੇ ਪਖੰਡਵਾਦ ਦਾ ਜਿਹੜਾ ਪਸਾਰਾ ਹੈ ਇਹ ਸਾਡੇ ਆਲੇ ਦੁਆਲੇ ਬਹੁਤ ਹੈ। ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਵੀ ਤੁਸੀਂ ਵਿਚਾਰ ਨਾਲੋਂ ਟੁੱਟ ਜਾਓ, ਥੋਟ ਨਾਲੋਂ ਟੁੱਟ ਜਾਓ। ਅਤੇ ਜਿਹੜਾ ਇਹ ਜਿੰਨੇ ਵੀ ਹੁਣ ਉੱਥੇ ਮੈਂ ਵੇਖ ਰਿਹਾ ਸੀ ਗ੍ਰੈਂਡ ਚਪਹਿਰਾ, ਫਲਾਨਾ ਚਪਹਿਰਾ, ਹੁਣ ਤੁਸੀਂ ਅੰਦਾਜ਼ਾ ਲਓ ਬਾਬਾ ਦੀਪ ਸਿੰਘ ਦੇ ਨਾਂ 'ਤੇ ਲੋਕ ਆਪਣੀਆਂ ਦੁਕਾਨਦਾਰੀਆਂ, ਆਪਣਾ ਕਾਰੋਬਾਰ, ਆਪਣਾ ਧੰਦਾ ਚਲਾ ਰਹੇ ਨੇ, ਜਿਨ੍ਹਾਂ ਦੀਆਂ ਆਪਣੀਆਂ ਗੁਰਦੁਆਰਿਆਂ ਦੀਆਂ ਮੌਰਗੇਜਾਂ ਨਹੀਂ ਪੂਰੀਆਂ ਹੋ ਰਹੀਆਂ, ਉਹ ਕਹਿੰਦੇ ਨੇ ਜੇ ਤੁਸੀਂ ਗ੍ਰੈਂਡ ਚਪਹਿਰੇ ਵਿੱਚ ਆਓਗੇ ਤਾਂ ਤੁਹਾਡਾ ਕਰਜ਼ਾ ਕੱਟਿਆ ਜਾਵੇਗਾ। ਵੀ ਬੰਦਾ ਪੁੱਛੇ ਵੀ ਤੁਸੀਂ ਕਰਜ਼ਾ ਚੁੱਕੇ ਤਾਂ ਸਾਰਾ ਕੁਝ ਤੁਸੀਂ ਬਣਾ ਰਹੇ, ਹੁਣ ਸਾਡਾ ਪਤਾ ਨਹੀਂ ਕਰਜ਼ਾ ਲੈਣਾ ਕਿ ਨਹੀਂ ਲੈਣਾ, ਪਰ ਇਹਨਾਂ ਦਾ ਜ਼ਰੂਰ ਕਰਜ਼ਾ ਗੋਲਕਾਂ ਦੇ ਰੂਪ ਦੇ ਵਿੱਚ ਇਹਨਾਂ ਦਾ ਜ਼ਰੂਰ ਹਲਕਾ ਹੁੰਦਾ, ਇਹਨਾਂ ਨੂੰ ਐਸ਼ਾਂ ਕਰਨ ਨੂੰ ਬਥੇਰਾ ਕੁਝ ਮਿਲ ਜਾਂਦਾ। ਸੋ ਅਸੀਂ ਸਿਆਣੇ ਬਣੀਏ, ਗੁਰਮਤਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਨਾਲ ਜੁੜੀਏ, ਨਰੋਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਕੋ ਇੱਕ ਸਿੱਖ ਰਹਿਤ ਮਰਿਆਦਾ ਹੈ ਉਹਦੇ ਉੱਤੇ ਪਹਿਰਾ ਦੇਈਏ, ਅਤੇ ਦੂਜੀ ਗੱਲ ਹੈ ਵੀ ਆਪ ਬਾਣੀ ਦਾ ਪਾਠ ਸਮਝੀਏ ਅਤੇ ਵਿਚਾਰੀਏ, ਤਾਂ ਸਾਡਾ ਪਾਰ ਉਤਾਰਾ ਹੋਣਾ, ਤਾਂ ਸਾਨੂੰ ਕੋਈ ਸਮਝ ਲੱਗੇਗੀ। ਅਦਰਵਾਈਜ਼ ਲੁੱਟਣ ਵਾਲੇ ਬਥੇਰੇ ਨੇ, ਅਤੇ ਲੁਟਾਉਣ ਨੂੰ ਤਾਂ ਅਸੀਂ ਆਪਣੇ ਆਪ ਨੂੰ ਤਿਆਰ ਹੀ ਬੈਠੇ ਹਾਂ। ਤੋ ਸਾਡੀ ਤਾਂ ਹਾਲਤ ਉਹ ਹੈ ਵੀ ਜਿਹਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ ਵਾਲੀ ਗੱਲ, ਤੋ ਉਹ ਤਾਂ ਸਾਡਾ ਸ਼ੋਸ਼ਣ ਹੋਣੋਂ ਬਚ ਸਕਦਾ ਜਦੋਂ ਅਸੀਂ ਆਪ ਗੁਰਬਾਣੀ ਨੂੰ ਹੌਲੀ ਹੌਲੀ ਸਹਿਜੇ ਸਹਿਜੇ ਵਿਚਾਰਾਂਗੇ, ਸਮਝਾਂਗੇ। ਤੋ ਖੈਰ, ਢਾਡੀ ਜਥੇ ਨੇ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ, ਆਓ ਸਤਿਕਾਰਯੋਗ ਭਾਈ ਸਾਹਿਬ ਪਾਸੋਂ ਅੱਗੇ ਸ਼੍ਰੀ ਸਹਿਜ ਪਾਠ ਸਰਵਣ ਕਰੋ। ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਲੋਕ ਮਹਲਾ ਤੀਜਾ। ਹੋਵਾਂ ਪੰਡਿਤ ਜੁਤ ਕੀ ਵੇਦ ਪੜਾ ਮੁਖ ਚਾਰ, ਨਵਖੰਡ ਮਦੇ ਪੂਜੀਆ ਆਪਣੇ ਚੱਜ ਵਿਚਾਰ, ਮਤ ਸੱਚਾ ਅੱਖਰ ਭੁੱਲ ਜਾਇ, ਚੌਕੇ ਪਿੱਟੇ ਨਾ ਕੋਏ, ਝੂਠੇ ਚੌਕੇ ਨਾਨਕਾ ਸੱਚਾ ਇੱਕੋ ਸੋਏ। ਮਹੱਲਾ ਤੀਜਾ। ਆਪ ਉਪਾਏ ਕਰੇ, ਆਪ ਆਪੇ ਨਦਰ ਕਰੇ, ਆਪੇ ਦੀ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ। ਕੰਟਕ ਕਾਲੀਕ ਹੈ ਹੋਰ ਕੰਟਕ ਨਾ ਸੂਝਾਏ, ਅਪਰਿਉ ਜਗ ਮੈਂ ਵਰਤਦਾ, ਪਾਪੀ ਸੋ ਲੂਝਾਏ, ਗੁਰ ਸ਼ਬਦੀ ਹਰ ਭੇਤੀ ਹੈ, ਹਰ ਜਪ ਹਰ ਬੂਝੈ, ਸੋ ਹਰ ਸਰਣਾਈ ਝੂਟੀ ਹੈ, ਜੋ ਮਨਸੋਂ ਜੂਝੈ। ਮਨ ਵਿਚਾਰ ਹਰ ਜਪ ਕਰੇ, ਹਰ ਦਰਗਹਿ ਸੀਜੈ। ਸਲੋਕ ਮਹੱਲਾ ਪਹਿਲਾ। ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲਾਂ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨ ਭੂਲਾਂ ਦਿਲ ਦਰਬਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾਂ ਕਰਤੇ ਪਾਸ ਮਹੱਲਾ ਪਹਿਲਾ ਹਲ ਗਉ ਜੋਏ ਮਦ ਕੂੜੋ ਸਰੰਗ ਪਾਣੋ ਸਵਾਏ ਹੀਰਾ ਹੀਰਾ ਵਿਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੁਖ ਕਾਲੋ ਬਿਆਪਦਾ ਮੋਹੇ ਮਾਇਆ ਲਾਗੇ ਖਿਨ ਮੈਂ ਮਾਰੋ ਪਛਾੜ ਸੀ ਭਾਏ ਦੂਜੇ ਠਾਗੇ।

ਸਾਗਰ ਗੁਣੀ ਅਥਾਹੁ, ਕਿਨੇ ਅਥਾਲਾ ਦੇਖੀ ਆਇ, ਵੱਡਾ ਭੀ ਪ੍ਰਵਾਹੁ, ਸਤਿਗੁਰ ਮਿਲੈ ਤਾਂ ਪਾਰ ਪਵਾਂ। ਮਝ ਭਰ ਦੁਖ ਬਦੁਖ, ਨਾਨਕ ਸੱਚੇ ਨਾ ਬਿਨ ਕਿਸੇ ਨਾ ਲੱਥੀ ਭੁੱਖ, ਪੌੜੀ ਜਿੰਨੀ ਅੰਦਰ ਭਾਲਿਆ ਗੁਰ, ਸ਼ਬਦ ਸੋਹਾਵੈ ਜੋ ਇੱਛਣ ਸੋ ਪਾਏ, ਦੇ ਹਰ ਨਾਮ ਧਿਆਵੈ।

ਕੌਣ ਜਾਏ। ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸੁਮਾਏ। ਮਹੱਲਾ ਪਹਿਲਾ ਹੋ ਮੂਆ ਮੈਂ ਮਾਰਿਆ ਪੌਣੋ ਵਹਿ ਦਰਿਆਓ। ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾ ਨਾਏ। ਲੋਏ ਨਰਤੇ ਲੋਏ ਨੀ ਕੰਨੀ ਸੁਰਤ ਸੁਮਾਏ। ਜੀਵ ਰਸਾਇਨ ਚੂਨੜੀ ਰੱਤੀ ਲਾਲ ਲਵਾਏ। ਅੰਦਰ ਮੁਸਕ ਚ ਭੋਲਿਆ ਕੀਮਤ ਕਹੀ ਨਾ ਜਾਏ ਪੌੜੀ। ਇਸ ਯੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ। ਉਹ ਘੁੱਟ ਕਦੇ ਨਾਨੇ ਖੁੱਟੀ ਖਾਏ ਖਰਚੋ ਪੱਲੈ। ਹਰ ਜਨ ਨੇੜ ਨ ਆਵੀ ਜਮ ਕੰਕਰ ਜਮ ਕੱਲੈ। ਸੇ ਸਾ ਸੱਚੇ ਬਣ ਜਾ ਰਿਹਾ ਜਿਨ ਹਰ ਧਨ ਪੱਲੈ। ਹਰ ਕਿਰਪਾ ਤੇ ਹਰ ਪਾਈ ਹੈ ਜਾ ਆਪ ਹਰ ਕੱਲੈ। ਸਲੋਕ ਮਹੱਲਾ ਤੀਜਾ। ਮਨਮੁਖ ਬਾਪਾਰੈ ਸਾਰਨਾ ਜਾਣਨੀ। ਬਿਖ ਬਿਹਾਜੈ ਬਿਖ ਸੰਗ੍ਰਹਿ ਬਿਖ ਸਿਉ ਧਰਹਿ ਪਿਆਰ। ਬਾਰਹੋ ਪੰਡਤ ਸਦਾਏ ਦੇ ਮਨੋ ਮੂਰਖ ਗਵਾਰ।

ਸਤਿਗੁਰੁ ਸੱਚ ਦ੍ਰਿੜਾਇਆ, ਇਸ ਧਨ ਕੀ ਕੀਮਤ ਕਹੀ ਨਾ ਜਾਏ। ਇਤ ਧਨ ਉਪਾਈ ਆਏ, ਭੁੱਖ ਲੱਥੀ ਜੁਖੋ ਸੁਖ ਵਸਿਆ ਮਨ ਆਏ। ਜਿਨ੍ਹਾਂ ਕੋ ਧੁਰ ਲਿਖਿਆ ਤਿੰਨੀ ਪਾਇਆ ਆਏ। ਮਨ ਮੁਖ ਜਗਤ ਨਿਰ ਧਨ ਹੈ, ਮਾਇਆ ਨੂੰ ਬਿਲ ਲਾਏ। ਅਨਧਨ ਫਿਰਦਾ ਸਦਾ ਰਾਹੇ, ਭੁੱਖ ਨਾ ਕਦੇ ਜਾਏ। ਸ਼ਾਂਤ ਨਾ ਕਦੇ ਆਵਹੀ, ਨਾ ਸੁਖ ਵਸੇ ਮਨ ਆਏ। ਸਦਾ ਚਿੰਤ ਚਿਤ ਵਧਾਰਹਿ, ਸਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਾਤੁਮ ਭਵੀ, ਸਤਿਗੁਰੂ ਨੂੰ ਮਿਲਾਏ ਤਾਂ ਸ਼ਬਦ ਘੁਮਾਏ। ਸਦਾ ਸਦਾ ਸੁਖ ਮਹਿ ਰਹੇ, ਸੱਚੀ ਮਹਿ ਸੁਮਾਏ। ਮਹਲਾ ਤੀਜਾ, ਜਿਨ ਉਪਾਈ ਮੇਦਨੀ, ਸੋਈ ਸਾਰ ਕਰੇ। ਕੋ ਸਿਮਰਹੁ ਭਾਇ ਰਿਹੋ, ਤਿਸ ਬਿਨਿਵਰਣਾ ਕੋਏ। ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੈ ਸਦਾ ਤ੍ਰਿਪਤ ਹੋਏ। ਪਹਿਨਣ ਸਿਫਤ ਸੁਣਾਏ ਹੈ, ਸਦਾ ਸਦਾ ਉਹ ਉਜਲਾ। ਮੈਲਾ ਕਦੇ ਨਾ ਹੋਏ, ਸਹਿਜੇ ਸੱਚ ਧਨ ਖੱਟਿਆ। ਥੋੜਾ ਕਦੇ ਨਾ ਹੋਏ, ਦੇਹੀ ਨੂੰ ਸ਼ਬਦੀ ਸਿੰਗਾਰ ਹੈ। ਜਿਤ ਸਦਾ ਸਦਾ ਸੁਖ ਹੋਏ। ਨਾਨਕ ਗੁਰਮੁਖ ਬੂਝੀਐ, ਜਿਸਨੂੰ ਆਪ ਬਿਖਾਲੈ ਸੋਏ। ਪੌੜੀ ਅੰਤਰ ਜਪ ਤਪ ਸੰਜਮੋ, ਗੁਰ ਸ਼ਬਦੀ ਜਪੈ। ਹਰ ਹਰ ਨਾਮ ਧਿਆਈਐ, ਹਉਮੈ ਗਿਆਨ ਗੁਬਾਪੈ।

ਅੱਗੇ ਜਾਤ ਨ ਪੁੱਛੀਐ ਕਰਨੀ ਸ਼ਬਦ ਹੈ ਸਾਰ, ਹੋਰ ਕੂੜ ਪੜਨਾ ਕੂੜ ਕਮਾਵਨਾ ਵਿਖਿਆ ਨਾਲ ਪਿਆਰ, ਅੰਦਰ ਸੁਖ ਨਾ ਹੋਵੀ ਮਨਮੁਖ ਜਨਮ ਕੁਆਰ, ਨਾਨਕ ਨਾਮ ਰਤੇ ਸੇ ਉਭਰੇ ਗੁਰ ਕੈ ਹੇਤੀ ਅਪਾਰ ਪੌੜੀ, ਆਪੇ ਕਰ ਵੇਖਦਾ ਆਪੇ ਸਭ ਸੱਚਾ, ਜੋ ਹੁਕਮ ਨ ਬੁੱਝੇ ਖਸਮ ਕਾ ਸੋਈ ਨਰ ਕੱਚਾ, ਜੇ ਤੂੰ ਭਾਵੇ ਤਿਤ ਲਾਏ ਦਾ ਗੁਰਮੁਖ ਹਰਿ ਸੱਚਾ, ਸਭਨਾ ਕਾ ਸਾ ਵੇਖ ਗੁਰ ਸ਼ਬਦੀ ਰਚਾ।

ਸਾਰੇ ਸਤਿਗੁਰ ਪ੍ਰਸਾਦ। ਤੂੰ ਚਾਹੋ ਸੱਜਣ ਮੈਂਡੇ ਆਡੇ ਜਿਸ ਉਤਾਰ, ਤੂੰ ਚਾਹੋ ਸੱਜਣ ਮੈਂਡੇ ਆਡੇ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਮਹੱਲਾ ਪੰਜਵਾਂ ਨਿਹੂ ਮਹੰਜਾ ਧੌ ਨਾਲ ਵਿਆ, ਨਿਹ ਕੁੜਾਵੇ ਡੀਖ ਕੱਪੜ ਭੋਗ ਡਰਾਵਣੇ, ਜਿਚਰ ਪ੍ਰੀ ਨਾ ਡੀਖ। ਮਹੱਲਾ ਪੰਜਵਾਂ

ਵਿਸਥਾਰਿਆ ਨਵ ਖੰਡ ਪ੍ਰਿਥਵੀ ਸਾਜ ਹਰ ਰੰਗ ਸੁਵਾਰਿਆ ਵੇਖੀ ਜੰਤਿ ਉਪਾਏ ਅੰਤਰ ਕਲ ਧਾਰਿਆ।

ਕੁੰਡੀ ਬਾਤ ਨ ਪੁੱਛੈ ਕੋਇ ਮਹੱਲਾ ਪੰਜਵਾਂ ਹੱਬੇ ਢੋਲ ਸੁਹਾਵਣੇ ਸੋ ਬੈਠਾਂ ਮਲੰ ਪਹੀ ਨਾ ਉਂਝੈ ਵਿਰਥੜਾਂ ਜੋ ਕਰਿਆ ਵੇ ਚੱਲ ਮਹੱਲਾ ਪੰਜਵਾਂ।

ਜਿਸ ਹੋਵੇ ਆਪ ਦਿਆਲ, ਤਿਸ ਸਤਿਗੁਰ ਸੇਵਾ ਲਾਵੀ, ਤਿਸ ਕਦੇ ਨਾ ਆਵੇ ਤੋਟ, ਜੋ ਹਰ ਗੁਣ ਗਾਵੇਹੀ। ਡੱਖਣੇ ਮਹੱਲਾ ਪੰਜਵਾ। ਜਾ ਮੂਹ ਪੱਸੀ ਹੱਠ ਮੈਂ ਪਿਰੀ ਮਹਿੰਜੇ ਨਾਲ, ਹੱਬੇ ਡੁੱਖ ਅਲਾਹਯਮ, ਨਾਨਕ ਨਦਰ ਨਿਹਾਲ। ਮਹੱਲਾ ਪੰਜਵਾ। ਨਾਨਕ ਬੈਠਾ ਪੱਖੇ ਬਾਓ, ਲੰਮੇ ਸੇਵੈ ਦਰ ਖੜਾ, ਪਿਰੀਐ ਤੂੰ ਜਾਣ ਮਹਿੰਜਾ ਸਾਓ, ਜੋਈ ਸਾਈ ਮੋਹੰ ਖੜਾ। ਮਹੱਲਾ ਪੰਜਵਾ।

ਮੋਹਣੀ ਮੋਹੀਆਂ ਨਿਤ ਫਿਰੇ ਪਰਮਾਈਆਂ ਆਠਾ ਦੋਵੈ ਕੀਤੋ ਸਿਵ ਸਖਤ ਵਰਤਾਈਆਂ ਸਿਵ ਅੱਗੇ ਸਖਤੀ ਹਾਰਿਆਂ ਇਹ ਵੈ ਹਰ ਭਾਈਆਂ ਇੱਕ ਵਿੱਚੋ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆਂ ਜਲ ਵਿੱਚੋ ਬਿੰਬ ਉਠਾਲਿਓ ਜਲ ਮੈਂ ਸੁਮਈਆ ਡੱਖਣੇ ਮਹੱਲਾ ਪੰਜਵਾ ਅਗਾਹਾਂ ਕੂੰ ਤਰਾਗ ਪਿੱਛਾਂ ਫਿਰ ਨਾ ਮੋਹ ਡੜਾ ਨਾਨਕ ਸਿਜ ਵਿਹਾ ਵਾਰ ਬਹੁੜ ਨਾ ਹੋ ਵੀ ਜਨਮੜਾ ਮਹੱਲਾ ਪੰਜਵਾ ਸੱਜਣ ਮਿੰਡਾ ਚਾਈਆ ਹਬ ਕਹੀ ਦਾ ਮਿੱਤ ਹੱਬੇ ਜਾਣਣ ਆਪਣਾ ਕਹੀ ਨਾ ਠਾਹੇ ਚਿੱਤ ਮਹੱਲਾ ਪੰਜਵਾ ਗੁਜੜਾਂ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਆਵਾ ਥਾਨ ਜਿੱਥੇ ਪ੍ਰਿਯ ਨਾਨਕ ਜੀ ਤੂੰ ਉੱਠੇ ਆਮ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖਾਏ ਖਰਚ ਰਹੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ।

ਰਾਜਾ ਤੁਧ ਪਵੰਦਾ ਡੱਖਣੀ ਮੁਹੱਲਾ ਪੰਜਵਾ ਦੇਖਣ ਕੂ ਮੁਸਤਾਕ ਮੁਖ ਕੇ ਜੀਹਾਂ ਤੋਂ ਧਣੀ ਫਿਰਦਾ ਕਿਤੇ ਹਾਲ ਜਾ ਡਿੱਠ ਮੂੰਹ ਤਾਂ ਮਨ ਧਰਾਪਿਆ ਮੁਹੱਲਾ ਪੰਜਵਾ ਦੁਖੀਆ ਦਰਦ ਘਣੇ ਵੇਦਣ ਜਾਣੇ ਤੂੰ ਧਣੀ ਜਾਣਾ ਲੱਕ ਪਵੇ ਪਿਰੀਡੀ ਖੰਦੋ ਤਾ ਜੀਵ ਸਾ ਮੁਹੱਲਾ ਪੰਜਵਾ ਟਹਿੰਦੀ ਜਾ ਇੰਕਰਾਰ ਬਹਿਣ ਬਹੰਦੇ ਮੈਂ ਡਿੱਠਿਆ ਸੇ ਰਹੇ ਅਮਾਨ ਜਿੰਨਾ ਸਤਿਗੁਰ ਭੇਟਿਆ ਪੌੜੀ ਜਿਸ ਜਨ ਤੇਰੀ ਭੁੱਖ ਹੈ ਤੇ ਸੂ ਦੁੱਖ ਨਾ ਵਿਆਪੇ ਜਿਨੂੰ ਜਾਨੂ ਗੁਰਮੁਖ ਬੂਝਿਆ ਸੋ ਚੋਂ ਕੁੰਡੀ ਜਾਪੈ ਜੋ ਨਾ

ਜਾ ਸੱਜਣ ਰਾਵੇ ਆਮ ਪੌੜੀ ਓ ਢਾਡੀ ਦੁਰਗੁਣ ਗਾਵਦਾ ਜੀ ਹਰ ਪ੍ਰਭਾਵੈ ਪ੍ਰਭ ਮੇਰਾ ਥਿਰੂ ਥਾ ਬੁਰੀ ਹੋਰ ਆਵੈ ਜਾਵੈ ਸੋ ਮੰਗਾ ਦਾਨ ਗੋਸਾਈਆਂ ਜਿਤ ਭੁੱਖ ਲੈ ਜਾਵੈ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ ਅਰਦਾਸ ਸੁਣੀ ਦਾ ਤਾਰੂ ਪ੍ਰਭ ਢਾਡੀ ਕੋ ਮਹਿਲ ਬੁਲਾਵੈ ਪ੍ਰਭ ਦੇਖ ਦਿਆ ਦੁਖੋ ਭੁੱਖ ਗਈ ਢਾਡੀ ਕੋ ਮੰਗਣ ਚਿਤ ਨ ਆਵੈ ਸਭੇ ਇੱਛਾ ਪੂਰੀਆਂ ਲਗ ਪ੍ਰਭ ਕੈ ਪਾਵੈ ਹਾਉ ਨਿਰਗੁਣ ਢਾਡੀ ਬਖਸ਼ਿਓ ਨ ਪ੍ਰਭ ਪੁਰਖ ਵੇਦ ਆਵੈ ਡੱਖਣੇ ਮਹੱਲਾ ਪੰਜਵਾ ਜਾਂ ਛੁੱਟੇ ਤਾਂ ਖਾਕ ਤੂੰ ਸੁੰਝੀ ਕੰਤ ਨ ਜਾਣ ਹੀ ਦੁਰਜਣ ਸੇਤੀ ਨਿਹੋ ਤੂੰ ਕੈ ਗੁਣ ਹਰ ਰੰਗ ਮਾਣ ਹੀ ਮਹੱਲਾ ਪੰਜਵਾ ਨਾਨਕ ਜੈਸੋ ਬਿਨ ਘੜੀ ਨਾ ਜੀਵਣਾ ਵਿਸਰੇ ਸਰੇ ਨਾ ਵਿੰਦਾ ਤੇ ਸਿਉਂ ਕਿਉਂ ਮਨ ਰੁਸੀ ਆਏ ਜਿਸੇ ਹਮਾਰੀ ਚਿੰਦ ਮਹੱਲਾ ਪੰਜਵਾ।

ਆਖਣੀ ਮਹੱਲਾ ਪੰਜਵਾਂ। ਜਾ ਮੂੰ ਆਵੇ ਚੇਤੋਂ ਤੂੰ ਤਾਹਬੇ ਸੁਖ ਲਹਾਓ, ਨਾਨਕ ਮਨ ਹੀ ਮੰਜ ਰੰਗਾਵਲਾ, ਪ੍ਰੀਤ ਇਹ ਜਾਨਾਓ। ਮਹੱਲਾ ਪੰਜਵਾ। ਕੱਪੜ ਭੋਗ ਵਿਕਾਰੇ ਹਬੇ ਹੀ ਸ਼ਾਰ, ਖਾ ਕੋ ਲੋੜੀ ਦਾਮ ਤਨ ਖੀ ਜੋ ਰੱਤੇ ਦੀਦਾਰ। ਮਹੱਲਾ ਪੰਜਵਾ।

ਭੰਗੈ ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀ ਬਾਣੀ ਅਭੱਗੈ ਹਰਿ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਨੀ ਲੱਗੈ ਦੱਖਣੇ ਮਹੱਲਾ ਪੰਜਵਾ।

ਸਾਰੇ ਪੌੜੀ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਮੈਂ ਲੱਕ ਵਿੜਤੇ ਸਹਿਬਾ ਜੇ ਵਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੀਵੜ ਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਹੋ ਕਿਉਂ ਪ੍ਰਭੂ ਮਿਲਾਈਆ ਮਨ ਅਰਪਿਹੋ ਹੋਮੇ ਤਜਹੋ ਇਤ ਪੰਥ ਜੁਲਾਈਆ ਨਿਤ ਸੇਵ ਹੋ ਸਹਿਬ ਆਪਣਾ ਸਤਸੰਗ।

ਮਿਲਿਆ ਸੁਆਮੀ। ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ। ਦੱਖਣੇ ਮਹੱਲਾ ਪੰਜਵਾ ਮੁਖੋ ਲਾਇ ਹਬ ਮਰਨ ਪਛਾਣ ਦੋ ਕੋਇ। ਨਾਨਕ ਤਿਨਾ ਖਾਕ ਜਿਨਾ ਜਕੀਨਾ ਹਿਕ ਸਿਉ ਮਹੱਲਾ ਪੰਜਵਾ।

ਧੋ ਪੀਵਸਾ ਮੂੰਹ ਤਨ ਪ੍ਰੇਮ ਅਥਾ ਪਸੁਣ ਕੂ ਸੱਚਾ ਧਣੀ ਪੌੜੀ ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾਇਆ ਵੇ ਜਾਇ ਭਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਇ ਬੋਲੇ ਸਭ ਕੱਚਾ।

ਦੁਖ ਕਹੀ ਮੈਂ ਪੱਚਾ। ਹੋਆ ਤਪਾਵ ਸੋ ਧਰਮ ਕਾ ਨਾਨਕ ਦਰ ਸੱਚਾ, ਡੱਖਣੀ ਮਹੱਲਾ ਪੰਜਵਾ ਪ੍ਰਭਾਤੀ ਪ੍ਰਭੂ ਨਾਮੋ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੇ ਸੱਚੀ ਕੇ ਗੁਣ ਗਾਏ ਮਹੱਲਾ ਪੰਜਵਾ। ਦੇਹ ਅੰਧਾਰੀ ਅੰਧ ਸੁੰਜੀ ਨਾ ਬਿਹੋਣੀਆਂ, ਨਾਨਕ ਸਫਲ ਜਨਮ ਜੈ ਘਟ ਬੁੱਠਾ ਸੱਚ ਧਣੀ ਮਹੱਲਾ ਪੰਜਵਾ। ਲੋਇ ਨ ਲੋਇ ਡਿੱਠ ਪਿਆਸ ਨ ਬੁੱਝੈ ਮੋਹ ਕਣੀ, ਨਾਨਕ ਸੀ ਅਖੜੀਆ ਬੇਅਨ ਜਿਨੀ ਡੇਸਨ ਦੋ ਮਾਂ ਪਿਰੀ ਪੌੜੀ, ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਉਹ ਆਪ ਧਰਿਆ ਕੋਟਾਂ ਬਸਿਓ ਸਭ ਜਗਤ ਤੁਰਾਈ। ਹੁਣ ਹਰਨਾ

ਮਿੱਤਰ ਸਭ ਕੀਤੇ ਆ ਸਭ ਨਾਲ ਸੋ ਭਾਈ ਹੋਆ ਹੋਈ ਅਲ ਜਗ ਮੈਂ ਗੁਰ ਗਿਆਨ ਜੋ ਭਾਈ ਪੂਰਬ ਲਿਖਿਆ ਪਾਇਆ ਰਸਿਓ ਬਣਿਆਈ ਢੱਕਣੇ ਮਹੱਲਾ ਪੰਜਵਾ ਸੱਚ ਸੁਹਾਵਾਂ ਕਾਢੀਆਂ ਕੂੜੇ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚੋਂ ਪੱਲੇ ਹੋਏ ਮਹੱਲਾ ਪੰਜਵਾ ਸੱਜਣ ਮੁਖ ਅਨੂਪ ਅਠੇ ਪਹਿਰ ਨਿਹਾਲ ਸਾਂ ਸੁਤੜੀ ਸੋ ਸਾਉ ਡੇਠ ਤੈ ਸੁਪਨੇ ਹਉ ਖੰਨੀਐ ਮਹੱਲਾ ਪੰਜਵਾ ਸੱਜਣ ਸੱਚ

ਵਸਾਇਕਾ ਸਭੇ ਉਠ ਜਾਸੀ ਪੀਰ ਪੈ ਖੰਬਰੇ ਔਲੀਏ ਕੋਥਰ ਨਾਰਾਸੀ ਰੋਜਾ ਬਾਗ ਨਿਬਾਜ ਕਤੇ ਬਿਨ ਬੁਝੇ ਸਭ ਜਾਸੀ ਲੱਖ 84 ਮੇ

ਸੀ ਸਮਰਥ ਸ਼ਾਸਤਰ ਵੇਦ ਚਾਰ ਖੱਟ ਦਰਸ ਸੋ ਮਾਸੀ ਪੋਥੀ ਪੰਡਤ ਗੀਤ ਕਵਿਤ ਕਵਤੇ ਭੀ ਜਾਸੀ ਜਤੀ ਸਤੀ ਸੰਨਿਆਸੀ ਆ ਸਭ ਕਾਲੈ ਵਾਸੀ ਮਨ ਜੋਗੀ ਦਿਗੰਬਰਾ ਜੰਮੈ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਬਿਨ ਸੁਬਿਨਾਸੀ।

ਭੁੱਖੇ ਲੱਖ ਨਾ ਭੁੱਖਿਆ ਡੁੱਕੇ ਕੂੜ ਨਾ ਡੁੱਕ ਨਾਨਕ ਪਿਰੀ ਵੇਖਣ ਦੋ ਸੋ ਬਹੁ ਦ੍ਰਿਸ਼ਟ ਦਿਸ਼ਟ ਮੁਹੱਲਾ ਪੰਜਵਾ ਸੁਖ ਸਮੂਹਾ ਭੋਗ ਭੋਮ ਸਵਾਈ ਕੋ ਧਣੀ ਨਾਨਕ ਹੱਬੋ ਰੋਗੋ ਮ੍ਰਿਤਕ ਨਾਮ ਵਿਹੋਣਿਆ ਮੁਹੱਲਾ ਪੰਜਵਾ।

ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੋਹੇ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਾਇਦਾ ਗਿਆਨ ਰਸ ਨਾਮ ਧਨ ਸੋ ਪਿਉਨ ਇਸ ਸੋ ਦੇ ਲਾਇਕ ਸਾਂਝੀ ਗੁਰੂ ਨਾਲ ਬਿਹਾਲੇ ਆ ਸਰਬ ਸੁਖ ਪਾਇਕ ਮੈਂ ਨਾਲ ਹੂੰ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕਾਂ ਸਲੋਕ ਡੱਖਣੇ ਮੁਹੱਲਾ ਪੰਜਵਾ ਨਾਨਕ ਕੱਚੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਮੁਹੱਲਾ ਪੰਜਵਾ

ਕਾਲਾ ਪੰਜਵਾ ਜਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇ ਜੜੀਆ ਸੋ ਨਹੀ ਰਹਿ ਲਾਲ ਜੜਨ ਦੀਆਂ ਸੋ ਪਰ ਕੱਪੜ ਭੋਗ ਨਾਨਕ ਪਿਰੀ ਬਿਹੋਣੀ ਤੱਤੀਆਂ ਪਉ ਪੌੜੀ ਕਾਰਨ ਕਰਤੇ ਜੋ ਕੀਆ ਸੋ ਹੀ ਕਰਨਾ ਜੇ ਸੋ ਧਾਵੇ ਪ੍ਰਾਣੀਆਂ ਭਾਵੇ ਤੁਰੋ ਲਹਿਣਾ ਬਿਨ

ਤੇ ਵੈਰਾਗ ਉਪਜਿਆ ਖੋਜਤ ਫਿਰ ਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨਾ ਹੇ ਆਓ ਕੁਮਾਏ ਤੇ ਆਇਆ ਪਾਇਆ ਸਾਧਨ ਸਰਣਾ ਬੋਇਤ ਨਾਨਕ ਦਿਓ ਗੁਰ ਜਿਸ ਹਰਿ ਚੁੜਾਏ ਤਿਸ ਭਉਜਲ ਤਰਣਾ ਸਲੋਕ ਮਹੱਲਾ ਪੰਜਵਾਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡੇ ਆਸ ਸਭਨਾ ਕੀ ਰੇਨਕਾ ਤੋ ਆਹੋ ਮਾਰੇ ਪਾਸ ਮਹੱਲਾ ਪੰਜਵਾਂ।

ਸਤਿਕਾਰ ਸਤਿਗੁਰ ਪ੍ਰਸਾਦ। ਫੜੀਆ ਕਵਨ ਕੁਮਿਤ ਤੁਮ ਲਾਗੇ, ਵੂਡ ਹੋ ਗਏ ਪਰਿਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੇ ਰਹੋ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਾਰੇ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸੋ ਪਾਰਾ। ਜੀ ਵਧੋ ਸੋ ਧਰਮ ਕਰ ਥਾਪੋ, ਆ ਧਰਮ ਕਹੋ ਕਥ ਭਾਈ, ਆਪਸ ਕੋ ਮੁਨ ਵਾਰ ਕਰ ਥਾਪੋ, ਕਾ ਕਹੋ ਕਹੋ ਕਸਾਈ। ਮਨ ਕੇ ਅੰਧੇ ਆਪ ਨਾ ਬੁਝੋ, ਕਾਹੇ ਬੁਝਾਵੋ ਭਾਈ ਮਾਇ।

ਸਭਨ ਜਾਨਾ ਹੁਕਮ ਤਿਸੇ ਕਾ ਹੁਕਮ ਹੈ ਬੂਝ ਸਮਾਵੇਂ ਗਿਰਾਓ। ਜਬ ਚੁਕੇ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵੇਂਗੀ, ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਤੇ ਆਵੇਂਗੇ, ਜਿਤ ਹਮ ਲਾਏ ਤੇ ਤੀ ਲਾਗੇ ਤੈਸੇ ਕਰਮ ਕਮਾਵੇਗੇ।

ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਭਾਨੋ ਅੰਮ੍ਰਿਤ ਘਰ ਮੈਂ ਮਾਨਿਆ ਕੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਕਬੀਰ ਕੋ ਠਾਕੁਰ ਆਨੰਦ ਬਨਾਉਂਦੀ ਜਾਤ ਨਾ ਕਾਹੂ ਕੀ ਮਾਨੀ ਸਲੋਕ ਕਬੀਰ ਗਗਨ ਦਬਾਮਾ ਵਾਜੇ ਓਮ ਭਰਿਓ ਨਿਸ਼ਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰਹਿ ਕਬੂ ਨਾ ਛਾਡੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਚਾਰ ਮੁਕਤ ਚਾਰੇ ਸਿੱਧ ਮਿਲ ਕੈ ਦੁਲਹੂ ਪ੍ਰਭਿ ਕੀ ਸਰਣ ਪਰਿਓ ਮੁਕਤ ਪਿਓ ਚੌਹੂ ਜੁਗ ਜਾਨਿਓ ਜਾ ਸੰਕੀਰਤ ਮਾਥੇ ਛਤਰ ਧਰਿਓ ਰਾਜਾ ਰਾਮ ਜਪਤ ਕੋ ਨਾ ਤਰਿਓ ਗੁਰ ਉਪਦੇਸ ਸਾਧ ਕੀ ਸੰਗਤ

ਦਿਓ ਜੀਓ ਕੀ ਏਕ ਓੰਕਾਰ ਸਤਿਗੁਰ ਪ੍ਰਸਾਦ। ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ

0: ਸਦਾ ਦ੍ਰਿਸ਼ਟ ਸੋ ਮਾਨਿਆ ਰਹਾਉ। ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸਲਲ ਕੋ ਸਲਲ ਸੋ ਮਾਨਿਆ ਬਦਤ ਜੈ ਦੇਓ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ। ਕਬੀਰ ਮਾਰੂ ਰਾਮ
1: ਸਿਮਰ ਪਛਤਾਹੇਗਾ ਮਨ, ਪਾਪੀ ਜੇਰਾ ਲੋਭ ਕਰਤਾ ਹੈ ਆਜ ਕਾਲ ਉੱਠ ਜਾਏਗਾ ਰਹਾਉ। ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਹੇਗਾ। ਧਨ ਜੋਵਨ ਕਾ ਗਰਭ ਨਾ ਕੀਜੈ ਕਾਗਦ ਜਿਉ ਗਲ ਜਾਹੇਗਾ। ਜੋ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਿਆ ਨਹੀਂ ਕੀਨੀ ਤਉ ਮੁਖ ਝੂਟਾ ਖਾਏਗਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ। ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਕੋ ਅੰਕਾਰ ਸਤਿਗੁਰ ਪ੍ਰਸਾਦ। ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਧਰੈ ਰਹਾਉ। ਜਾ ਕੀ ਛੋਤ ਜਗਤ ਕੋ ਲਾਗੈ ਤਾ ਪਰ ਤੂੰ ਹੀ ਡਰੈ। ਨੀਚਾ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮ ਦੇਵ ਕਬੀਰ ਤਲੋਚਨ ਸਤਨਾ ਸੈਨ ਧਰੈ। ਕਹਿ ਰਵਿਦਾਸ ਨੋਰੇ ਸੰਤੋ ਹਰ ਜੀਓ ਤੇ ਸਭੈ ਸਰੈ। ਮਾਰੂ ਸੁਖ ਸਾਗਰ ਸੁਰਿਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਰੇ। ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵਨਿਧ ਕਰ ਤਲ ਤਾਕੈ। ਹਰ ਹਰ ਹਰ ਨਾ ਜਪ ਸਰਸਨਾ ਅਵਰ ਸਭ ਛਾਡ ਬਚਨ ਰਚਨਾ। ਰਹਾਉ ਨਾਨਾ ਖਿਆਨ ਪੁਰਾਣ ਬੇਦ ਬਿਧ ਚੌਤੀਸ ਅੱਛਰ ਮਾਹੀ। ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ। ਸਹਿਜ ਸਮਾਧ ਉਪਾਧ

ਰਾਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬਕ ਮਾਇਆ ਸਿਰ ਸਿਰ ਸੁਖ ਸਹਮਾ ਦੇ ਸੋ ਤੂੰ ਭਲਾ।

ਤੇਰਾ ਗੁਣ ਗਾਏ। ਨਾ ਕੋਈ ਮੇਰਾ ਹੋ ਕਿਛ ਕੇਰਾ, ਹਰ ਬਿਨ ਰਹਿਣ ਨਾ ਜਾਏ, ਉੱਠ ਗਏ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ, ਗੁਰ ਸ਼ਬਦੀ ਮਨ ਧੀਰਾ, ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਸਾਜਨ ਮਿਲੇ ਸਹਿਜ ਸੁਭਾਏ, ਹਰ ਸਿਉ ਪ੍ਰੀਤ ਬਣੀ।

ਕੰਤ ਵਿਸਾਰੀ ਉਨਵੇ ਘਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸਿਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ ਚੇਤ ਬਸੰਤ ਭਲਾ ਭਵਰ ਸਹਾਵੜੇ ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬਾਹਰੜੇ ਫਿਰ ਕਰ ਨਹੀਂ ਆਵੇ ਤਨ ਕਿਉਂ ਸੁਖ ਪਾਵੇ ਬਿਰਹਿ ਵਿਰੋਧ ਤਨ ਛੀਜੈ ਕੋਕਲੇ ਅੰਬ ਸੁਹਾਵੀ ਬੋਲੇ ਕਿਉਂ ਦੁਖ ਅੰਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ ਜੇ ਹਰ ਵਾਰ ਘਰ ਤਨ ਪਾਏ ਵੈ ਸਾਖ ਭਲਾ ਸਾਖਾ ਵੇਸ ਕਰੇ ਤਨ ਦੇਖੈ ਹਰ ਦੁਆਰ ਆਵਾਹੋ ਦਇਆ ਕਰੇ ਕਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵਾਂ ਦੇਖ ਦਿਖਾਵੈ ਡੋਲੋ ਦੂਰ ਨਾ ਜਾਣਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੇ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ।

ਨਿਮਾਣੀ ਨੀ ਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ, ਨਾਨਕ ਜੇਠ ਜਾਣੇ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਆਸਾੜ ਤਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹੈ ਸੁਖੈ ਅਗਨ ਭਖੈ,

ਪੁਰਾਣੀ ਵਰਸੈ ਨਿਸਕਾਲੀ ਕਿਉਂ ਸੁਖਬਾਲੀ ਦਾਦਰ ਮੂਰ ਲਵੰਤੇ ਪ੍ਰਿਉ ਪ੍ਰਿਉ ਚਬੈ ਬੀਹਾ ਬੋਲੇ ਪਯੰਗਮ ਫਿਰੇ ਦਸੰਤੇ ਮੱਛਰ ਡੰਗ ਸੈਰ ਪਰ ਸੁਪਰ ਬਿਨ ਹਰ ਕਿਉਂ ਸੁਖ ਪਈਐ ਨਾਨਕ ਪੂਛ ਚਲੋ ਗੁਰ ਆਪਣੇ ਜਹ ਪ੍ਰਭ ਤਹਿ ਹੀ ਜਾਈਐ ਅਸੁਨ ਆਓ ਪਿਰਾਸਾ ਧਨ ਝੂਰ ਮੁਈ

ਅੱਗੇ ਘਾਮ ਪਿੱਛੇ ਰੁੱਤ ਜਾਡਾ ਦੇਖ ਚਲਤ ਮਨ ਡੋਲੀ ਦਹਿ ਦਿਸ ਸਾਖ ਹਰੀ ਹਰਿਆਵਲ ਸਹਿਜ ਪੱਕੇ ਸੋ ਮੀਠਾ ਨਾਨਕ ਸੁਨ ਮਿਲੋ ਪਿਆਰੇ ਸਤਿਗੁਰ ਭੈ ਬਸੀਠਾ ਕਤਕ ਕਿਰਤ ਪਿਆ ਜੋ ਪ੍ਰਭ ਪਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਧਨ ਤਿਰ ਮਿਲੋ ਧਨ ਉਮਾ ਹੈ ਸਰਸੀ ਅਵਗਣ ਮਾਰੀ ਮਰੇ ਨਾ ਸੀਜੈ ਗੁਣ ਮਾਰੀ ਤਾ ਮਰਸੀ

ਨਿਹਚਲ ਭਾਵ ਆਈ। ਨਿਹਚਲ ਚਤੁਰ ਸੁਝਾਨ ਬੇਦਾਤਾ, ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਗੀਤ ਨਾਨਕ ਬਿਤ ਕਵੇ, ਸੁਣ ਰਾਮ ਨਾਮ ਦੁਖ ਭਾਗੈ, ਨਾਨਕ ਸਾ ਤਨ ਨਾ ਪਿਆਰੀ, ਅਬ ਭਗਤੀ ਪਿਰ ਆਗੈ।

ਸਨੇਹੋ ਮਾਘ ਪਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੈ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰਨਾਵਾ ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ ਅੱਠ ਸੜ ਤੀਰਥ ਨਾਤਾ ਫਲ ਗੁਣ ਮਨ ਰਹਿਸੀ ਪ੍ਰੇਮ ਸੋ ਪਾਇਆ ਆਂਦਨ ਰਹਿਸ ਪਿਆ ਆਪ ਗਵਾਇਆ ਮਨ ਮੋਹ ਚਕਾਇਆ ਤਾ ਜਾ ਤਿਸ ਪਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਵਾਜੋ ਮਹਿਲੀ ਲਹਾਨਾ ਥਾਉ ਹਾਰ ਡੂਰ

ਸਭ ਬਿਦ ਜਾਣਾ। ਜਿਨ ਸਿਕਾਰੀ ਤਿਸਹਿ ਬਿਆਰੀ, ਮੇਲ ਪਿਆ ਰੰਗ ਮਾਣੈ। ਘਰ ਸਹਿਜ ਸੁਹਾਵੀ ਤਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ, ਨਾਨਕ ਐਨ ਸਰਾਵੈ ਪ੍ਰੀਤਮ, ਹਰ ਵਾਰ ਸਿਰ ਸੁਹਾਗੋ। ਤਿਕਾਰੀ ਮਹੱਲਾ ਪਹਿਲਾ, ਪਹਿਲੇ ਪਹਿਰੈ ਨੈਣ ਸਲੂਨੜੀਏ, ਰਹਿਣ ਅੰਧਿਆਰੀ ਰਾਮ, ਵੱਖਰ ਰਾਖ ਮੂਈਏ, ਆਵੇ ਵਾਰੀ ਰਾਮ।

ਫਾਸੈ। ਨਾਮ ਤੇ ਆਵੈ ਤਾਂ ਸੁਖ ਪਾਵੈ, ਗੁਰਮਤ ਕਾਲ ਨਾ ਗ੍ਰਾਸੈ। ਜੰਮਣ ਮਰਨ ਕਾਲ ਨਹੀਂ ਛੋਡੈ, ਬਿਨ ਨਾਵੈ ਸੰਤਾਪੀ। ਨਾਨਕ ਤੀਜੈ ਤ੍ਰਿਵਿਧ ਲੋਕਾ ਮਾਇਆ ਮੋਹਿ ਵਿਆਪੀ। ਚੌਥਾ ਪਹਿਰ ਭਇਆ ਦੌਤ ਬਿਹਾਗੈ ਰਾਮ, ਤਿੰਨ ਕਰ ਰਾਖੇੜਾ ਜੋ ਆਂਦਨ ਜਾਗੈ ਰਾਮ। ਗੁਰਪੂਸ਼ ਜਾਗੇ ਨਾਮ, ਪਹਿਰ ਭਇਆ ਦੌਤ ਬਿਹਾਗੈ ਰਾਮ, ਤਿੰਨ ਕਰ ਰਾਖੇੜਾ ਜੋ ਆਂਦਨ ਜਾਗੈ ਰਾਮ। ਗੁਰਪੂਸ਼ ਜਾਗੇ ਨਾਮ ਕੰਪ, ਨਾਮ ਲਾਗੇ ਤਿਨਾ ਰਹਿਣ ਸਹੇਲੀਆ। ਗੁਰ ਸ਼ਬਦ ਕਮਾਵਹਿ ਜਨਮ ਨ ਆਵਹਿ, ਤਿਨਾ ਹਰ ਪ੍ਰਭ ਬੇਲੀਆ। ਕਰ ਕੰਪ ਚਰਨ ਸਰੀਰ ਕੰਪੈ, ਨੈਣ ਅੰਧਲੇ ਤਨ ਭਸਮ ਸੇ। ਨਾਨਕ ਦੁਖੀਆ ਜੁਗ ਚਾਰੇ, ਬਿਨ ਨਾਮ ਹਰ ਕੇ ਮਨ ਵਸੇ। ਖੁੱਲੀ ਗੰਠ ਉਠੋ ਲਿਖਿਆ ਆਇਆ ਰਾਮ, ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ, ਬੰਦ ਚਲਾਇਆ।

ਘੜੀ ਚੱਸੇ ਕਾ ਲੇਖਾ ਲੀਜੈ ਬੁਰਾ ਭਲਾ ਸੌ ਜੀਆ ਨਾਨਕ ਸੁਰ ਨਰ ਸ਼ਬਦ ਮਿਲਾਏ ਤਿੰਨ ਪ੍ਰਭ ਕਰਨ ਕੀਆ ਤੁਖਾਰੀ ਮਹਲਾ ਪਹਿਲਾ ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਰਾਮ ਗੁਰ ਸ਼ਬਦ ਦਿਖਾਲਿਆ ਸੱਚ ਸਮਾਲਿਆ ਅਹਿੰਸ ਦੇਖ ਵਿਚਾਰਿਆ ਧਾਵਤ ਪੰਚ ਰਹੇ ਘਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ ਅੰਤਰ ਜੋਤ ਭਈ ਗੌਰ ਸਾਖੀ ਚੀਨੇ ਰਾਮ ਕਰਮਾ ਨਾਨਕ ਓਮੈ ਮਾਰ ਪਤੀਣੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ ਅੰਦਨ ਭੂਰ ਪਿਆ ਸਾਚ ਸਮਾਨੀ ਰਾਮ ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨਮੁਖ ਭਰਮ ਭਲਾਣੀ ਨਾਨਕ ਭੂਰ ਭਿਆ ਮਨ ਮਾਨਿਆ ਜਾਗਤ ਰਹਿਣ ਵਿਹਾਣੀ ਔਗਣ ਵਿਸਰਿਆ ਗੁਣੀ ਘਰ ਕੀਆ ਰਾਮ ਏਕੋ ਰਵ ਰਹਿਆ ਅਵਰ ਨਾ ਬੀਆ ਰਾਮ ਰਵ ਰਹਿਆ ਸੋਈ ਅਵਰ ਨਾ ਕੋਈ ਮਨ ਹੀ ਤੇ ਮਨ ਮਾਨਿਆ ਜਿਨ ਜਲ ਥਲ ਤਿਰ ਭਵਨ ਘਟ ਘਟ ਥਾ

ਤਿਸ ਧਨ ਵਿਧਨ ਰਾਤੇ ਫਿਰ ਛੋਡੀਅੜੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਫਿਰ ਛੋਡੀ ਸੁੱਤੀ ਅਵਗਣ ਮੁੱਤੀ ਤਿਸ ਧਨ ਵਿਧਨ ਰਾਤੇ ਪੀਰ ਛੋਡੀ ਸੁੱਤੀ ਅਵਗਣ ਮੁੱਤੀ ਤਿਸ ਧਨ ਵਿਧਨ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਹਉਮੈ ਲੱਗੀ ਤਾਤੇ ਉੱਡਰ

ਅਰਦਾਸ ਮੈਂ ਤੇਰੀ, ਬਿਨ ਆਪਣੇ ਨਾ ਹੈ ਕੋਈ ਨਾ ਚਾਹੈ, ਕਿਆ ਕਹੀਐ ਕਿਆ ਕੀਜੈ, ਅੰਮ੍ਰਿਤ ਨਾਮ ਰਸਨ ਰਸ ਰਸਨਾ, ਗੁਰ ਸ਼ਬਦੀ ਰਸ ਪੀਜੈ, ਬਿਨ ਨਾਵੈ ਕੋ ਸੰਗ ਨ ਸਾਥੀ, ਆਵੈ ਜਾਏ ਕਨੇਰੀ, ਨਾਨਕ ਲਾਹਾ ਲੈ ਗਏ ਲੈ ਘਰ ਜਾਈਐ, ਸਾਚੀ ਸੱਚ ਮਤ ਤੇਰੀ, ਸਾਜਨ ਦੇਸ ਵਿਦੇਸੀ ਅੜੇ ਸਹਾਨੜੇ ਦਿੰਦੀ, ਸਾਰ ਸੰਭਾਲੇ ਤਿੰਨ ਸੱਜਣਾ, ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ, ਗੁਣ ਸਾਰੇਂਦੀ ਕਿਉਂ ਪ੍ਰਭ ਮਿਲਾ ਪਿਆਰੇ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਐ ਪਰਪਾਰੀ, ਸਤਿਗੁਰ ਸ਼ਬਦ

ਰਸ ਚਾਖੈ ਮਹਿਲ ਬਲਾਇੜੀਏ ਬਿਲਮ ਨਾ ਕੀਜੈ ਆਨ ਦਿਨ ਰਤੜੀਏ ਸਹਿਜ ਮਲੀਜੈ ਸੁਖ ਸਹਿਜ ਮਲੀਜੈ ਰੋਸ ਨਾ ਕੀਜੈ ਗਰਭ ਨਿਵਾਰ ਸਮਾਣੀ ਸਾਚੈ ਰਾਤੀ ਮਿਲੈ ਮਲਾਈ ਮਨ ਮੁਖ ਆਵਣ ਜਾਣੀ ਜਬ ਨਾਚੀ ਤਬ ਘੂੰਘਟ ਕੈਸਾ ਮਟਕੀ ਫੋੜ ਨਰਾਰੀ ਨਾਨਕ ਆਪੇ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤਖਾਰੀ ਮਹਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਅਲਖ ਲਿਖਾਇਆ ਵਰਨਾ ਦੂਜਾ ਭਾਲੇ ਗੁਰ ਅਲਖ ਲਿਖਾਇਆ ਜਤ ਛਪਾਇਆ ਜਾ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਵਿਦਾਤਾ ਸਹਿਜ ਮਿਲੈ ਵਨਵਾਰੀ ਨਦਰ ਕਰੇ ਤਾਂ ਨਦਰ ਕਰੇ ਤੂੰ ਤਾਂ ਰਹੇ ਤਰੀਐ ਸੱਚ ਦੇਵੈ ਹੈ ਦੀਨ ਦਿਆਲਾ ਪਰਨਵਤ ਨਾਨਕ ਦਾ ਸੰਦਾਸਾ ਤੂੰ ਸਰਬ ਜੀਆ ਪ੍ਰਿਤ ਪਾਲਾ ਭਰਪੁਰ ਧਾਰ ਰਹੇ ਅਤ ਪਿਆਰੇ ਸ਼ਬਦੇ ਰਵ ਰਹਿਆ ਗੁਰੂ ਰੂਪ ਮਰਾਰੇ ਗੁਰੂ ਰੂਪ ਮਰਾਰੇ ਤਿਰ ਭਵਨ ਧਾਰੇ ਤਾਕਾ ਅੰਤ ਨਾ ਪਾਇਆ ਰੰਗੀ ਜਿਸ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ਅਪਰੰਪਰ ਆਪੇ ਥਾਪੋ ਥਾਪੇ ਤਿਸ ਭਾਵੈ ਸੁਹੋਵੈ ਨਾਨਕ ਹੀਰਾ ਹੀਰੈ ਵਿਦਿਆ ਗੁਣ ਕੈ ਹਰ ਪ੍ਰੋ

सच कर खोज लहे साचा गुर थानू, मनमुख नह पाई है गुरमुख ज्ञानू, देवै

ਸੱਚੇ ਨਾਨਾ ਦੋਤ ਉੱਚਾ ਪਤ ਪਰਵਾਨੋ ਸਦ ਦਾਤਾ ਵਡਦਾਣਾ ਅਮਰ ਅਜੂਨੀ ਅਸਤਰ ਜਾਪੈ ਸੱਚਾ।

ਬਹੁ ਸਾਧ ਲੁਭਾਣੇ ਕਿਰਤ ਕਮਾਣੇ ਵਿਛਣਿਆ ਨਹੀਂ ਮੇਲਾ ਕਿਉਂ ਦੁੱਤਰ ਤਰੀਐ ਜਮ ਡਰ ਮਰੀਐ ਜਮ ਕਾ ਪੰਥ ਦਹਿਲਾ ਮਨ ਰਾਮ ਨਹੀਂ ਜਾਤਾ ਸਾਂਝ ਪ੍ਰਭਾਤਾ ਅਵਘਟ ਰੁੱਧਾ ਕਿਆ ਕਰੇ ਬੰਧਨ ਬੱਧ ਆਇਨ ਬਿਦ ਝੂਟੈ ਗੁਰਮੁਖ ਸੇਵੈ ਨਰਹਰੇ।

ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ ਸਖਾ ਸਹਿਣ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਏ ਮਨ ਮੇਰਿਆ ਤੂੰ ਥਿਰ ਰਹੋ ਊਟ ਨਾ ਖਾਵਹੀ ਰਾਮ ਏ ਮਨ ਮੇਰਿਆ ਗੁਣ ਗਾਵੈ ਹੈ ਸਹਿਜ ਸਮਾਵਹੀ ਰਾਮ ਗੁਣ ਗਾਏ ਰਾਮ ਰਸਾਏ ਰਸੀਐਨ ਰਸੀਐ ਹੈ ਗੁਰ ਗਿਆਨ ਅੰਜਨ ਸਾਰਹਿ ਤ੍ਰੈ ਗੁਣ ਦੀਪਕ ਸ਼ਬਦ ਚਾਨਣ ਪੰਚ ਦੂਤ ਸਿੰਗਾਰਹਿ ਪੈ ਕਾਟ

ਸੰਗਤ ਪਾਵਾਉ। ਨਾਨਕ ਪੈਅੰਪਾ ਸੁਣੋ ਪ੍ਰੀਤਮ, ਗੁਰ ਸ਼ਬਦ ਮਨ ਸਮਝਾਵਉ। ਤਿਖਾਰੀ ਸ਼ੰਤ ਮਹਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਤਰ ਪ੍ਰੀ ਪਿਆਰ ਕਿਉ ਪੈਰ ਬੈਨ, ਜੀਵੀਐ ਰਾਮ ਜਬ ਲਗ ਦਰਸ਼ਨਾ ਹੋਏ, ਕਿਉ ਅੰਮ੍ਰਿਤ ਪੀਵੀਐ ਰਾਮ, ਕਿਉ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ, ਤਿਸ ਬਿਨ ਰਹਿ ਨ ਜਾਏ, ਆਂਦਨ ਪ੍ਰਿਉ ਪ੍ਰਿਉ ਕਰੇ ਦਿਨ ਰਾਤੀ, ਪੇਰ ਬਿਨ ਪਿਆਸ ਨਾ ਜਾਏ, ਆਪਣੀ ਕਿਰਪਾ ਕਰਹੋ ਹਰ ਪਿਆਰੇ, ਹਰ ਹਰ ਨਾਮ ਸਦ ਸਾਰਿਆ, ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹੋ, ਸਤਿਗੁਰ ਵਿਟਹੋ ਵਾਰਿਆ, ਜਬ ਦੇਖਾਂ ਪੈਰ ਪਿਆਰਾ ਹਰ ਗੁਣ, ਹਰ ਰਸ ਰਵਾ ਰਾਮ, ਮੇਰੇ ਅੰਤਰ ਹੋਏ ਵਿਗਾਸ, ਪ੍ਰਿਉ ਪ੍ਰਿਉ ਸੱਚ ਨਿਤ ਚਵਾ ਰਾਮ, ਪ੍ਰਿਉ ਚਵਾ ਪਿਆਰੇ ਸ਼ਬਦ ਨਿਸਤਾਰੇ, ਬਿਨ ਦੇਖੇ ਤ੍ਰਿਪਤ ਨਾ ਆਵੇ, ਸ਼ਬਦ ਸਿਗਾਰ ਹੋਵੇ ਨਿਤ ਕਾਮਨ, ਹਰ ਹਰ ਨਾਮ ਤੇ ਆਵੇ ਦਿਆ ਦਾਨ।

ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ ਵੀ ਜੋਤੀ ਜੋਤ ਮਿਲਾਏ ਕਾਇਆਗੜ ਸੋਹਿਆ ਰਾਮ ਕਾਇਆਗੜ ਸੋਹਿਆ ਮੇਰਾ ਪ੍ਰਭ ਮੋਹਿਆ ਕਿਉ ਸਾਸ ਗਰਾਸ ਵਿਸਾਰੀਐ ਅਦਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹੋ ਸਤਿਗੁਰ ਕਹਿ ਬਲਿਹਾਰੀਐ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਪਹਾਵੈ ਆਪੇ ਦਿਆ ਕਰੋ ਪ੍ਰਭਦਾਤੇ ਜਨਮ ਅੰਕ ਸਮਾਵੈ ਤਖਾਰੀ ਸ਼ੰਤ ਤਖਾਰੀ ਮਹੱਲਾ ਚੌਥਾ ਹਰਿ ਹਰਿ ਅਗਮ ਅਗਾਧ ਅਪਰੰਪਰ ਅਪਰ ਪਰਾ ਜੋ ਤੁਮ ਧਿਆਵਹਿ ਜਗਦੀਸ਼ ਤੇ ਜਾਨਕ ਭਉ ਬਿਖਮਤਰਾ ਬਿਖਮ ਭਉ ਤਿੰਨ ਤਾਰਿਆ ਸੁਹੇਲਾ ਜਿਨ ਹਰਿ ਹਰਿ ਨਾਮ ਤੇ ਆਇਆ ਗੁਰਬਾਕ ਸਤਿਗੁਰ ਜੋ ਪਾਏ ਚੱਲੈ ਤਿੰਨ ਹਰਿ ਹਰਿ ਆਪ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਤਰਣੀ ਤਰਾ ਹਰਿ ਹਰਿ ਅਗਮ ਅਗਾਧ ਅਪਰੰਪਰ ਅਪਰ ਪਰਾ

ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸਤ ਸੰਗਤ ਮਿਲ ਗੁਣ ਰਵੇ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਾ ਬਹਿ ਗੁਰਮੁਖ ਹਰ ਨਾਮ ਬੋਲੇ ਜਾ ਖੜੇ ਗੁਰਮੁਖ ਹਰ ਹਰ ਕਹਿਆ

जिनके दुख पाप सब पाप खिन पहर पैर हर हर दूर करी तिनके

ਵਚਨੀ ਸੱਚ ਪਾਖਿਆ। ਤੇ ਧਨ ਜਨ ਵੱਡ ਪੁਰਖ ਪੂਰੇ, ਜੋ ਗੁਰਮਤਿ ਹਰਿ ਜਪ ਭਉ ਬਿਖਮ ਤਰੇ।

ਭਾਲਾ ਅੰਤਰ ਜਾਮੇ ਹਰ ਆਪ ਜਿਉਂ ਤੂੰ ਚਲਾਵੈ ਪਿਆਰੇ ਹਉ ਤਿਵੈ ਚੱਲਾ ਤਿਖਾਰੀ ਸੰਤ ਤਿਖਾਰੀ ਮਹਲਾ ਚੌਥਾ ਜਗ ਤੂੰ ਜਗਜੀਵਨ ਦਾ ਜਗਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਤੂੰ ਤੈਨ ਤੂੰ ਧਿਆਇਆ ਮੇਰਾ ਰਾਮ ਜਿਨਕੈ ਤੁਰ ਲੇਖ ਮਾਤ ਜਿਨਕੋ ਤਰ ਹਰ ਲਿਖਿਆ ਸੁਆਮੀ ਤਿੰਨ ਹਰ ਹਰ ਨਾਮ ਅਰਾਧਿਆ ਤਿਨਕੇ ਪਾਪ ਇਕ ਨਿਮਕ ਸਵਲਾਥੇ ਜਿਨ ਗੁਰ ਬਚਨੀ ਹਰ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖੇ ਹਉ ਭਿਆ ਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਤੂੰ ਜਲ ਥਲ ਮਹੀਅਰ ਭਰਪੁਰ ਸਭ ਉਪਰ ਸੱਚ ਧਨੀ ਜਿਨ ਜਪਿਆ ਹਰ ਮੇ ਮਨ ਚੀਤ ਹਰ ਜਪ ਜਪ ਮੁਕਤ ਕਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨਕੇ ਉਜਲ ਮੁਖ ਦੁਆ ਹਰ ਦੁਆਰ ਓਏ ਹਲਤ ਪਲਤ ਜਨ ਭਏ ਸਹੇਲੇ ਹਰ ਰਾਖ ਲੀਏ ਰਾਖਣਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਥਲ ਮਹੀਅਲ ਭਰਪੂਰ ਸਭ ਉਪਰ ਸੱਚ ਧਣੀ ਤੂੰ ਥਾਨ ਤਨੰਤਰ ਹਰ ਏਕੋ ਏਕ ਰਵਿਆ ਵਣ ਤ੍ਰਿਣ ਤ੍ਰ ਭਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹੇ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੇ ਸੋ ਤਹਨ ਤਹਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਪਾਵੇ ਸੋ ਸਫਲ ਦਰਸ਼ਨ ਦੇਹੋ ਪਿਆਰ ਕਰਤੇ ਜਿਸ ਹਰ ਹਿਰਦੈ ਨਾਮ ਸਦਾ ਚਵੇ ਤੂੰ ਥਾਂ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵਹਿ ਮੇਰੇ ਸਵਾਮੀ ਤਿਸ ਮਿਲਹਿ ਜਿਸ ਕਹਿ ਮਸਤਕ ਗੁਰ ਹਾਥ ਸੇ ਹਾਥ ਤਿਸ ਹਿਰਦੈ ਹਰ ਗੁਣ ਟਿਕੈ ਹੈ ਹਰ ਗੁਣ ਹਿਰਦੈ ਕੀ ਕਹੇ ਤਿਸ ਕਹਿ ਜਿਸ ਅੰਤਰ ਭਾਵਨੀ ਹੋਈ ਬਿਨ ਪੈ ਕਿੰਨੇ ਨਾ ਪ੍ਰੇਮ ਪਾਇਆ ਬਿਨ ਪੈ ਪਾਰ ਨਾ ਤਰਿਆ ਕੋਈ ਭਉ ਭਾਉ ਪ੍ਰੀਤ ਨਾਨਕ ਤਿਸਹਿ ਲਾਗੈ ਜਿਸ ਤੂੰ ਆਪਣੇ

ਸਿਸ ਮਿਲੇ। ਤੁਖਾਰੀ ਮਹੱਲਾ ਚੌਥਾ। ਨਾਵਣ ਪੁਰਬ ਅਪੀਚ ਗੁਰ ਸਤਿਗੁਰ ਦਰਸ ਪਿਆ, ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ। ਗੁਰਦਰਸ਼ ਪਾਇਆ ਅਗਿਆਨ ਗਵਾਇਆ, ਅੰਤਰ ਜੋਤ ਪਰਗਾਸੀ, ਜਨਮ ਮਰਨ ਦੁੱਖ ਖਿਨ ਮੈਂ ਬਿਨਸੇ, ਹਰ ਭਰਾ ਪਾਇਆ ਪ੍ਰਭ ਅਬਨਾਸੀ। ਹਰ ਆਪ ਕਰਤੈ ਪੁਰਬ ਕੀ ਆਸ, ਸਤਿਗੁਰੂ ਕੁਲ ਖੇਤ ਨਾਵਣ ਅਗਿਆ। ਨਾਵਣ ਪੁਰਬ ਪੀਚ ਗੁਰ ਸਤਿਗੁਰ ਦਰਸ ਪਿਆ, ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿਖਾ, ਅੰਦਨ ਭਗਤ ਬਣੀ ਖਿਨ ਖਿਨ ਨਿਮਕ ਵਿਖਾ। ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ।

ਘਰ ਜਪਨ ਕੀਆ ਜਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਤੇ ਆਇਆ ਜਗਾਤੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਤੇ ਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿੰਨ ਜਮ ਜਗਾਤੀ ਨੇੜ ਨਾ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਏ ਲਈਐ ਸਭ ਛੁਟਕ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤੀ

ਜਿਸ ਪਾਸ ਮੰਗ ਹੈ ਸਭ ਭਾਗ ਸਤਿਗੁਰ ਪਿੱਛੇ ਪਈ। ਜਗਾਤੀਆ ਉਪਾਵ ਸਿਆਣਪ ਕਰ ਵਿਚਾਰ ਡਿੱਠਾ,

ਜਿਉਂ ਚਾਤਰਕ ਬੂੰਦੇ ਰੇ। ਕਹੋ ਨਾਨਕ ਜੀੜਾ ਬਲਿਹਾਰੀ ਦੇਹੁ ਦਰਸਨ ਪ੍ਰਭ ਮੇਰੇ, ਤੂੰ ਸਾਚਾ ਸਹਿਬ ਸਾਹੁ ਅਮਿਤਾ, ਤੂੰ ਪ੍ਰੀਤਮ ਪਿਆਰਾ, ਪ੍ਰਾਨ ਹਿਤ ਚਿੱਤਾ ਪ੍ਰਾਨ ਸੁਖਦਾਤਾ, ਗੁਰਮੁਖ ਜਾਤਾ ਸਗਲ ਰੰਗ ਬਣ ਆਏ, ਸੋਈ ਕਰਮ ਕਮਾਵੈ ਪ੍ਰਾਣੀ ਜੇਹਾ ਤੂੰ ਫਰਮਾਏ, ਜਾ ਕੋ ਕਿਰਪਾ

ਸਤਿਗੁਰ ਢੱਕ ਲਿਆ ਮੋਹੇ ਪਾਪੀ ਪਰਦਾ। ਢੱਕਣ ਹਾਰੇ ਪ੍ਰਭੂ ਹਮਾਰੇ, ਜੀ ਪ੍ਰਾਨ ਸੁਖਦਾਤੇ, ਅਬਨਾਸੀਆ ਬਿਗਤ ਸੁਆਮੀ, ਪੂਰਨ ਪੁਰਖ ਵਿਦਾਤੇ। ਉਸਤਤ ਕਹਿਣ ਨਾ ਜਾਏ ਤੁਮਾਰੀ, ਕੌਣ ਕਹੇ ਤੂੰ ਕਦਕਾ, ਨਾਨਕ ਦਾਸ ਤਾ ਕਹਿ ਬਲਿਹਾਰੀ, ਮਿਲੈ ਨਾਮ ਹਰ ਨਿਮਖਾ। ਕੇਦਾਰਾ ਮਹੱਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਗੱਲ ਲਾਵੀਏ ਰੇ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਨੀ ਆਇਓ ਨਾਥ ਨਿਧਾਨ ਨਾਮ ਪ੍ਰੀਤਮ ਲਾਗੀ ਮਨ ਭੀਤਰ ਮੰਗਨ ਕਉ ਹਰਦਾਨ ਰਹਾਓ।

ਦਿਆਲ ਦਮੋਦਰ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰਾਗਹਿ ਚਰਨ ਕਮਲ ਸੰਗ ਧਿਆਨ

ਸਤ ਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿ ਸਾਉ ਬਾਰੀ ਫੇਰੀ ਸਦਾ ਗੁਮ ਕੁਮਾਈ ਕਵਨ ਅਨੂਪ ਤਿਰੋ ਉਠਾਉ ਸਰ ਸਰਬ ਪ੍ਰਿਤਪਾਲ ਹੈ

ਭਰਮ ਭਉ ਮੋਹ ਕਾਟਿਓ ਗੁਰਬਚਨੀ ਆਪਣਾ ਦਰਸ ਦਿਖਾਵਾਓ ਸਭ ਕੀ ਰੇਨ ਹੋਏ ਮਨ ਮੇਰਾ ਬੁੱਧ ਦਿਆਵਾਓ ਆਪਣੀ ਭਗਤ ਦੇਹ ਦਇਆਲਾ ਵਡਭਾਗੀ ਨਾਨਕ ਹਰ ਪਾਵਾਓ

ਮਾਤ ਮਿਰਗ ਤ੍ਰਿਸ਼ਨਾ ਗਹਿਲੇਹੋ ਨਾਨਕ ਦਾਸ ਨਾਨਕ ਕਉ ਪ੍ਰਭ ਜੀਓ ਹੋਏ ਸਹਾਤ ਕਿਦਾਰਾ ਮਹਲਾ ਪੰਜਵਾ ਹਰਬਿਨ ਕੋਏ ਨਾ ਰਸ ਭੋਗਵਤ ਨਹਿ ਨਿਬਹਤ ਜਮ ਕੈ ਪਾਥ ਨਾਮ ਨਿਦਾਨ ਗਾਉ ਗੁਣ ਗੋਬਿੰਦ ਉਦਰ ਸਾਗਰ ਕੇ ਖਾਤ ਸਰਣ ਸਮਰੱਥ ਅਕਥ ਅਗੋਚਰ ਹਰ ਸਿਮਰਤ ਦੁਖ ਲਾਥ ਨਾਨਕ ਦੀਨ ਧੂਰ ਜਨ ਬਾਸ਼ਤ ਮਿਲੈ ਲਿਖਤ ਧਰਮ ਮਾਥ ਕੇਦਾਰਾ

ਪ੍ਰਬਲ ਬਲੀ ਪਰ ਬਲ ਭਈ ਆਨ ਵਿਖੇ ਜਰੀ ਰਹਾਉ ਬੂੰਦ ਕਹਾਂ ਤਿਆਗ ਚਾਤਰ ਕਮੀਨ ਰਹਿਤ ਨਾ ਕਰੀ ਗੁਣ ਗੋਪਾਲ ਚਾਰ ਰਸਨਾ ਟੇਵ ਇਹ ਪਰੀ ਮਹਾਨਾਦ ਕਰੰਕ ਮੋਹਿਓ ਬੇਦ ਤੀਖਣ ਸਰੀ ਪ੍ਰਭ ਚਰ

ਇਦਾਰਾ ਮਹੱਲਾ ਪੰਜਵਾ ਸੰਤਹਿ ਧੂਰਲੇ ਮੁਖ ਮਲੀ ਗੁਣਾ ਅਚੁੱਤ ਸਦਾ ਪੂਰਨ ਨਹਿ ਦੁਖ ਵਿਆਪੈ ਹੈ ਕਲੀ ਰਹਾਓ।

ਸੁਖ ਅੰਕ ਨਾਮ ਆਵੈ ਹੋ ਕਿਰਪਾ ਨਾਨਕ ਸਾਮੀ ਹਰ ਚਰਨ ਹੈ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੁਖ ਵਿਚਾਰੇ ਨਹੀਂ ਦੁਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨਿਆ ਭਗਤ ਵਸ਼ਲ ਸੁਨ ਅੰਚਲੋ ਗਹਿਆ ਘਟ ਘਟ ਪੂਰਸ ਮੰਨਿਆ ਸੁਖ ਸਾਗਰੋ ਪਾਇਆ ਸਹਿ ਸੁਭਾਇਆ ਜਨਮ

ਔਸਤ ਨਿੰਦਾ ਦਊ ਬਿਵਰਜਿਤ ਤਜਹੁ ਮਾਨ ਅਭਿਮਾਨਾ ਲੋਹਾ ਕੰਚਨ ਸਮ ਕਰ ਜਾਣੈ ਤੇ ਮੂਰਤ ਭਗਵਾਨਾ।

ਹਰ ਕੇ ਨਾਮ ਕੇ ਵਿਆਪਾਰੀ ਹੀ ਰਾਹਤ ਚੜਿਆ ਨਿਰਮੂਲਕ ਝੂਠ ਗਈ ਸੰਸਾਰੀ ਰਹਾਉ ਸਾਚੇ ਲਾਏ ਤੋ ਸੱਚ ਲਾਗੇ ਸਾਚੇ ਕੇ ਵਿਵਹਾਰੀ ਸਾਚੀ ਬਸਤ ਕੇ ਭਾਰ ਚਲਾਏ ਪਹੁੰਚੇ ਜੈ ਭੰਡਾਰੀ ਆਵ ਪਹਿ ਰਤਨ ਜਵਾਹਰ ਮਾਣਕ ਆਪੇ ਹੈ ਪਾਸਾਰੀ ਆਪੇ ਦਹ ਦਿਸ ਆਪ ਚਲਾਵੇ ਨਿਚਲ ਹੈ ਵਿਆਪਾਰੀ ਮਨ ਕਰ ਬੈਲ ਸੁਰਤ ਕਰ ਪੈਡਾ ਗਿਆਨ ਗੁਣ ਭਰ ਡਾਰੀ

उदर नैन, उदर नैन सान ना भरिए कबू त्रिसना अग्न पचाए। सदा आनंद राम रस राते हिरदे नाम दुबिधा मन भागी, हर हर अमृत पी त्रिपता तेरा। आपे पार ब्रह्म श्रेष्ठ जिन साजी, सिर सिर धंदे लाए। माया मोह किया जिन आपे, आपे दूजे लाए। तिसनो कहो कहिए जे दूजा होवे, सब तुदे माए समाए। गुरमुख ज्ञान तत् विचारा, ज्योति जोत मलाए। सो प्रभ साचा सद ही साचा, साचा सब अकारा। नानक सतगुर सोजी पाई, सच नाम निस्तारा। भैरो महला तीजा, कल मैं प्रेत जिनी ना राम ना पचाता। सतयुग परम हंस बिचारी, द्वापर त्रेते मान सवरते विरले होमे मारी। कल मैं राम नाम वड्याई, जुग जुग गुरमुख एको जाता। मिड़े नावे मुक्त ना पाई राव। हिरदे नाम लखे जन साचा, गुरमुख मन वसाई। आप तरे सगले गुल तारे, जिनी राम नाम लिव लाई। मेरा प्रभ है गुण का दाता, अवगुण शब्द जलाए। जिन मन वसिया से जन सोहे, हिरदे नाम वसाए। घर दल महल सतगुरु दिखाया, रंग सो रलिया माने। जो कुछ कहे सो भला कर माने, नानक नाम वखाने। भैरो महला तीजा, मनसा मने समाए लै। गुर शब्द विचार गुर पूरे ते सो जी पवे, फिर मरे ना वारो वार। मन मेरे राम नाम आधार, गुर प्रसाद परम पद पाया। सब इश पजावन हार राव, सब मैं एको रव रया। गुर बिन बूझ न पाए, गुरमुख प्रगट होआ। मेरा प्रभ मेरा हर प्रभ, आंदन हर गुण गाए। सुखदाता हर एक है, होर थै सुख ना पाए। सतगुर जिनी ना सेविया, दाता से अंत गए पछताए। सतगुरु सेव सदा सुख पाया, फिर दुख न लागे ताए। नानक हर भगत प्राप्त होई, ज्योति जोत समाए। भैरो महला तीजा, बाज गुरु जगत बौराना। भूला चोटा खाई, मर मर जमे सदा दुख पाए। दर की खबर ना पाई। मेरे मन सदा रो सत की सह, सतगुर की सरना। हिरदे हर नाम मीठा सद लागा, गुर शब्दे भवजल तरना राव। भेख करे बहुत चित डोले, अंतर काम क्रोध अंकार। अंतर तिसा भूख अत बहुती, भौकत फिरे दरबार। गुर के शब्द मरे फिर जीवे, तिनको मुक्त द्वार। अंतर शांत सदा सुकोवे, हर राखे आयुर तार। जो तिस भावे तिवे चलावे, करनी किस न जाई। नानक गुरमुख शब्द समाले, राम नाम वड्याई। भैरो महला तीजा, होमे माया मोह खवाया। दुख खट्टे दुख लाए, अंतर लोभ हलक दुख भारी। बिन बिबेक परमाए, मनमुख त्रिग जीवन संसार। राम नाम सुपने नीचे त्या, हर स्यों कदे न लागे प्यार राव। पशुआ कर्म करे नी बूजे, कूड़ कमावे कूड़ो होए। सतगुर मिले ता उल्टी होवे, खोज लहे जन कोए। हर हर नाम रेदे सद वसिया, पाया गुणी निदान। गुर प्रसादी पूरा पाया, चूका मन अभमान। आपे करता करे कराए, आपे मार्ग पाए। आपे गुरमुख दे वड्याई, नानक नाम समाए। भैरो महला तीजा, मेरी पटिया लिखो हर गोविंद गोपाला। दूजे पाए फाते जम जाला, सतगुर करे मेरी प्रतपाला। हर सुखदाता मेरे नाला, गुर उपदेश प्रहलाद हर उचरे। सासना ते बालक गम ना करे राव। माता उपदेसे प्रहलाद प्यारे, पुत्र राम नाम छोड़ो जियो ले उबारे। प्रहलाद कहे सुनो मेरे माईए, राम नाम ना छोड़ो गुर दिया बुझाए। संडा मरका सब जाए पुकारे, प्रहलाद आप बिगड़िया।
सब चाटड़े विगाड़े। दुष्ट सभा में मंत्र पकाया, प्रहलाद का राखा हुए रघुराया। हाथ खड़ग करताया अत अहंकार, हर तेरा कहा तुझ ले उबार। खिन में भयान रूप निकस थम उपाड़, हर नाकश नकी बेदारिया प्रहलाद लिया उबार। संत जना के हर जियो कार्ज सवारे, प्रहलाद जन के इक्की कुल उधारे। गुर के शब्द होमे बिकमारे, नानक राम नाम संत निस्तारे। भैरो महला तीजा, आपे दैत लाए दिते संत जना को, आपे राखा सोई। जो तेरी सदा सरनाई, तिन मन दुख न होई। जुग जुग भगता की रखदा आया, दैत पुत्र प्रहलाद गायत्री। तर्पण कछु न जाने, शब्दे मेल मलाया रहा। आन दिन भगत करे दिन राती, दुबदा शब्दे कोई। सदा निर्मल है जो सच राते, सच वस्या मन सोई। मूर्ख दुबदा पढ़ो मूल ना पछाने, बिरथा जन्म गवाया। संत जना की निंदा कर, दुष्ट दैत चढ़ाया। प्रहलाद दुबदा ना पड़े, हर नाम ना छोड़े। डरे ना किसे दा डराया, संत जना का हर जियो राखा। दैते काल नेड़े आया, अपनी पैज आपे राखे, भगतां दे वडियाई। नानक हर नाकस नखी बदारिया, अंधे दर की खबर ना पाई। राग भैरो महला चौथा, चौपदे घर पहला एक ओंकार। सतगुर प्रसाद हर जन संत कर कृपा, पगलायन गुर शब्दी हर भज सुरत समायण। मेरे मन हर भज नाम ररायण, हर हर कृपा करे सुखदाता। गुरमुख भव जल हर नाम तरायण राव, संगत साध मेल हर गायण। गुरमती ले राम रसायण, गुर साधु अमृत ज्ञान सर उदान नायण। सब किलबिक पाप गए गवायण, तू आपे करता श्रेष्ठ तरायण। जा नानक मेल तेरा दास दसायण। भैरो महला चौथा, बोल हर नाम सफल सा करी, गुर उपदेश सब दुख पर हरी। मेरे मन हर भज नाम नर हरी, कर कृपा मेलो गुरपूरा। सतसंगत संग सिंध भौ तरी रहाओ, जग जीवन त्याए मन हर सिमरी। कोट कुटंतर तेरे पाप पर हरी, सत संगत साध धूर मुख परी। इसनान कियो अड़सठ सुर सुरसरी, मन मूर्ख को हर कृपा करी। जन नानक तार्यो तारण हरी। भैरो महला चौथा, सो किरत करनी सार जप माली, हिरदे फेर चले तुद नाली। हर हर नाम जपो बनवाली, कर कृपा मेलो सत संगत। टूट गई माया जम जाली राव, गुरमुख सेवा काल जिन काली। तिस घड़िए शब्द सची टकसाली, हर अगम अगोचर गुर अगम दिखाई। विच काया नगर लदा हर पाली, हम बारक हर पिता त्रिपताली। जन नानक तारो नदर निहाली। भैरो महला चौथा, सब घट तेरे तू सब ना माए, तुझते बार कोई ना है। हर सुखदाता मेरे मन जापो, हो तो दसलाही तू मेरा। हर प्रभ बाप रहाओ, जय जय देखा तै हर प्रभ सोए। सब तेरे वस दूजा अवर ना कोए, जिसको तुम हर राख्या पावे। तिसके नेड़े कोई ना जावे, तू जल थल मैयल सब तै भरपूर। जन नानक जप हाजरा हाजूर। भैरो महला चौथा, घर दूजा एक ओंकार। सतगुर प्रसाद हर का संत, हर की हर मूरत। जिस हिरदे हर नाम मुरार, मस्तक भाव हुक होवे जिस लिखिया। सो गुरमत हिरदे हर नाम समार, मधसूदन जपिए उरतार।
ਤੇਹੀ ਨਗਰ ਤਸਕਰ ਪੰਚ ਤਾਤੂ ਗੁਰ ਸ਼ਬਦੀ ਹਰ ਕਾਢੇ ਮਾਰ ਰਾਓ। ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ, ਤਿਨ ਚੂਕੀ ਮੋਹਤਾ ਜੀ ਲੋਗਨ ਕੀ ਹਰ ਅੰਗੀਕਾਰ ਕੀਆ ਕਰਤਾਰ। ਮਤਾ ਮਸੂਰਤ ਤਾਂ ਕੇਸ ਕੀ ਜੈ ਜੇ ਕਛ ਹੋਵੇ ਸੋ ਬਾਹਰ, ਜੋ ਕਛ ਕਰੇ ਸੋਈ ਭਲ ਹੋਸੀ ਹਰ ਧਿਆਵੋ ਆਂਦਨ ਨਾਮ ਮੁਰਾਰ। ਹਰ ਜੋ ਕਿਛ ਕਰੇ ਸੋ ਆਪੇ ਆਪੇ, ਉਹ ਪੂਛ ਨਾ ਕਿਸੇ ਕਰੇ ਵਿਚਾਰ। ਨਾਨਕ ਸੋ ਪ੍ਰਭ ਸਦਾ ਧਿਆਈਐ ਜਨ ਮੇਲਿਆ ਸਤਿਗੁਰ ਕਿਰਪਾ ਧਾਰ। ਪੈਰੋ ਮਹੱਲਾ ਚੌਥਾ। ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਈ ਹਮਾਰੀ, ਤਿਨਕਾ ਦਰਸ ਦੇਖ ਮਨ ਬਿਕਸੇ ਖਿਨ ਖਿਨ ਤਿਨ ਕੋ ਹੋਂ ਬਲਹਾਰੀ। ਹਰ ਹਿਰਦੇ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ, ਹਮ ਦਾਸਨ ਦਾਸ ਕੀ ਜੇ ਪਨਹਾਰੀ ਰਾਓ। ਤਿਨ ਮਤ ਊਤਮ ਤਿਨ ਪਤ ਊਤਮ ਜਿਨ ਹਿਰਦੇ ਵਸਿਆ ਬਨਵਾਰੀ, ਤਿਨ ਕੀ ਸੇਵਾ ਲਾਏ ਹਰ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੀ। ਜਿਨ ਐਸਾ ਸਤਿਗੁਰ ਸਾਧੂ ਨਾ ਪਾਇਆ ਤੇ ਹਰ ਕੱਢੇ ਕਾਢੇ ਮਾਰੀ, ਤੇ ਨਰ ਨਿੰਦਕ ਸੋਭ ਨਾ ਪਾਵੇ ਤਿਨ ਨਕ ਕਾਟੇ ਸਿਰਜਣਹਾਰੀ। ਹਰ ਆਪ ਬੁਲਾਵੇ ਆਪੇ ਬੋਲੇ, ਹਰ ਆਪ ਨਿਰੰਕਾਰ ਨਿਰੰਕਾਰ ਨਿਰਹਾਰੀ। ਹਰ ਜਿਸ ਤੂੰ ਮੇਲੇ ਸੋ ਤੁਧ ਮਿਲਸੀ, ਜਨ ਨਾਨਕ ਕਿਆ ਇਹ ਜੰਤ ਵਿਚਾਰੀ। ਪੈਰੋ ਮਹੱਲਾ ਚੌਥਾ। ਸਤ ਸੰਗਤ ਸਾਈ ਹਰ ਤੇਰੀ, ਜਿਤ ਹਰ ਕੀਰਤ ਹਰ ਸੁਣਨੇ, ਜਿਨ ਹਰ ਨਾਮ ਸੁਣਿਆ ਮਨ ਮੀਨਾ, ਤਿਨ ਹਮ ਸਰੇਵੋ ਨਿਤ ਚਰਣੇ। ਜਗ ਜੀਵਨ ਹਰ ਧਿਆਏ ਤਰਨੇ, ਅਨੇਕ ਅਸੰਖ ਰਾਮ ਹਰ ਹੇ ਤੇਰੇ, ਨਾ ਜਾਈ ਜੇ ਵਾ ਇਤ ਗਣਨੇ ਰਹਾਓ। ਗੁਰਮੁਖ ਹਰ ਬੋਲੋ ਹਰ ਗਾਵੋ, ਲੈ ਗੁਰਮਤ ਹਰ ਜਪਨੇ, ਜੋ ਉਪਦੇਸ਼ ਸੁਣੇ ਗੁਰ ਕੇਰਾ, ਸੋ ਜਨ ਪਾਵੇ ਹਰ ਸੁਖ ਘਣੇ। ਧੰਨ ਸੋ ਵੰਸ਼ ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਣੇ, ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗਾਹ ਹਰ ਸੱਚ ਬਣੇ। ਹਰ ਹਰ ਅਗੰਮ ਨਾਮ ਹਰ ਤੇਰੇ, ਵਿੱਚ ਭਗਤਾਂ ਹਰ ਧਰਨੇ, ਨਾਨਕ ਜਿਨ ਪਾਇਆ ਮਤ ਗੁਰਮਤ, ਜਪ ਹਰ ਹਰ ਪਾਰ ਪਾਉਣੇ। ਭੈਰੋਂ ਮਹੱਲਾ ਪੰਜਵਾਂ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਗਲੀ ਥੀਤ ਪਾਸ ਡਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਭਰਮ ਭੂਲੇ ਨਰ ਕਰਤ ਕੰਚਾ ਕਚਰਾਇਣ, ਜਨਮ ਮਰਨ ਤੇ ਕਹਿਤ ਰਹਿਤ ਨਰਾਇਣ। ਜਨਮ ਮਰਨ ਤੇ ਰਹਿਤ ਨਰਾਇਣ ਰਹਾਓ, ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੇ ਸੇ ਸਾਕਤ ਢੋਰ। ਸਗਲ ਪਰਾਧ ਦੇਹ ਲੋ ਰੋਨੀ, ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ। ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਕਾ ਪ੍ਰਭ ਰਹਿਓ ਸਮਾਏ। ਭੈਰੋ ਮਹਿਲਾ ਪੰਜਵਾਂ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ। ਰਾਖਾ ਏਕ ਹਮਾਰਾ ਸਵਾਮੀ, ਸਕਲ ਘਟਾਂ ਕਾ ਅੰਤਰਜਾਮੀ ਰਾਓ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦੜਾਇਆ। ਭੈਰੋ ਮਹਿਲਾ ਪੰਜਵਾਂ। ਵਰਤ ਨਾ ਰਹੋ ਨਾ ਮੈਂ ਮਰਦਾਨਾ, ਤਿਸ ਸੇਵੀ ਜੋ ਰਖੇ ਨਿਧਾਨਾ। ਏਕ ਗੁਸਾਈ ਅੱਲਾ ਮੇਰਾ, ਹਿੰਦੂ ਤੁਰਕ ਦੋਹੈ ਨਵੇਰਾ ਰਾਓ। ਹਮ ਕਾਜੇ ਜੋ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। ਪੂਜਾ ਕਰੋ ਨਾ ਨਿਵਾਜ ਗਜਾਰੋ, ਏਕ ਨਿਰੰਕਾਰ ਲੈ ਰਿਦੇ ਨਮਸਕਾਰੋ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ। ਕਹੋ ਕਬੀਰ ਏ ਕਿਆ ਵਖਾਨਾ, ਗੁਰ ਪੀਰ ਮਿਲ ਖੁਦ ਖਸਮ ਪਛਾਨਾ। ਭੈਰੋ ਮਹੱਲਾ ਪੰਜਵਾਂ। ਦਸ ਮਿਰਗੀ ਸਹਿਜੇ ਬੰਦਿਆਨੀ, ਪਾਂਚ ਮਿਰਗ ਬੇਦੇ ਸਿਵ ਕੀ ਬਾਨੀ। ਸੰਤ ਸੰਗ ਲੈ ਚੜਿਓ ਸਿਕਾਰ, ਮਿਰਗ ਪਕੜੇ ਬਿਨ ਘੋਰ ਹਥਿਆਰ ਰਾਓ। ਆਖੇਰ ਬਿਰਤ
ਪਾਏ ਅਹੇਰੇ ਪਾਇਓ ਘਰ ਲੈ ਗਾਏ ਮਿਰਗ ਪਕਰੇ ਕਰ ਆਣੇ ਹਾਟ ਚੁੱਕ ਚੁੱਕ ਲੈ ਗਏ ਬਾਂਦੇ ਬਾਟ ਇਹ ਅਹੇਰਾ ਕੀ ਨੋ ਦਾਨ ਨਾਨਕ ਕਹਿ ਘਰ ਕੇਵਲ ਨਾਮ ਭੈਰੋ ਮਹਲਾ ਪੰਜਵਾਂ ਜੇ ਸੋ ਲੋਚ ਲੋਚ ਖਵਾਇਆ ਸਾਕਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲੇਹ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਉ ਪਾਤਰ ਕੋ ਬੋ ਨੀਰ ਪਵਾਇਆ ਨੈ ਭੀਗੇ ਅਦਕ ਸੁਕਾਇਆ ਖਟ ਸ਼ਾਸਤਰ ਮੂਰਖੇ ਸੁਨਾਇਆ ਜੈਸੇ ਦਹਿ ਦਿਸ ਪਵਨ ਝੁਕਾਇਆ ਬਿਨ ਕਣ ਲੈਹਾਣ ਜੈਸੇ ਗਾਹਣ ਪਾਇਆ ਤਿਸ ਸਾਕਤ ਤੇ ਕੋ ਨਾ ਬਰਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ ਕਹੁ ਨਾਨਕ ਪ੍ਰਭ ਬਣਤ ਬਣਾਇਆ ਭੈਰੋ ਮਹਲਾ ਪੰਜਵਾਂ ਜਿਉ ਪ੍ਰਾਣ ਜਿਨ ਰਚਿਓ ਸਰੀਰ ਜਿਨੇ ਉਪਾਏ ਤਿਸ ਕੋ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਿਨ ਹਲਤ ਪਲਤ ਜਾਂ ਕਾ ਸਦ ਸ਼ਾਮ ਰਾਉ ਪ੍ਰਭ ਅਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਬਿਪਰੀਤ ਮੀਤ ਹੀਤ ਤਨ ਨਹਿ ਪ੍ਰਾਣਾ ਧਨ ਧਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਾਹੀ ਜਾਣੀ ਭੈਰੋ ਮਹਲਾ ਪੰਜਵਾਂ ਆਗੇ ਦੁਏ ਪਾਛੇ ਨਾਰਾਇਣ ਮੱਧ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸ਼ਸਤਰ ਸੌਣ ਸੂਖ ਸਹਿਜ ਆਨੰਦ ਗ੍ਰਹਿ ਭਾਉਣ ਰਾਉ ਰਸਨਾ ਨਾਮ ਕਰਨ ਸੁਣ ਜੀਵੈ ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੈ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਲਾਏ ਨਾਨਕ ਪ੍ਰਭ ਸਰਨਾਗਤ ਆਏ ਭੈਰੋ ਮਹਿਲਾ ਪੰਜਵਾਂ ਕੋਟ ਮਨੋਰਥ ਆਵੇ ਹਾਥ ਜਾਂ ਮਾਰਗ ਕੈ ਸੰਗੀ ਪਾਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੇ ਤਿਸ ਕੀ ਗਤ ਹੋਵੇ ਪੀਵਤ ਬੋੜ ਨਾ ਜੋਨ ਪਰਮਾਮ ਰਹਾਉ ਪੂਜਾ ਜਾਪ ਤਾਪ ਇਸਨਾਨ ਸਿਮਰਤ ਨਾਮ ਭੈ ਨੈ ਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਏਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭ ਚਾਰ ਭੈਰੋ ਮਹਲਾ ਪੰਜਵਾਂ ਲੇਵ ਨ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰ ਪ੍ਰਤਾਪ ਰਹਾਉ ਆਪਣਾ ਖਸਮ ਜਿਨ ਆਪ ਧਿਆਇਆ ਇਆਣਾ ਪਾਪੀ ਉਹ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ ਨਿੰਦਕ ਕਾ ਮਾਥਾ ਈਹਾ ਮੁਖ ਕਾਲਾ ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਪਚਿਆ ਭਇਆ ਨਿਰਾਸ ਭੈਰੋ ਮਹਲਾ ਪੰਜਵਾਂ ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ ਝੂਠ ਝੂਠ ਝੂਠ ਝੂਠ ਦੁਨੀ ਗੁਰਮਾਨ ਰਾਉ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆ ਛਾਰ ਆਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨੇ ਧਰਿਆ ਤਰ ਭੈਣ ਖੁਦਾਏ ਗਰੀਬ ਨਵਾਜ ਦਿਨ ਰਹਿਣ ਧਿਆਏ ਨਾਨਕ ਕੋ ਖੁਦ ਖਸਮ ਮੇਰਵਾਨ ਅੱਲਾ ਨਾ ਵਿਸਰੇ ਦਿਲ ਜੀ ਪ੍ਰਾਣ ਭੈਰੋ ਮਹਲਾ ਪੰਜਵਾਂ ਸਾਚ ਪਦਾਰਥ ਗੁਰਮੁਖ ਲੋ ਪ੍ਰਭ ਕਾ ਭਾਣਾ ਸਤ ਕਰ ਸੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਉੱਠ ਨਿਤ ਉੱਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ ਰਾਓ ਕਲਯੁਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਭੈਰੋ ਮਹਲਾ ਪੰਜਵਾਂ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਟਾਏ ਪਤਤ ਪਾਵਨ ਪ੍ਰਭ ਤੇਰੋ ਨਾਉ ਪੂਰਬ ਕਰਮ ਸੇਵ ਪੂਰਬ ਕਰਮ ਲਿਖੇ ਗੁਣ ਗਾਉ ਰਹਾ ਸਾਧੂ ਸੰਗ ਹੋਵੇ ਉਧਾਰ ਸੋਭਾ ਪਾਵੇ ਪ੍ਰਭ ਕੈਸਾ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਂਚੋ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਚਪ ਉਧਰਿਆ ਸਗਲ ਜਹਾਨ ਭੈਰੋ ਮਹਲਾ ਪੰਜਵਾਂ
अपने दास को कंठ लगावे, निंदक को अग्न में पावे, पापी ते राखे नारायण, पापी की गत कतू नाही, पापी पचया आप कुमायण राव, दास राम जियो लागी प्रीत, निंदक की होई विपरीत, पार ब्रह्म अपना बिरद प्रगटाया, दुखी अपना कीता पाया, आए ना जाई रहा समाई, नानक दास हर की सरनाई, राग भैरव महला पांचवा चौपदे, घर दूजा एक ओंकार सतगुर प्रसाद, श्री धर्म हुन सगल अपावन निरंकार सुखदाता, ऐसा प्रभ छोड़ करे अन सेवा, कवन बिख्या रस माता, रे मन मेरे तू गोविंद भाज, अवर अपाव सगल मैं देखे, जो चितविये तित बिगे बिग्रास कर काज राव, ठाकर छोड़ दासी को सिमरे, मनमुख अंध अज्ञाना, हर की भगत करे नित निंदे, निगुरे पशु समाना, जियो पेंड तन धन सब प्रभ का, साकत करते मेरा, अहमद दुबदा है मैली, बिन गुर भव जल फेरा, होम जग जप तप सब संजम, तट तीर्थ नहीं पाया, मिटिया आप पै सरनाई, गुरमुख नानक जगत तराया, पैरों महला पांचवा, बन में पेख्यो त्रैण में पेख्यो, ग्रह पेख्यो उदासाए, दंड धार जटा धारे पेख्यो, वर्त नेम तीर्थाए, संत संग पेख्यो मन माए, ऊब प्याल सर्व में पूरन, रस मंगल गुण गाए राव, जोग पेख सन्यासी पेख्यो, जत जंगम कापड़ाए, तपी तपी सर मोन में पेख्यो, नट नाटक निरताए, चौह में पेख्यो, खट में पेख्यो, दस अष्टी सिमरताए, सब मेल एको एक वखाने, तेस को तेस किस्ते को दुराए, अगे अगे बेअंत स्वामी ने कीम कीम कीमाए, जन नानक तिन के बल बल जाइए, जय घट प्रगटी आए, भैरव महला पांचवा, नेकट बूझे सो बुरा क्यों करे, बेक संचे नित डरता फिरे, है निकटे और भेद ना पाया, बिन सतगुर सब मोई माया, नेड़े नेड़े सब को कहे, गुरमुख भेद विरला को लय राव, निकट न देखे पर ग्रह जाए, दर्ब हिरे मिथ्या कर खाए, पई डगोरी हर संग न जान्या, बाज गुरु है परम पुलान्या, निकट न जाने बोले कूड़, माया मोह झूठा है मूड, अंतर वस्त दसंतर जाए, बाज गुरु है परम बुलाए, जिस मस्तक कर्म लिखिया ले लाट, सतगुर से वे खुले कपाट, अंतर बार निकटे सोए, जा नानक आवे ना जावे कोए, पैरों महला पांचवा, जिस तू राखे तिस कौन मारे, सब तुझी अंतर सगल संसारे, कोट अपाव चितवे है प्राणी, सो सोवे जे करे चोज वडाणी, राखो राखो कृपा धार, तेरी सरन तेरे दरबार रहाओ, जिन सेव्या निर्भय सुखदाता, तैन भौ दूर किया एक प्राता, जो तू करे सोई फुन होए, मारे ना राखे दूजा कोए, क्या तू सोचे मान सुबान, अंतर जामी पुरख सुजान, एक टेक एको आधार, सब कुछ जाने सिरजनहार, जिस ऊपर नदर करे करतार, तिस जन के सब काज सवार, तिसका राखा एको सोए जन नानक, अपड़ ना साके कोए, भैरों महला पांचवा, तौकड़िए जे होवे बार, तौकड़िए जे विसरे नरार, तौकड़िए जे दूजा पाए, क्या कड़िए जा रहा समाए, माया मोए कड़े कड़ पचिया, बिन नामे परम परम परम खपिया रहाओ, तौकड़िए जे दूजा करता, तौकड़िए जे अन्याय को मरता,
तो करिए जे कछ जाने नाही, क्या करिए जा भरपूर समाई। तो करिए कछ होए त्याणे, तो करिए जे भूल रियाने। गुर कै अजे होए सब प्रभ ते, तब काड़ा छोड़ अचिंत हम सोते। प्रभ तू है ठाकर सब को तेरा, ज्यो भावे त्यों करे नवेरा। दुतिया नास्त एक रहा समाए, राखो पैज नानक सरणाए। पैरों महला पांजवां, बिन बाजे कैसो निर्तकारी, बिन कैठे कैसे गावन हारी। जील बिना कैसे बजे रबाब, नाम बिना बिरथे सब काज। नाम बिना कहो को तरिया, बिन सतगुर कैसे पार परिया राओ। बैन जेवा कहां को बकता, बैन सरवण कहां को सुनता। बैन नेत्र कहां को पेखे, नाम बिना नर कई न लेके। बैन विद्या कहां कोई पंडित, बैन अमरे कैसे राज मंडत। बैन बूझे कहां मन ठहराना, नाम बिना जग सब जग बौराना। बैन बराग महा बैरागी, बिन हो त्याग कहां को त्यागी। बिन बस पांच कहां मन चूरे, नाम बिना सदहाजी चूरे। बिन गुर दीख्या कैसे ज्ञान, बिन पेखे को कैसो ध्यान। बिन पै कथनी सर्ब विकार, को नानक दर का विचार। भैरो महला पांचवा, होमे रोग मन को दीना, काम रोग मैगल बसलीना। दृष्ट रोग पच मुए पतंगा, नाद रोग खाप करे कुरंगा। जो जो दिसे सो सो रोगी, रोग रहत मेरा सतगुर जोगी राव। जेवा रोग मीन ग्रस्यानो, बासन रोग पवर बनसानो। हेत रोग का सगल संसारा, त्रैबद रोग मैं बदे बिकारा। रोगे मरता रोगे जन्मे, रोगे फिर जोनी भरमे। रोग बंद रहन रति ना पावे, बिन सतगुर रोग कते ना जावे। पार ब्रह्म जिन की ती दया, बां पकड़ रोगों कड लया। टूटे बंधन साध संग पाया, कौ नानक गुर रोग मिटाया। भैरो महला पांजवा, चीत आवे ता महा आनंद, चीत आवे ता सब दुख भंज। चीत आवे ता सरदा पूरी, चीत आवे ता कबू ना चूरी। अंतर राम राय प्रगट आए, गुर पूरे दियो रंग लाए राव। चीत आवे ता सर्ब को राजा, चीत आवे ता पूरे काजा। चीत आवे ता रंग गुलाल, चीत आवे ता सदा निहाल। चीत आवे ता सद तनवंता, चीत आवे ता सद निरपंता। चीत आवे ता सब रंग माणे, चीत आवे ता चूकी काणे। चीत आवे ता सहज कर पाया, चीत आवे ता सुन समाया। चीत आवे सद कीर्तन करता, मन मान्या नानक भगवंता। भैरो महला पांजवा, बाप हमारा सद चिरंजीवी, भाई हमारे सद ही जीवी। मीत हमारे सदाम अविनाशी, कुटुंब हमारा निज घर वासी। हम सुख पाया ता सब सहले, गुर पूरे पिता संग मेले रहाओ। मंदिर मेरे सब ते ऊचे, देश मेरे बेअंत अपूचे। राज हमारा सद ही नैचल, माल हमारा अकूट अबेचल। शोभा मेरी सब जुग अंतर, बाज हमारी थान थनांतर। किरत हमारी घर घर होई, भगत हमारी सबनी लोई। पिता हमारे प्रगटे माज, पिता पूत रल कीनी सांझ। कहो नानक जो पिता पतीने, पिता पूत कैसे रंगलीने। भैरो महला पांजवा, निर्वैर पुरख सतगुर प्रभ दाते, हम अपराधी तुम बख्शाते। जिस पापी को मिले न ढोई, शरण आवे ता निर्मल होई। सुख पाया सतगुरु मनाए, सफल पाए गुरु ते आए राव। पार ब्रह्म सतगुर आदेश, मन तन तेरा सब तेरा देस। चूका पड़दा ता नदरी आया, खसम तुहें सबना के राया।
ਤਿਸ ਭਾਣਾ ਸੂਕੇ ਕਾਸ਼ਟ ਹਰਿਆ, ਤਿਸ ਭਾਣਾ ਤਾਂ ਥਲ ਸਿਰ ਸਰਿਆ, ਤਿਸ ਭਾਣਾ ਤਾਂ ਸਭ ਫਲ ਪਾਏ, ਚਿੰਤ ਗਈ ਲਗ ਸਤਿਗੁਰ ਪਾਏ। ਹਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ, ਪਾਰ ਬ੍ਰਹਮ ਗੁਰ ਭੈ ਦਿਆਲਾ, ਨਾਨਕ ਦਾਸ ਦੇਖ ਭੈ ਨਿਹਾਲਾ, ਭੈਰੋ ਮਹਲਾ ਪੰਜਵਾਂ। ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭਸਤਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵਰਾਉ, ਸਤਿਗੁਰ ਮੇਰਾ ਸਰਪ੍ਰਿਤ ਪਾਲੇ, ਸਤਿਗੁਰ ਮੇਰਾ ਮਾਰ ਜਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ, ਸਤਿਗੁਰ ਮੇਰਾ ਤਾਂ ਨਿਬਾਣ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀਵਾਣ, ਸਤਿਗੁਰ ਕੇ ਹੋਂ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਪੈਰੋ ਮਹਲਾ ਪੰਜਵਾਂ। ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਇਆ, ਨਾਮ ਲੈਤ ਸਗਲ ਪ੍ਰਭਾਇਆ, ਨਾਮ ਲੈਤ ਅੜਸਠ ਜਮਨਾਇਆ, ਨਾਮ ਲੈਤ ਅੜਸਠ ਮਜਨਾਇਆ, ਤੀਰਥ ਹਮਰਾ ਹਰ ਕੋ ਨਾਉ, ਗੁਰ ਉਪਦੇਸ਼ ਤਤ ਗਿਆਨ ਰਾਉ, ਨਾਮ ਲੈਤ ਦੁੱਖ ਦੂਰ ਪਰਾਨਾ, ਨਾਮ ਲੈਤ ਅਤ ਮੂੜ ਸੁਗਿਆਨਾ, ਨਾਮ ਲੈਤ ਪ੍ਰਗਟ ਉਜਿਆਰਾ, ਨਾਮ ਲੈਤ ਛੂਟੇ ਜੰਜਾਰਾ, ਨਾਮ ਲੈਤ ਜਮ ਨੇੜ ਨ ਆਵੈ, ਨਾਮ ਲੈਤ ਦਰਗੈ ਸੁਖ ਪਾਵੈ, ਨਾਮ ਲੈਤ ਪ੍ਰਭ ਕਹੇ ਸ਼ਾਬਾਸ਼, ਨਾਮ ਹਮਾਰੀ ਸਾਚੀ ਰਾਸ, ਗੁਰ ਉਪਦੇਸ਼ ਕਹਿਓ ਏ ਸਾਰ, ਹਰ ਕੀਰਤ ਮਨ ਨਾਮ ਆਧਾਰ, ਨਾਨਕ ਉਦਰੇ ਨਾਮ ਪੁਨੇ ਚਾਰ, ਅਵਰ ਕਰਮ ਲੋਕੇ ਪਤਿਆਰ, ਭੈਰੋ ਮਹਲਾ ਪੰਜਵਾਂ। ਨਾਮਸਕਾਰ ਤਾਂ ਕੋ ਲਖ ਵਾਰ, ਏ ਮਨ ਦੀਜੇ ਤਾਂ ਕੋ ਵਾਰ, ਸਿਮਰਨ ਤਾਂ ਕਹਿ ਮਿਟੇ ਸੰਤਾਪ, ਹੋਏ ਆਨੰਦ ਨ ਵਿਆਪੇ ਤਾਪ, ਐਸੋ ਹੀਰਾ ਨਿਰਮਲ ਨਾਮ, ਜਸ ਜਪਤ ਪੂਰਨ ਸਭ ਕਾਮਰਾਉ, ਜਾਂ ਕੀ ਦ੍ਰਿਸ਼ਟ ਦੁਖ ਡੇਰਾ ਢਏ, ਅੰਮ੍ਰਿਤ ਨਾਮ ਸੀਤਲ ਮਨ ਗਏ, ਅਨਕ ਭਗਤ ਜਾਂ ਕੈ ਚਰਨ ਪੁਜਾਰੀ, ਸਗਲ ਮਰੋਰਤ ਪੂਰਨ ਹਾਰੀ, ਖਿਨ ਮੈਂ ਊਣੇ ਸੁਬਰ ਭਰਿਆ, ਖਿਨ ਮੈਂ ਸੂਕੇ ਕੀਨੇ ਕਰਿਆ, ਖਿਨ ਮੈਂ ਨਿਥਾਵੇ ਕੋ ਦੀਨੋ ਥਾਨ, ਖਿਨ ਮੈਂ ਨਿਮਾਣੇ ਕੋ ਦੀਨੋ ਮਾਨ, ਸਭ ਮੈਂ ਏਕੋ ਰਿਹਾ ਭਰਪੂਰ, ਸੋ ਜਾਪੇ ਜੇ ਸਤਿਗੁਰ ਪੂਰ, ਹਰ ਕੀਰਤਨ ਤਾਂ ਕੋ ਆਧਾਰ, ਕਹੋ ਨਾਨਕ ਜਿਸ ਆਪ ਦਿਆਰ, ਪੈਰੋ ਮਹੱਲਾ ਪੰਜਵਾਂ। ਮੋਏ ਦੁਹਾਗਣ ਆਪ ਸ਼ੰਗਾਰੀ, ਰੂਪ ਰੰਗ ਨਾਮ ਸੁਆਰੀ, ਮਿਟਿਓ ਦੁੱਖ ਔਰ ਸਗਲ ਸੰਤਾਪ, ਗੁਰ ਹੋਏ ਮੇਰੇ ਮਾਈ ਬਾਪ, ਸਖੀ ਸਹੇਰੀ ਮੇਰੇ ਗ੍ਰਸਤ ਆਨੰਦ, ਕਰ ਕਿਰਪਾ ਭੇਟੇ ਮੋਏ ਕੰਤਰਾਉ, ਤਪਤ ਬੁਝੀ ਪੂਰਨ ਸਭ ਆਸਾ, ਮਿਟੇ ਅੰਧੇਰ ਭੈ ਪ੍ਰਗਾਸਾ, ਅਨਹਦ ਸ਼ਬਦ ਅਚਰਜ ਬਿਸਮਾਦ, ਗੁਰ ਪੂਰਾ ਪੂਰਾ ਪ੍ਰਸਾਦ, ਜਾਂ ਕੋ ਪ੍ਰਗਟ ਭੈ ਗੋਪਾਲ, ਤਾਂ ਕੇ ਦਰਸ਼ਨ ਸਦਾ ਨਿਹਾਲ, ਸਰਬ ਗੁਣਾ ਸਰਬ ਗੁਣਾ ਤਾਂ ਕੇ ਬਹੁ ਨਿਧਾਨ, ਜਾਂ ਕੋ ਸਤਿਗੁਰ ਦੀਓ ਨਾਮ, ਜਾਂ ਕੋ ਭੇਟਿਓ ਠਾਕਰੇ ਆਪਣਾ, ਮਨ ਤਨ ਸੀਤਲ ਹਰ ਹਰ ਜਪਣਾ, ਕਹੋ ਨਾਨਕ ਜੋ ਜਨ ਪ੍ਰਭ ਭਾਏ, ਤਾਂ ਕੀ ਰੇਣ ਬਿਰਲਾ ਕੋ ਪਾਏ, ਭੈਰੋ ਮਹਲਾ ਪੰਜਵਾਂ। ਚਿਤਵਤ ਪਾਪ ਨਾ ਆਲਕ ਆਵੈ, ਬੇਸੂਆ ਭਜਤ ਕਿਛ ਨੈ ਸਰਮਾਵੈ, ਸਾਰੋ ਦਿਨ ਸਮਜੂਰੀ ਕਰੇ, ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ, ਮਾਇਆ ਲਗ ਭੂਲੋ ਸੰਸਾਰ, ਆਪ ਭੁਲਾਇਆ ਭੁਲਾਵਣ ਹਾਰੇ, ਰਾਚ ਰਿਆ ਬਿਰਥਾ ਵਿਵਹਾਰ ਰਾਓ, ਪੇਕਤ ਮਾਇਆ ਰੰਗ ਬਹਾਏ, ਗੜਬੜ ਕਰੇ ਕੌਡੀ ਰੰਗ ਲਾਏ,
ਆਂਦ ਬਿਹਾਰ ਬੰਦ ਮਨ ਧਾਵੈ, ਕਰਨੇ ਹਾਰ ਨਾ ਜੀ ਮੈਂ ਆਵੈ। ਕਰਤ ਕਰਤ ਐਵੇਂ ਹੀ ਦੁੱਖ ਪਾਇਆ, ਪੂਰਨ ਹੋਤ ਨਾ ਕਾਰਜ ਮਾਇਆ। ਕਾਮ ਕ੍ਰੋਧ ਲੋ ਮਨ ਲੀਨਾ, ਤੜਫਮੁਆ ਜਿਉਂ ਜਲ ਬਿਨ ਮੀਨਾ। ਜਿਸਕੇ ਰਾਖੇ ਹੋਏ ਹਰ ਆਪ, ਹਰ ਹਰ ਨਾਮ ਸਦਾ ਜਪ ਜਾਪ। ਸਾਧ ਸੰਗ ਹਰ ਕੇ ਗੁਣ ਗਾਇਆ, ਨਾਨਕ ਸਤਿਗੁਰ ਪੂਰਾ ਪਾਇਆ। ਭੈਰੋ ਮਹਲਾ ਪੰਜਵਾਂ, ਆਪਣੀ ਦਰਿਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ। ਸਾਜ ਸ਼ਬਦ ਹਿਰਦੇ ਮਨ ਮਾਏ, ਜਨਮ ਜਨਮ ਕੇ ਕਿਲ ਵਿਕ ਜਾਏ। ਰਾਮ ਨਾਮ ਜੀ ਕੋ ਆਧਾਰ, ਗੁਰ ਪ੍ਰਸਾਦ ਜਪੋ ਨਿਤ ਭਾਈ। ਤਾਰ ਲੀਏ ਸਾਗਰ ਸੰਸਾਰ ਰਹਾਓ, ਜਿਨ ਕੋ ਲਿਖਿਆ ਹਰ ਏ ਨਿਧਾਨ। ਸੇ ਜਨ ਦਰਗਹਿ ਪਾਵੇ ਮਾਨ, ਸੋ ਸੁਖ ਸਹਿਜ ਆਨੰਦ ਗੁਣ ਗਾਓ, ਆਗੇ ਮਿਲੇ ਨਿਥਾਵੇ ਥਾਓ। ਜੁਗਾਂ ਜੁਗੰਤਰ ਏ ਤਤ ਸਾਰ, ਹਰ ਸਿਮਰਨ ਸਾਚਾ ਵਿਚਾਰ। ਜਿਸ ਲੜ ਲਾਏ ਲਏ ਸੋ ਲਾਗੇ, ਜਨਮ ਜਨਮ ਕਾ ਸੋਇਆ ਜਾਗੇ। ਤੇਰੇ ਭਗਤ ਭਗਤਨ ਕਾ ਆਪ, ਆਪਣੀ ਮਹਿਮਾ ਆਪੇ ਜਾਪ। ਜੀ ਜੰਤ ਸਭ ਤੇਰੇ ਹਾਥ, ਨਾਨਕ ਕੇ ਪ੍ਰਭ ਸਦ ਹੀ ਸਾਥ। ਭੈਰੋ ਮਹਲਾ ਪੰਜਵਾਂ, ਨਾਮ ਹਮਾਰੇ ਅੰਤਰ ਜਾਮੀ, ਨਾਮ ਹਮਾਰੇ ਆਵੇ ਕਾਮੀ। ਰੋਮ ਰੋਮ ਰਵਿਆ ਹਰ ਨਾਮ, ਸਤਿਗੁਰ ਪੂਰੇ ਕੀਨੋ ਦਾਨ। ਨਾਮ ਰਤਨ ਮੇਰੇ ਭੰਡਾਰ, ਅਗਮ ਅਮੋਲਾ ਅਪਰ ਅਪਾਰਾਉ। ਨਾਮ ਹਮਾਰੇ ਨੈਚਲ ਧਨੀ, ਨਾਮ ਕੀ ਮਹਿਮਾ ਸਭ ਮੈਂ ਬਣੇ। ਨਾਮ ਹਮਾਰੇ ਪੂਰਾ ਸਾ, ਨਾਮ ਹਮਾਰੇ ਬੇਪਰਵਾਹ। ਨਾਮ ਹਮਾਰੇ ਭੋਜਨ ਭਾਉ, ਨਾਮ ਹਮਾਰੇ ਮਨ ਕਾ ਸੁਆਉ। ਨਾਮ ਨਾ ਬਿਸਰੇ ਸੰਤ ਪ੍ਰਸਾਦ, ਨਾਮ ਲੈਤ ਅਨਹਦ ਪੂਰੇ ਨਾਦ। ਪ੍ਰਭ ਕਿਰਪਾ ਤੇ ਨਾਮ ਨੌ ਨਿਦ ਪਾਈ, ਗੁਰ ਕਿਰਪਾ ਤੇ ਨਾਮ ਸਿਉਂ ਬਣ ਆਈ। ਧਨਵੰਤੇ ਸੇਈ ਪ੍ਰਧਾਨ, ਨਾਨਕ ਜਾ ਕੈ ਨਾਮ ਨਿਧਾਨ। ਭੈਰੋ ਮਹਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੂੰ ਮੇਰੇ ਜੀ ਪ੍ਰਾਣ ਸੁਖਦਾਤਾ, ਤੂੰ ਮੇਰਾ ਠਾਕੁਰ ਹੋ ਦਾਸ ਤੇਰਾ। ਤੁਜ ਬਿਨ ਅਵਰ ਨਹੀਂ ਕੋ ਮੇਰਾ, ਕਰ ਕਿਰਪਾ ਕਰੋ ਪ੍ਰਭ ਦਾਤ, ਤੁਮਰੀ ਉਸਤਤ ਕਰੋ ਦਿਨ ਰਾਤ ਰਹਾਉ। ਹਮ ਤੇਰੇ ਜੰਤ ਤੂੰ ਬਜਾਵਣ ਹਾਰਾ, ਹਮ ਤੇਰੇ ਭਿਖਾਰੀ ਦਾਨ ਦੇ ਦਾਤਾਰਾ। ਤੋ ਪ੍ਰਸਾਦ ਰੰਗ ਰਸਮਾਣੇ, ਘਟ ਘਟ ਅੰਤਰ ਤੁਮੇ ਸਮਾਣੇ। ਤੁਮਰੀ ਕਿਰਪਾ ਤੇ ਜਪੀਏ ਨਾਉ, ਸਾਧ ਸੰਗ ਤੁਮਰੇ ਗੁਣ ਗਾਉ। ਤੁਮਰੀ ਦਇਆ ਤੇ ਹੋਏ ਦਰਦ ਬਿਨਾਸ, ਤੁਮਰੀ ਮਾਇਆ ਤੇ ਕਮਲ ਵਿਗਾਸ। ਹੋਮ ਬਲਹਾਰੀ ਜਾਓ ਗੁਰਦੇਵ, ਸਫਲ ਜਨਮ ਜਾਂ ਕੀ ਨਿਰਮਲ ਸੇਵ। ਦਇਆ ਕਰੋ ਠਾਕਰ ਪ੍ਰਭ ਮੇਰੇ, ਗੁਣ ਗਾਵੇ ਨਾਨਕ ਨਿਤ ਤੇਰੇ। ਭੈਰੋ ਮਹਲਾ ਪੰਜਵਾਂ, ਸਭ ਤੇ ਊਚ ਤਾਂ ਕਾ ਦਰਬਾਰ, ਸਭ ਤੇ ਊਚ ਜਾਂ ਕਾ ਦਰਬਾਰ। ਸਦਾ ਸਦਾ ਤਾਂ ਕੋ ਜੋ ਹਾਰ, ਊਚੇ ਤੇ ਊਚਾ ਜਾਂ ਕਾ ਥਾਨ। ਕੋਟ ਅਗਾ ਮਿਟੇ ਹਰ ਨਾਮ, ਤਿਸ ਸਰਣਾਈ ਸਦਾ ਸੁਖ ਹੋਏ। ਕਰ ਕਿਰਪਾ ਜਾਂ ਕੋ ਮੇਲੇ ਸੋਏ ਰਹਾ, ਜਾ ਕੇ ਕਰਦਬ ਲਕੇ ਨਾ ਜਾਏ। ਜਾ ਕਾ ਭਰੋਸਾ ਸਭ ਮੈਂ ਸਭ ਘੱਟ ਮਾਏ, ਪ੍ਰਗਟ ਭਇਆ ਸਾਧੂ ਕੈ ਸੰਗ। ਭਗਤ ਅਰਾਧੇ ਅਨਦਨ ਰੰਗ, ਦੇਂਦੇ ਤੋਟ ਨਹੀਂ ਭੰਡਾਰ। ਖਿਨ ਮੈਂ ਥਾਪ ਉਥਾ ਪੁਨਹਾਰ, ਜਾ ਕਾ ਹੁਕਮ ਨਾ ਮੇਟੇ ਕੋਏ। ਸਿਰ ਪਾਤਸ਼ਾਹਾਂ ਸਾਚਾ ਸੋਏ, ਜਿਸ ਕੀ ਓਟ ਤਿਸੇ ਕੀ ਆਸਾ। ਦੁੱਖ ਸੁੱਖ ਹਮਰਾ ਤਿਸ ਹੀ ਪਾਸਾ, ਰਾਖ ਲੀਨੋ ਸਭ ਜਨ ਕਾ ਪੜਦਾ। ਨਾਨਕ ਤਿਸ ਕੀ ਉਸਤਤ ਕਰਦਾ। ਪੈਰੋਂ ਮਹੱਲਾ ਪੰਜਵਾਂ, ਹੋਵਣ ਹਾਰੀ ਰੋਜ ਬਨਾਇਆ, ਬਲਨ ਬਰਤਨ ਕੋ ਸੰਬੰਧ ਚਿਤ ਆਇਆ। ਬੁਝ ਬਿਰਾਗ ਕਰੇ ਜੇ ਕੋਏ, ਜਨਮ ਮਰਨ ਫਿਰ ਸੋਗ ਨਾ ਹੋਏ। ਵਿਕਿਆ ਕਾ ਸਭ ਧੰਦ ਪਸਾਰ, ਵਿਰਲੇ ਕੀਨੋ ਨਾਮ ਆਧਾਰ ਰਹਾਓ।
त्रैबद माया रही व्याप, जो लपटानो तिस दुख संताप। सुख नाही बिन नाम त्याए, नाम ध्यान वड भागी पाए। स्वांगी जो जो मन रिझावे, स्वांग उतारिया फिर पछतावे। मेघ की छाया जैसे बर्तन हारो, तैसो परचन तैसो परपंच मो बेकार। एक वस्त जे पावे कोए, पूरण ताके पूरण काज ताई का सोए। गुर प्रसाद जिन पाया नाम, नानक आया सो परवान। पैरो महला पांचवा, संत की निंदा जोनी भवना, संत की निंदा रोगी करना। संत की निंदा दुख सहाम, डां दैत निंद कोमा जाम। संत संग करे जो बाद, तेन निंदक नाई किछ साध राओ। भगत की निंदा कंद छेदावै, भगत की निंदा नरक पंचावै। भगत की निंदा गर्भ में गलै, भगत की निंदा राज ते टलै। निंदक की गत कतहु नाहे, आप बीज आपे ही खाए। चोर जार जुआर ते बुरा अणहोंदा, पार निंदक सिर धरा। पार ब्रह्म के भगत नरवैर, सो निस्तरे जो पूरे जो पूजे पैर। आद पुरख निंदक पोलाया, नानक किरत न जाए मटाया। पैरों

ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ, ਤੇਰੀ ਟੇਕ ਧਰੀਏ ਪਉ ਸਾਗਰ, ਰਾਖਣ ਹਾਰ ਪੂਰਾ ਸੁਖ ਸਾਗਰ, ਤੇਰੀ ਟੇਕ ਨਾਹੀਂ ਪਉ ਕੋਈ, ਅੰਤਰ ਜਾਮੀ ਸਾਚਾ ਸੋਏ, ਤੇਰੀ ਟੇਕ ਤੇਰਾ ਮਨ ਤਾਣ, ਈਹਾਂ ਊਹਣਾ ਤੂੰ ਦੀਵਾਣ, ਤੇਰੀ ਟੇਕ ਤੇਰਾ ਪਰਵਾਸਾ, ਸਗਲ ਧਿਆਵੈ ਪ੍ਰਭ ਗੁਣਤਾਸਾ, ਜਪ ਜਪ ਆਨੰਦ ਕਰੋ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣਤਾਸਾ, ਪੈਰੋ ਮਹੱਲਾ ਪੰਜਵਾ, ਪਾਰਥ ਮੈਂ ਛੋਟੀ ਪਰਾਈ ਨਿੰਦਾ, ਉਤਰ ਗਈ ਸਭ ਮਨ ਕੀ ਚਿੰਦਾ, ਲੋਭ ਮੋਹ ਸਭ ਕਿਨੋ ਦੂਰ, ਪਰਮ ਵੈਸ਼ਨੋ ਪਰਪੇਖ ਹਜੂਰ, ਐਸੋ ਤਿਆਗੀ ਵਿਰਲਾ ਕੋਈ, ਹਰ ਹਰ ਨਾਮ ਜਪੇ ਜਨ ਸੋਏ ਰਹਾਉ, ਅਹਮ ਬੁੱਧ ਕਾ ਛੋਟਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ, ਨਾਮ ਧਿਆਏ ਹਰ ਹਰ ਹਰੀ, ਸਾਧ ਜਨਾ ਕੈ ਸੰਗ ਨਿਸਤਰੀ, ਬੈਰੀ ਮੀਤ ਹੋਏ ਸਮਾਨ, ਸਰਬ ਮੈਂ ਪੂਰਨ ਭਗਵਾਨ,

ਹੋਏ। ਮਨ ਪ੍ਰਗਾਸ ਗੁਰ ਤੇ ਮਤ ਲਈ, ਕਹੋ ਨਾਨਕ ਤਾ ਕੀ ਪੂਰੀ ਪਈ। ਭੈਰੋ ਮਹੱਲਾ ਪੰਜਵਾ। ਸੁਖ ਨਾਹੀ ਬਹੁਤੇ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਈ, ਸਰਬ ਸੁਖਾ ਹਰ ਹਰ ਗੁਣ ਗਾਈ, ਸੁਖ ਸਹਿਜ ਆਨੰਦ ਲਹੋ, ਸਾਧ ਸੰਗ ਪਾਈਏ ਵਡ ਭਾਗੀ, ਗੁਰਮੁਖ ਹਰ ਹਰ ਨਾਮ ਕਹੋ ਰਾਓ। ਬੰਧਨ ਮਾਤ ਪਿਤਾ ਸੁਤ ਬੰਤਾ, ਬੰਧਨ ਕਰਮ ਧਰਮ ਹੋ ਕਰਤਾ, ਬੰਧਨ ਕਾਟਨ ਹਾਰ ਮਨ ਵਸੈ, ਤੋ ਸੁਖ ਪਾਵੈ ਨਿਜ ਕਰ ਵਸੈ, ਸਭ ਜਾਚਕ ਪ੍ਰਭ ਦੇਵਨਹਾਰ, ਗੁਣ ਨਿਧਾਨ ਬੇਅੰਤ ਅਪਾਰ, ਜਿਸਨੋ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤਿਨੇ ਜਪ ਜਪਨਾ, ਗੁਰ ਆਪਣੇ ਆਗੇ ਅਰਦਾਸੀ, ਕਰ ਕਿਰਪਾ ਪੁਰਖ ਗੁਰਦਾਸੀ, ਕਹੋ ਨਾਨਕ ਤੁਮਰੀ ਸਰਨਾਈ, ਜਿਉ ਭਾਵੈ ਤਿਉ ਰੱਖੋ ਗਸਾਈ। ਭੈਰੋ ਮਹੱਲਾ ਪੰਜਵਾ। ਗੌਰ ਮਿਲ ਤਿਆਗਿਓ ਦੂਜਾ ਭਾਉ, ਗੁਰਮੁਖ ਜਪਿਓ ਹਰ ਕਾ ਨਾਉ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਈ, ਸਾਧੂ ਸੰਗ ਸਰਬ ਸੁਖ ਪਾਈ, ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੀ, ਨਾਮ ਔਖਦ ਮਨ ਭੀਤਰ ਸਾਰੀ, ਗੁਰ ਭੇਟਤ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ, ਜਨਮ ਮਰਨ ਕੀ ਮਿਟੀ ਜਮ ਤ੍ਰਾਸੀ, ਸਾਧ ਸੰਗਤ ਊਂਦ ਕਮਲ ਵਿਗਾਸੀ, ਗੁਣ ਗਾਵਤ ਨਿਚਲ ਵਿਸਰਾਮ, ਪੂਰਨ ਹੋਏ ਸਗਲੇ ਕਾਮ, ਦੁਰਲਭ ਦੇ ਆਈ ਪਰਵਾਨ, ਸਫਲ ਹੋਈ ਜਪ।

ਪੰਜਵਾ ਸਭ ਤੇ ਉੱਚਾ ਜਾਕਾ ਨਾਓ ਸਦਾ ਸਦਾ ਤਾ ਕੀ ਗੁਣ ਗਾਓ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੁਖ ਵਸੈ ਮਨ ਆਈ।

ਹਰੀ ਕੋਟ ਖਤੇ ਖਿਨ ਬਖਸ਼ਣ ਹਾਰ ਭਗਤੀ ਭਾਏ ਸਦਾ ਨਿਸਤਾਰੀ ਸਾਚਾ ਤਨ ਸਾਚੀ ਵਡਿਆਈ ਗੁਰਪੂਰੈ ਤੇ ਨਿਚਲ ਮਤ ਪਾਈ ਕਰ ਕਿਰਪਾ ਜਿਸ ਰੱਖਣ ਹਾਰਾ ਤਾਕਾ ਸਗਲ ਮਿਟੈ ਅੰਧਿਆਰਾ ਪਾਰ ਬ੍ਰਹਮ ਸਿਓ

ਵੰਜਵਾ ਜੇ ਸਿਮਰਤ ਮਨ ਹੋਏ ਪ੍ਰਗਾਸ ਮਿਟੇ ਕਲੇਸ਼ ਸੁਖ ਸਹਿਜ ਨਿਵਾਸ ਤਿਸੇ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਭ ਤੇਰੋ ਨਾਉ ਆਠ ਪਹਿਲ ਮੇਰੇ ਮਨ ਗਾਉ ਰਾਉ ਜੋ ਇੱਛੈ ਸੋਈ ਪਲ ਪਾਈ ਹਰ ਕਾ ਨਾਮ ਮਨ ਬਸਾਈ ਆਵਣ ਜਾਵਣ ਰਹੇ ਹਰ ਧਿਆਏ ਭਗਤੀ ਭਾਏ ਪ੍ਰਭ ਕੀ ਲਵਲਾਈ ਵਿਨਸੇ ਕਾਮ ਕ੍ਰੋਧ ਅਹੰਕਾਰੀ ਟੁੱਟੇ ਮਾਇਆ ਮੋਹ ਪਿਆਰੀ ਪ੍ਰਭ ਕੀ ਟੇਕ ਰਹੇ ਦਿਨ ਰਾਤ ਪਾਰ ਬ੍ਰਹਮ ਕਰੇ ਤਿਸ ਦਾਤੀ ਕਰਨ ਕਰਾਵਣ ਹਰ ਸਵਾਮੀ ਸਗਲ ਕਟਾ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਈ ਨਾਨਕ ਦਾਸ ਤੇਰੀ ਸ਼ਰਨਾਈ ਪੈਰੋ ਮਹੱਲਾ ਪੰਜਵਾ ਲਾਜ ਮਰੇ ਜੋ ਨਾਮ ਨਾ ਲੇਵੈ ਨਾਮ ਵਿਹੂਨ ਸੁਖੀ ਕਿਉਂ ਸੋਵੈ ਹਰ ਸਿਮਰਨ ਛਾੜ

ਸ਼ਰਨ ਨਾਨਕ ਪ੍ਰਭ ਪੁਰਖ ਅਪਾਰੀ ਭੈਰੂ ਮਹੱਲਾ ਪੰਜਵਾ ਗੁਰ ਸਭ ਪ੍ਰਸੰਨ ਹੋਏ ਭਉ ਗਏ ਨਾਮ ਨਿਰੰਜਨ ਮਨ ਮੈਂ ਲਈ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲੀ ਸੋਖ ਸਹਿਜ ਆਨੰਦ ਘਣੀ ਸਾਧ ਸੰਗ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਾਓ ਚਰਨ ਕਮਲ ਸਿਓ ਲਾਗੋ ਹੇਤ ਖਨ ਮੈਂ ਬਿਨ ਸਿਓ ਮਹਾਪ੍ਰੀਤ ਆਠ ਪਹਿਰ ਹਰ ਹਰ ਜਪ ਜਾਪ ਰਾਖਣ ਹਾਰ ਗੋਬਿੰਦ ਗੁਰ ਆਪ ਆਪਣੇ ਸੇਵਕ ਕੋ ਸਦਾ ਪ੍ਰਤ ਪਾਰੇ ਭਗਤ ਜਨਾ ਕੈ ਸਾਸ ਨਿਹਾਰੇ ਮਾਨਸ ਕੀ ਕਉ ਕੇਤਕ ਬਾਤ ਜਮਤੇ ਰਾਖੈ ਦੀ ਕਰ ਹਾਥੀ ਨਿਰਮਲ ਸੋਭਾ ਅਵਨਿਰਮਲ ਰੀਤ ਪਾਰ ਬ੍ਰਹਮ ਆਇਆ ਮਨ ਚੇਤ ਕਰ ਕਿਰਪਾ ਗੁਰਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰੋ ਮਹੱਲਾ ਪੰਜਵਾ ਕਰਨ ਕਾਰਨ ਸਮਰੱਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਪੈ ਪੰਜਨ ਅਵਨਾਸੀ ਰਾਈ ਦਰਸ਼ਨ ਦੇਖਿਆ ਸਭ ਦੁੱਖ ਜਾਈ ਜਾ

ਸਦਾ ਆਨੰਦ ਨਾਹੀਂ ਕਿ ਸੋਗ, ਦੁੱਖ ਦਰਦ ਨਾ ਵਿਆਪੈ ਰੋਗ, ਸਭ ਕੁਛ ਤੇਰਾ ਤੂੰ ਕਰਨੇ ਹਾਰ, ਪਾਰ ਬ੍ਰਹਮ ਗੁਰ ਅਗਮ ਅਪਾਰੀ।

ਸੀ ਨਿਰਵਿਘਨ ਭਗਤ ਭਜ ਹਰ ਹਰ ਨਾਉ ਰਸ ਕਰਸ ਹਰ ਕੇ ਗੁਣ ਗਾਉ ਰਹਾਉ ਹਰ ਸਿਮਰਤ ਕਛ ਚਾਕ ਨਾ ਜੋ ਹੈ ਹਰ ਸਿਮਰਤ ਦੈਤ ਜੋ ਨਾ ਪੋਹੈ ਹਰ ਸਿਮਰਤ ਮੋਹ ਮਾਨ ਬਦੈ ਹਰ ਸਿਮਰਤ ਗਰਭ ਜੋ ਨਾ ਰੁਦੈ ਹਰ ਸਿਮਰਨ ਕੀ ਸਗਲੀ ਵੇਲਾ ਹਰ ਸਿਮਰਨ ਬਹੁ ਮਾਹੇ ਅਕੇਲਾ ਜਾਤ ਅਚਾਤ ਜਪੇ ਜਨ ਕੋਈ ਜੋ ਜਾਪੈ ਤਿਸ ਕੀ ਗਤ ਹੋਏ ਹਰ ਕਾ ਨਾਮ ਜਪੀ

ਮਹੱਲਾ ਪੰਜਵਾਂ। ਭਗਤਾਂ ਮਨ ਆਨੰਦ ਗੋਬਿੰਦ, ਆਸਤ ਪਏ ਬੇਨਸੀ ਸਭ ਚਿੰਦ, ਭੈ ਪਰਮ ਬਿਸ ਗਏ ਖਿਨ ਮਾਈ, ਪਾਰ ਬ੍ਰਹਮ ਵਸਿਆ ਮਨ ਆਈ, ਰਾਮ ਰਾਮ ਸੰਤ ਸਦਾ ਸਹਾਈ, ਘਰ ਬਾਹਰ ਨਾਲੇ ਪਰਮੇਸ਼ਰ, ਰਵ ਰਹਿਆ ਪੂਰਨ ਸਭ ਠਾਈ ਰਾਉ, ਧਨ ਮਾਲ ਜੋਬਨ ਜੁਗਤ ਗੋਪਾਲੀ, ਜੀ ਪ੍ਰਾਣ ਸੁਖ ਪ੍ਰਤ ਪਾਲੀ, ਆਪਣੇ ਦਾਸ ਕੋ ਰਾਖੈ ਹਾਥ, ਨਿਮਕ ਨਾ ਛੋਡੈ ਸਦ ਹੀ ਸਾਥ, ਹਰ ਕਾ ਪ੍ਰੀਤਮ ਅਵਰ ਨਾ ਕੋਈ, ਹਰ ਸਾ ਕੀਰਤਨ ਅਵਰ ਨਾ ਕੋਈ, ਸਾਰ ਸੰਭਾਲੇ ਸਾਚਾ ਸੂਈ, ਮਾਤ ਪਿਤਾ ਸੁਤ ਤਨ ਬੰਧ ਨਰੈਣ, ਆਦਿ ਜਗਾਦ ਭਗਤ ਗੁਣ ਗਾਇਣ,

ਛੋੜੇ ਇਹ ਮੁਖੋਂ ਵਖਾੜੈ ਜਿਸਨੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸੋ ਲਾਗ ਰੰਗ ਕਹੋ ਨਾਨਕ ਤਿਸ ਜਨ ਨਿਭੰਗ ਮਹਿਰੋ ਮੁਹੱਲਾ ਪੰਜਵਾਂ।

ਬਾਣੀ ਕਰ ਤੀਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਭਰਤ ਪਾਲ ਪ੍ਰਭ ਕਿਰਪਾਲ ਕਵਨ ਗੁਣ ਗਿਣੀ ਅਨੇਕ ਰੰਗ ਬਹੁਤ ਰੰਗ ਸਰਬ ਕੋ ਤਨੀ ਰਾਉ ਅਨੇਕ ਗਿਆਨ ਅਨੇਕ ਧਿਆਨ ਅਨੇਕ ਜਾਪ ਜਾਪ ਤਾਪ ਅਨੇਕ ਗੁਣਤ ਧਨਿਤ ਲਲਿਤ ਅਨੇਕ ਧਾਰ ਮੁਨੀ ਅਨੇਕ ਨਾਦ ਅਨੇਕ ਬਾਜ ਨਿਮਕ ਨਿਮਕ ਅਨੇਕ ਸਵਾਦ ਅਨੇਕ ਦੋਖ ਅਨੇਕ ਰੋਗ ਮਿਟੈ ਜਸ ਸੁਨੀ ਨਾਨਕ ਸੇਵ ਪਾਰ ਦੇਵ ਤੱਟੈ ਖੱਟੈ ਵਰਤ ਪੂਜਾ ਗਵਨ ਭਵਨ ਜਾਤਰ ਕਰਨ ਸਗਲ ਫਨ ਪੁਨੀ ਪੈਰੋਂ ਅਸ਼ਟਪਦੀ ਹੈ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਤਮ ਰਾਮ ਰਾਮ ਮੈਂ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਾਟੇ ਹੋ ਮਾਰਾ ਨਾਨਕਾ ਮੈਂ ਰੋਗ ਪੁਰੇ ਜੈ ਦੇਖਾ ਤੈ ਏਕਾ ਵੇਦਨ ਆਪੇ ਬਖਸ਼ੈ ਸ਼ਬਦ ਤੁਰੇ ਰਹਾਉ ਆਪੇ ਪਰਖੇ ਪਰਖਣ ਹਾਰੈ ਬਹੁਰ ਸੋ ਕਾਲ ਸਲਾਕੂ ਨ ਹੋਈ ਜਿਨ ਕੋ ਨਜ਼ਰ ਭਈ ਗੁਰ ਮਿਲੇ ਪ੍ਰਭ ਭਾਣਾ

ਇਕੱਠਾ ਬਸਨ ਜੋਗੀ ਅਰੋਗੀ ਬ੍ਰਹਮਾ ਵਿਸ਼ਨੂੰ ਸੁਹਰਦਾ ਰੋਗੀ ਸਗਲ ਸੰਸਾਰ ਹਰ ਪਰ ਚੀਨ ਭਾਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਧ ਸਮੁੰਦਰ ਸਨ ਗਿਆ ਕੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸਹੇਲੇ ਸਰਵੇ ਥਾਏ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾਨਾ ਹਟੀ ਅਨੇਕਾ ਵੇਦ ਕਤੇ ਕਹੇ ਵੈ ਵਪਰੇ ਨੈ ਬੂਚੇ ਕੇਕਾ ਮੈਟਰਾ ਸਿਖਾਏ ਸੋ ਰੋਗ ਭਰੀਜੈ ਕੰਧ ਮੂਲ ਸੁਖ ਨਾਈ ਨਾਮ ਸਾਰ ਚੱਲੇ ਅਨ ਮਾਰਗ ਅੰਤ ਕਾਲ ਪੁੱਛਦਾਈ ਤੀਰਥ ਭਰਮੈ ਰੋਗ ਨ ਛੂਟਸ ਪੜਿਆ ਵਾਦ ਵਿਵਾਦ ਪਿਆ ਤਉਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਪਿਆ ਗੁਰਮੁਖ ਸਾਚਾ

ਆਇਆ ਭੈਰੋ ਮਾਲਾ ਥੀਚਾ ਘਰ ਦੂਜਾ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜਿਨ ਕਰਤੇ ਇੱਕ ਚਲਤ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੁੱਲੈ ਗੁਰਮੁਖ ਬੁਝਾਇਓ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਾਂ ਕਹੋ ਨਾ ਛੋਟੇ ਹਰ ਕਾ ਨਾਮ ਰਾਉ ਪਿਤਾ ਪ੍ਰਹਲਾਦ ਪੜਨ ਪਠਾਇਆ ਲੈ ਪਾਟੀ ਪਾਦੇ ਕੈ ਆਇਆ।

ਸਾਜ ਸਵਾਰੇ ਸਭ ਨਗਰੀ ਮੈਂ ਭਗਤ ਰੜਾਈ ਦੋਸਤ ਸਵਾ ਕਾ ਕਿਛ ਨਾ ਵਸਾਈ ਸੰਡੇ ਮਰ ਕੇ ਕੀ ਪੁਕਾਰ ਸਭੇ ਦੇਤ ਰਹੇ ਚਖਮਾਰ ਭਗਤ ਜਨਾ ਕੀ ਪਤ ਰੱਖੈ ਸੋਈ ਕਿਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਦ ਰਾਜ ਚਲਾਇਆ ਹਰ ਨਾ ਬੁਝੇ ਦਿਨ ਆ ਭੁਲਾਇਆ ਪੱਤਰ ਪ੍ਰਹਲਾਦ ਸਿਉ ਬਹਾਦਰ ਚਾਇਆ ਅੰਧਾ ਨਾ ਬੁਝੈ ਕਾਲ ਨੇੜੇ ਆਇਆ

ਆਈ। ਸਤਿਗੁਰ ਨਾਮ ਨਿਧਾਨ ਦੜਾਇਆ, ਰਾਜ ਮਾਰ ਝੂਠੀ ਸਭ ਮਾਇਆ, ਲੋਭੀ ਨਰ ਰਹੇ ਲਪਟਾਈ, ਹਰ ਕੇ ਨਾਮ ਮੈਨ ਦਰਗਾਹ ਮਿਲੇ ਸਜਾਈ। ਕਹਿ ਨਾਨਕ ਸਭ ਕੋ ਕਰੇ ਕਰਾਇਆ, ਸੇ ਪ੍ਰਵਾਨ ਜਿੰਨੀ ਹਰ ਸਿਉ ਚਿਤ ਲਾਇਆ, ਭਗਤਾਂ ਕਾ ਅੰਗੀਕਾਰ ਕਰਦਾ ਆਇਆ, ਕਰਤੇ ਆਪਣਾ ਰੂਪ ਦਿਖਾਇਆ, ਪੈਰੋਂ ਮਹੱਲਾ ਤੀਜਾ, ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ, ਹਉਮੈ ਤ੍ਰਿਸ਼ਨ ਬੁਝਾਈ, ਹਰ ਕਾ ਨਾਮ ਹਿਰਦੇ ਮਨ ਵਸਿਆ, ਮਨਸਾ ਮਨੇ ਸਮਾਈ, ਹਰ ਜੀਉ ਕਿਰਪਾ ਕਰੋ ਮੇਰੇ ਪਿਆਰੀ, ਅਨ ਦਿਨ ਹਰ ਗੁਣ ਦੀਨ ਜਨ ਮੰਗੈ, ਗੁਰ ਕੈ ਸ਼ਬਦ ਉਧਾਰੀ ਰਹਾਓ। ਸੰਤ

ਸ਼ਰਨਾਈ ਭਗਤਾਂ ਕੀ ਪੈਜ ਰੱਖੇ ਤੂੰ ਆਪੇ ਇਹ ਤੇਰੀ ਵੜਿਆਈ ਜਨਮ ਜਨਮ ਕੀ ਕਿਲ ਵੇਖ ਦੁੱਖ ਕਾਟੇ ਦੁਬਦਾ ਰਤੀ ਨਾਰਾਈ ਹਮ ਮੋੜ ਮੁਗਧ ਕਿਛ ਬੂਤੇ ਨਾਹੀ ਤੂੰ ਆਪੇ ਦੇ ਬੁਝਾਈ ਜੋ ਤੁਦ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਾਗਤ ਪਾਏ ਤੁਦ ਧੰਦੇ ਲਾਇਆ ਭੂੰਡੀ ਕਾਰ ਕਮਾਈ ਜਨਮ ਪਦਾਰਥ ਜੂਏ ਹਾਰਿਆ ਸ਼ਬਦੇ ਸੁਰਤ ਨਾ ਪਾਈ ਮਨਮੁਖ ਮਰੈ ਤਿਨ ਕਛੂਨਾ ਸੂਚੈ ਦੁਰਮਤ ਅਗਨ ਅੰਧਾਰਾ ਭਾਵ ਜਲ ਪਾਰ ਨ ਪਾਵੇ ਕਵੀ ਡੂਬ ਮੋਏ ਬਿਨ ਗੁਰ ਸਿਰ ਭਾਰਾ

ਆਧਾਰੀ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਵਿਸਤਾਰਨ ਅਵਰ ਨਾ ਦੂਜਾ ਕੋਟ ਮਹਿਮਾ ਜਾ ਕੀ ਨਿਰਮਲ ਹੰਸ ਕੋਟ ਉਸਤਤ ਜਾ ਕੀ ਕਰਤ ਬਰਮਾਂਸ ਕੋਟ ਪਰਲੋ ਉਹ ਪਤ ਨਿਮਕ ਮਾਈ ਕੋਟ ਗੁਨਾ ਤੇਰੇ ਗੁਣ ਨਾ ਜਾਈ ਕੋਟ ਗਿਆਨੀ ਕਥੇ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਤਪੀਸਰ ਤਪੀ ਕਰਤੀ ਕੋਟ ਮਨੀਸਰ ਮੂਨ ਮੈਂ ਰਹਿਤੀ ਅਵੈਕਤਨਾਥ ਗੋਚਰ ਸਵਾਮੀ ਪੂਰਿਆ ਕਟਿਅੰਤਰ ਜਾਮੀ ਜਦ ਕੋ ਦੇਖੋ ਤੇਰਾ ਵਸ ਨਾਨਕ ਕੋ ਗੁਰ ਕੀਓ ਪ੍ਰਗਸ ਪੈਰੋ ਮਹਲਾ ਪੰਜਵਾ ਸਤਿਗੁਰ ਮੋਕੋ ਤੀਨੋ ਦਾਨ ਮੂਲ ਰਤਨ ਤੀਨੋ ਨਾਮ ਸਹਿਜ ਵਿਨੋਦ ਚੂੜ ਅਨੰਤ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਕਾ ਨਾਨਕ ਕੀਰਤ ਹਰ ਸਾਚੀ ਬੋਰ ਬੋਧ ਸੰਗ ਮਨ ਰਾਚੀ ਰਹਾਉ ਅਚਿੰਤ ਹਮਾਰੇ ਭੋਜਨ ਭਾਊ ਚਿੰਤ ਹਮਾਰੇ ਲੀਚੇ ਲਾਊ ਚਿੰਤ ਹਮਾਰੇ ਸ਼ਬਦ ਉਧਾਰ ਚਿੰਤ ਹਮਾਰੇ ਪਰੇ ਭੰਡਾਰੀ ਅਚਿੰਤ ਹਮਾਰੇ ਕਾਰਜ ਪੂਰੇ ਚਿੰਤ ਹਮਾਰੇ ਲੱਥੇ ਬਸੂਰੀ ਚਿੰਤ ਹਮਾਰੇ ਬੈਰੀ ਮੀਤਾ ਚਿੰਤੋ ਹੀ ਇਹ ਮਨ ਵਸ ਕੀਤਾ

ਮਨਵਾ ਸਹਿਜ ਸਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਵਰੀ ਬਿਗਰਿਓ ਕਬੀਰਾ ਰਾਮ ਦਹਾਈ ਸਾਜ ਪਯੋ ਅਨ ਕਥੇ ਨ ਜਾਈ ਰਹਾਉ ਚੰਦਨ ਕਹਿ ਸੰਗ ਧਰਵਰ ਵਿਗਰਿਓ ਸੋ ਧਰਵਰ ਚੰਦਨ ਹੋਏ ਨਿਬਰਿਓ ਪਾਰਸ ਕੇ ਸੰਗ ਤਾਂਬਾ ਵਿਗਰਿਓ ਸੋ ਤਾਂਬਾ ਕਾਂਚਨ ਹੋਏ ਨਿਬਰਿਓ ਸੰਤ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮੇ ਹੋਏ ਨਿਬਰਿਓ ਮਾਥੇ ਤਿਲਕ

ਕਿਰਪਾ ਸਾਹਿਬ ਘਾਟ ਪੀਤਰ ਤੂੰ ਦੇਖ ਵਿਚਾਰੀ ਕਹਿਤ ਕਬੀਰ ਜੀਤ ਕੈ ਹਾਰ ਬਹੁ ਬਿਦ ਕਹਿਓ ਪੁਕਾਰ ਪੁਕਾਰੀ ਸਿਵਕੀ ਪੁਰੀ ਵਸੈ ਬੁਧ ਸਾਰ ਤਹਿ ਤੁਮ ਮਿਲ ਕੈ ਕਰੋ ਵਿਚਾਰੀ ਈਤ ਓਤ ਕੀ ਸੋਜੀ ਪਰੈ ਕੌਣ ਕਰਮ ਮੇਰਾ ਕਰ ਕਰਮ ਮਰੈ ਨਿਜ ਪਦ ਉੱਪਰ ਲਾਗੋ ਧਿਆਨ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਰਹਾਓ ਮੂਲ ਦੁਆਰਾ ਬੰਦਿਆ ਬੰਦ ਰਬ ਉੱਪਰ ਗਿਆ ਰੱਖਿਆ ਚੰਦ ਪੱਛਮ ਦੁਆਰਾ ਸੂਰਜ ਤਪੈ ਮੇਰ ਡੰਡ ਸਿਰ ਉੱਪਰ ਵਸੈ ਪੱਛਮ ਦੁਆਰੇ ਕੀ ਸਿਲ ਉੜ ਤਹਿ ਸਿਲ

ਮਨ ਹੀ ਬੈਕੁੰਠ ਬਖਾਨਾ। ਜਾਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਨਾਹੀ ਚਰਨ ਨਿਵਾਸ। ਖਾਈ ਕੋਟ ਨਾ ਪਰਲ ਪਗਰ, ਨਾ ਜਾਨੋ ਬੈਕੁੰਠ ਦੁਆਰਾ। ਕਹਿ ਕਮੀਰ ਆਬ ਕਹੀ ਕਾਹੀ, ਸਾਧ ਸੰਗਤ ਬੈਕੁੰਠ ਆਹੀ। ਕਿਉ ਲੀਜੈ ਗੰਢ ਬੰਕਾ ਭਾਈ, ਦੋਵਰ ਕੋਟ ਆਰਤੀ ਵਰਕਾਈ। ਰਹਾਉ ਪਾਂਚ ਪਚੀਸ ਮੋਹ ਮਦ ਮਤਰ, ਆਡੀ ਪਰਬਲ ਮਾਇਆ। ਜਨ ਗਰੀਬ ਕੋ ਜੋ ਨ ਪਹੁੰਚੇ, ਕਹਾ ਕਰੋ ਰਗਰਾਇਆ।

ਜੀ ਰਾਜਾ ਸਵਾਦ ਸੁਨਾ ਟੋਬ ਮਮਤਾ ਕੋ ਕੋਬਦ ਕਮਾਨ ਚੜਾਈ ਤਿਸਨਾ ਤੀ ਰਹੇ ਕਟ ਪੀਤਰ ਯੋਂ ਗੰਢ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਓ ਬ੍ਰਹਮ ਅਗਨ ਸਹਿਜ ਪ੍ਰਜਾਲੀ ਏਕੈ ਚੋਟ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੇਰੋ ਦੋਏ ਦਰਵਾਜ ਸਾਧ ਸੰਗ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੰਢ ਕੋ ਰਾਜਾ ਭਾਗਵਤ ਪੀਰ ਸਖਤ ਸਿਮਰਨ ਕੀ ਕਟੀ ਜਾਲ ਪੈ ਫਾਸੀ ਦਾਸ ਕਮੀਰ ਚੜਿਓ ਗੜੇ ਉੱਪਰ ਰਾਜ ਲਿਓ ਅਵਨਾਸੀ ਗੰਗ ਗਸੈਨ ਗਿਆ ਰੰਗਵੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨ ਡਿਗੈ ਤਨ ਕਾਹੇ ਕੋ ਡਰਾਈ ਚਰਨ ਕਮਲ ਚਿਤ ਸਿਓ ਸਮਾਈ।

ਮੇਰਾ ਮਨ ਛੋਟੇ ਭਰਮ ਭਾਗੈ ਰਹਾਉ ਅਵਰਨ ਵਰਨ ਸਿਉ ਮਨੀ ਪੀਤ ਹਉਮੈ ਗਾਵਨ ਗਾਵੈ ਗੀਤ। ਆਨੰਦ ਸ਼ਬਦ

ਖੰਡਾ ਆਗਮ ਗੋਚਰ ਅਬ ਅੰਤ ਪਾਰ ਨਾ ਪਾਵੈ ਕੋ ਧਰਨੀ ਮੰਤ ਕਦਰੀ ਪੋਪ ਤੂੰ ਪ੍ਰਗਾਸ ਰਾਜ ਪੰਚ ਮੈਂ ਲਿਓ ਨਿਵਾਸ ਦਵਾਦਸ ਦਲ ਅਬ ਅੰਤਰ ਮੰਤ ਜੈ ਪੌੜੇ ਸ੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁਨ ਮੰਡਲ ਮੈਂ ਕਰ ਪ੍ਰਗਾਸ ਊਹਾਂ ਸੂਰਜ ਨਾਹੀ ਚੰਦ ਆਦਿ ਨਿਰੰਜਨ ਕਰੇ ਆਨੰਦ ਜਰੋ ਬ੍ਰਹਮੰਡ ਪਿੰਡ ਸੋ ਜਾਨ ਮਾਨ ਸਰੋਵਰ ਕਰ ਸ਼ਨਾਨ ਸੁਹੰ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨ ਹੋਏ ਪੁਨਰ ਪਾਪ

ਖਾਲਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦ ਵਿਣ ਸਿੱਧੀ ਕਿਰੇ ਨਾ ਪਾਈ ਆ, ਕਰਮ ਮਿਲੇ ਨਾ ਠਾਕਰ ਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤ ਹੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਲਾ ਪਹਿਲਾ। ਆਖਾਂ ਜੀਵਾ ਵਿਸਰੇ ਮਰ ਜਾਊ, ਆਖਣ ਔਖਾ ਸਾਚਾ ਨਾਊ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁਖੇ ਖਾ ਚਲੀਏ ਦੁਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ। ਜੇ ਸਾ ਮਿਲਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੋਣੇ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾ ਰਹੇ ਤੇ